ਆਕਾਸ਼ਵਾਣੀ ਐਫ ਐਮ ਰੇਨਬੋ ਤੇ ਹੁਣ ਪੇਸ਼ ਹੈ ਸਾਡੇ ਅੱਜ ਦੇ ਪ੍ਰਸਾਰਿਤ ਹੋਣ ਵਾਲੇ ਪ੍ਰੋਗਰਾਮਾਂ ਦਾ ਵੇਰਵਾ ਪਰਿਚੇ ਦੇ ਤਹਿਤ। ਹੁਣ ਤੋਂ ਕੁਝ ਕੁ ਪਲਾਂ ਦੇ ਇੰਤਜ਼ਾਰ ਤੇ 6:05 ਤੇ ਸਰਵਣ ਕਰੋਗੇ ਭਗਤੀ ਸੰਗੀਤ ਨਾਲ ਸਜਿਆ ਹੋਇਆ ਪ੍ਰੋਗਰਾਮ ਵੰਦਨਾ। ਐਫ ਐਮ ਨਿਊਜ਼ ਹੈਡਲਾਈਨਸ ਸਵੇਰੇ 7 ਵਜੇ ਤੇ ਉਸ ਤੋਂ ਠੀਕ ਬਾਅਦ 7:02 ਤੇ ਜਾਣਕਾਰੀ ਤੇ ਮਨੋਰੰਜਨ ਨਾਲ ਭਰਪੂਰ ਪ੍ਰੋਗਰਾਮ ਪੇਸ਼ ਕਰਾਂਗੇ ਗੁੱਡ ਮਾਰਨਿੰਗ ਜਲੰਧਰ।

ਕਹਿੰਦੇ ਨੇ ਜਿਸ ਵੀ ਗੁਰੂ ਨੂੰ ਮਨ ਦੇ ਵਿੱਚ ਧਾਰੀਏ ਜਾਂ ਪਰਮਾਤਮਾ ਜਾਂ ਈਸ਼ਵਰ ਦੇ ਜਿਸ ਵੀ ਸਰੂਪ ਨੂੰ ਅਸੀਂ ਮੰਨਦੇ ਹਾਂ, ਉਸ ਸਰੂਪ ਨੂੰ ਮੰਨਣ ਦੇ ਨਾਲੋਂ ਜੇਕਰ ਅਸੀਂ ਉਸਦਾ ਨਾਮ ਸਿਮਰਨ ਕਰੀਏ ਤੁਰ ਅੰਦਰ ਤੋਂ ਹਰ ਵੇਲੇ, ਅਤੇ ਪਰਮਾਤਮਾ ਦੇ ਨਾਮ ਦੇ ਵਿੱਚ ਇੰਨੀ ਤਾਕਤ ਹੁੰਦੀ ਹੈ ਕਿ ਉਹ ਸਾਨੂੰ ਇਸ ਭਵਸਾਗਰ ਰੂਪੀ ਦੁਨੀਆ ਤੋਂ ਤਾਰ ਸਕਦਾ ਹੈ।

ਜੇਕਰ ਅਸੀਂ ਮਨ ਤੋਂ, ਆਪਣੀ ਸੋਚ ਤੋਂ ਅਤੇ ਆਪਣੇ ਕਰਮ ਤੋਂ ਹਰ ਦੂਸਰੇ ਇਨਸਾਨ ਦੀ ਪੀੜਾ ਨੂੰ, ਉਹਦੇ ਦੁੱਖ ਨੂੰ ਸਮਝਣ ਦੀ ਕੋਸ਼ਿਸ਼ ਕਰੀਏ, ਆਪਣੇ ਅੰਦਰ ਮਨੁੱਖਤਾ ਦਾ ਭਾਵ, ਇਨਸਾਨੀਅਤ ਦਾ ਭਾਵ ਜ਼ਿੰਦਾ ਰੱਖੀਏ, ਅਤੇ ਹਰ ਮੁਸ਼ਕਿਲ ਦੇ ਵਿੱਚ ਪਰਮਾਤਮਾ ਨੂੰ ਯਾਦ ਕਰਦੇ ਰਹੀਏ, ਅਤੇ ਉਹ ਸਾਨੂੰ ਕਦੇ ਵੀ ਇਕੱਲਾ ਨਹੀਂ ਛੱਡਦਾ।

FM 102.7 MHz ਦੇ ਨਾਲ ਨਾਲ ਅਸੀਂ 103.6 MHz ਦੇ ਆਕਾਸ਼ਵਾਣੀ ਅੰਮ੍ਰਿਤਸਰ ਦੇ ਸਰੋਤਿਆਂ ਦਾ ਵੀ ਨਿੱਘਾ ਸਵਾਗਤ ਕਰਦੇ ਹਾਂ। ਤੁਸੀਂ ਸੁਣ ਰਹੇ ਹੋ FM ਰੇਨਬੋ ਜਲੰਧਰ 102.7 ਅਤੇ 103.6 MHz ਦੇ।

ਹੁਣ ਤੁਸੀਂ ਐਫ ਐਮ ਐਨ 102.7 ਮੈਗਾਹਰਟਜ਼ ਦੇ ਨਾਲ ਨਾਲ 103.6 ਮੈਗਾਹਰਟਜ਼ ਦੇ ਸਰਵਣ ਕਰੋਗੇ ਭਗਤੀ ਸੰਗੀਤ ਦਾ ਪ੍ਰੋਗਰਾਮ ਵੰਦਨਾ।

102.7 ਮੈਗਾਹਰਟਜ਼ ਨਾਲ ਨਾਲ 103.6 ਮੈਗਾਹਰਟਜ਼ ਤੇ ਤੁਸੀਂ ਸਰਵਨ ਕਰ ਰਹੇ ਹੋ ਭਗਤੀ ਸੰਗੀਤ ਨਾਲ ਸਜਿਆ ਹੋਇਆ ਪ੍ਰੋਗਰਾਮ ਵੰਦਨਾ।

ਐਫਐਮ ਰੇਨਬੋ ਦੀ ਘੜੀ ਤੇ ਸਵੇਰ ਦੇ 7 ਵਜ ਚੁੱਕੇ ਨੇ ਤੇ ਵੇਲਾ ਹੋ ਗਿਆ ਐਫਐਮ ਨਿਊਜ਼ ਹੈਡਲਾਈਨਸ ਦਾ ਜੋ ਕਿ ਤੁਸੀਂ ਸੁਣੋਗੇ ਬਿਲਕੁਲ ਲਾਈਵ। ਪੇਸ਼ ਨੇ ਐਫਐਮ ਨਿਊਜ਼ ਹੈਡਲਾਈਨਸ। ਭਾਰਤ ਪੱਛਮੀ ਏਸ਼ੀਆ ਵਿੱਚ ਵਾਪਰ ਰਹੀਆਂ ਘਟਨਾਵਾਂ ਤੇ ਨੇੜਿਓ ਨਜ਼ਰ ਰੱਖ ਰਿਹਾ ਹੈ। ਵਿਦੇਸ਼ ਮੰਤਰਾਲੇ ਨੇ ਇਰਾਨੀ ਦੂਤਘਰ ਦੇ ਉਪ ਮਿਸ਼ਨ ਮੁਖੀ ਨੂੰ ਤਲਬ ਕੀਤਾ ਅਤੇ ਵਪਾਰਕ ਸਮੁੰਦਰੀ ਜਹਾਜ਼ਾਂ ਉੱਪਰ ਹਮਲਿਆਂ ਤੇ ਸਖ਼ਤ ਵਿਰੋਧ ਦਰਜ ਕਰਵਾਇਆ ਹੈ। ਆਮਦਨ ਕਰ ਵਿਭਾਗ ਨੇ ਵਿੱਤੀ ਸਾਲ 2026-27 ਵਿੱਚ ਹੁਣ ਤੱਕ 7,73,000 ਕਰੋੜ ਰੁਪਏ ਤੋਂ ਵੱਧ ਦਾ ਸਿੱਧਾ ਟੈਕਸ ਇਕੱਤਰ ਕੀਤਾ ਹੈ, ਜੋ ਪਿਛਲੇ ਸਾਲ ਦੀ ਇਸੇ ਮਿਆਦ ਦੇ ਮੁਕਾਬਲੇ 16% ਤੋਂ ਵੱਧ ਹੈ। ਰੇਲ ਮੰਤਰੀ ਅਸ਼ਵਨੀ ਵੈਸ਼ਨਵ ਨੇ ਰੇਲਵੇ ਵਿੱਚ ਕਈ ਵੱਡੇ ਸੁਧਾਰਾਂ ਦਾ ਐਲਾਨ ਕੀਤਾ। ਕਿਹਾ ਖਾਦਾਂ ਦਾ ਢੋਆ ਢੁਆਈ ਹੁਣ ਰਵਾਇਤੀ ਬੰਦ ਮਾਲ ਗੱਡੀਆਂ ਦੀ ਬਜਾਏ ਵਿਸ਼ੇਸ਼ ਤੌਰ 'ਤੇ ਡਿਜ਼ਾਈਨ ਕੀਤੇ ਕੰਟੇਨਰਾਂ ਰਾਹੀਂ ਹੋਵੇਗਾ। ਭਾਰਤ ਅਤੇ ਬਰਤਾਨੀਆ ਦਰਮਿਆਨ ਵਿਆਪਕ ਆਰਥਿਕ ਅਤੇ ਵਪਾਰ ਸਮਝੌਤਾ ਅੱਜ ਤੋਂ ਲਾਗੂ ਹੋਵੇਗਾ। ਚੋਣ ਕਮਿਸ਼ਨ ਨੇ ਹਰਿਆਣਾ ਵਿੱਚ ਵੋਟਰ ਸੂਚੀਆਂ ਦੀ ਵਿਸ਼ੇਸ਼ ਤੀਬਰ ਸੋਧ SIR ਨੂੰ ਹੋਰ 10 ਦਿਨਾਂ ਲਈ ਵਧਾ ਦਿੱਤਾ ਹੈ।

ਰਾਸ਼ਟਰੀ ਮਹਿਲਾ ਕਮਿਸ਼ਨ ਦੇ ਚੇਅਰਪਰਸਨ ਵਿਜਿਆ ਰਹਾਟਕਰ ਅੱਜ ਮੋਗਾ ਅਤੇ ਭਲਕੇ 16 ਜੁਲਾਈ ਨੂੰ ਬਠਿੰਡਾ ਦਾ ਦੌਰਾ ਕਰਨਗੇ। ਮਹਿਲਾਵਾਂ ਦੀ ਸੁਰੱਖਿਆ ਤੇ ਵਿਭਾਗਾਂ ਦੇ ਆਪਸੀ ਤਾਲਮੇਲ ਨਾਲ ਸੰਬੰਧਿਤ ਵੱਖ ਵੱਖ ਪ੍ਰੋਗਰਾਮਾਂ ਵਿਚ ਸ਼ਾਮਲ ਹੋਣਗੇ। ਪੰਜਾਬ ਸਰਕਾਰ ਨੇ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਦੌਰਾਨ ਨਸ਼ਾ ਤਸਕਰਾਂ ਦੀ 847 ਕਰੋੜ ਰੁਪਏ ਦੀ ਜਾਇਦਾਦ ਜ਼ਬਤ ਕਰਕੇ ਢਾ ਦਿੱਤੀ ਏ ਅਤੇ ਸੂਬੇ ਵਿਚ 73,000 ਨਸ਼ਾ ਤਸਕਰਾਂ ਨੂੰ ਗ੍ਰਿਫ਼ਤਾਰ ਕੀਤਾ ਏ। ਪੰਜਾਬ ਪੁਲਿਸ ਨੇ ਅੰਮ੍ਰਿਤਸਰ ਵਿਚ 2 ਵੱਖ ਵੱਖ ਮਾਮਲਿਆਂ ਵਿਚ 5 ਤਸਕਰਾਂ ਨੂੰ ਇਕ AK-47 ਰਾਈਫਲ ਅਸਲੇ ਅਤੇ 30 ਕਿਲੋਗ੍ਰਾਮ ਹੈਰੋਇਨ ਸਮੇਤ ਗ੍ਰਿਫ਼ਤਾਰ ਕੀਤਾ। ਪੰਜਾਬ ਸਰਕਾਰ ਨੇ ਸ੍ਰੀ ਗੁਰੂ ਰਵਿਦਾਸ ਜੀ ਮਹਾਰਾਜ ਦੇ 650ਵੇਂ ਪ੍ਰਕਾਸ਼ ਪੁਰਬ ਲਈ 80 ਕਰੋੜ ਰੁਪਏ ਰਾਖਵੇਂ ਰੱਖੇ। ਸੂਬੇ ਭਰ ਵਿਚ 650 ਗੁਰੂ ਰਵਿਦਾਸ ਜੀ ਬਗੀਚੀਆਂ ਸਥਾਪਿਤ ਕੀਤੀਆਂ ਜਾਣਗੀਆਂ ਅਤੇ 6.5 ਲੱਖ ਬੂਟੇ ਲਾਏ ਜਾਣਗੇ। ਅਤੇ ਭਾਰਤ ਨੇ 3 ਰੋਜ਼ਾ ਕ੍ਰਿਕਟ ਮੈਚਾਂ ਦੀ ਲੜੀ ਦੇ ਪਹਿਲੇ ਮੈਚ ਵਿਚ ਇੰਗਲੈਂਡ ਨੂੰ 6 ਵਿਕਟਾਂ ਨਾਲ ਹਰਾ ਦਿੱਤਾ ਹੈ। ਇਹ ਸਨ ਹੁਣ ਤੱਕ ਦੇ FM ਨਿਊਜ਼ ਹੈਡਲਾਈਨਸ। ਅਗਲਾ ਪ੍ਰੋਗਰਾਮ ਬਸ ਹੁਣ ਤੋਂ ਕੁਝ ਕੁ ਪਲਾਂ ਦੇ ਇੰਤਜ਼ਾਰ ਤੇ ਬਣੇ ਰਹੋ FM ਰੇਨਬੋ ਦੇ ਨਾਲ।

ਮਿਲ ਸਕਦੇ ਹੋ ਤੁਹਾਡੇ ਆਪਣੇ ਵੌਇਸ ਮੈਸੇਜਿਸ ਭੇਜ ਕੇ ਪ੍ਰੋਗਰਾਮ ਦਰਮਿਆਨ 10 ਵਜੇ ਤੱਕ। ਤੇ ਕੁੱਲ ਮਿਲਾ ਕੇ ਤੁਹਾਡਾ ਤੇ ਮੇਰਾ ਅੱਜ ਦਾ ਇਹ ਸਫ਼ਰ ਜੋ ਕਿ ਸ਼ੁਰੂ ਹੋ ਚੁੱਕਾ ਹੈ 5:53 ਤੋਂ ਚੱਲੇਗਾ ਠੀਕ 10 ਵਜੇ ਤੱਕ। ਸੋ ਸ਼ੁਰੂਆਤ ਕਰਦੇ ਹਾਂ ਮੇਰੇ ਨਾਲ ਯਾਨੀ ਕਿ ਪੂਜਾ ਟੋਹਾਨੀ ਦੇ ਨਾਲ। ਗੁੱਡ ਮਾਰਨਿੰਗ ਜਲੰਧਰ ਦੀ, ਜਿਸ ਨੂੰ ਟਿਊਨ ਕਰਕੇ ਤੁਸੀਂ ਸੁਣ ਰਹੇ ਹੋ FM ਰੇਨਬੋ ਦੇ ਜ਼ਰੀਏ, ਯਾਨੀ ਕਿ 102.7 ਤੇ। ਕੁਝ ਦੋਸਤ ਸਾਨੂੰ 103.6 ਦੇ ਜ਼ਰੀਏ ਸੁਣ ਰਹੇ ਨੇ, ਔਰ ਇਸੇ ਹੀ ਫ੍ਰੀਕੁਐਂਸੀ ਦੇ ਜ਼ਰੀਏ ਸਰਹੱਦ ਪਾਰ ਤੋਂ ਵੀ ਪਿਆਰੇ ਪਿਆਰੇ ਲਿਸਨਰਸ ਜੁੜਦੇ ਨੇ ਆਕਾਸ਼ਵਾਣੀ FM ਰੇਨਬੋ ਦੇ ਨਾਲ। ਔਰ ਹਾਂਜੀ ਹਾਂਜੀ, ਤੁਹਾਡੇ ਵੱਲ ਵੀ ਆ ਰਹੀ ਹਾਂ ਉਹ ਦੋਸਤ ਜੋ ਕਿ ਸਾਨੂੰ ਨਿਊਜ਼ ਔਨ AIR ਐਪ ਦੇ ਜ਼ਰੀਏ ਮੈਨੂਅਲੀ ਟਿਊਨ ਕਰਕੇ ਸੁਣਦੇ ਨੇ। ਵੀ ਤੁਹਾਡਾ ਤਾਂ ਸਪੈਸ਼ਲ ਵਾਲਾ ਥੈਂਕ ਯੂ ਹੈ ਜੀ ਦਿਲ ਤੋਂ। ਆ ਗਈ ਸਮਾਈਲ ਚਿਹਰੇ 'ਤੇ, ਬਸ ਇਹੀ ਸਮਾਈਲ ਤਾਂ ਚਾਹੀਦੀ ਹੈ ਹਮੇਸ਼ਾ ਤੁਹਾਡੇ ਚਿਹਰੇ 'ਤੇ, ਪੋਜ਼ਿਟਿਵ ਵਾਲੀ, ਹੈਪੀ ਵਾਲੀ ਐਂਡ ਬਲੈਸਡ ਵਾਲੀ। ਸੋ ਹਰ ਦਿਨ ਬਹੁਤ ਹੀ ਵਧੀਆ, ਹੈਪੀ ਅਤੇ ਬਲੈਸਡ ਰਹੇ, ਇਸੇ ਆਸ ਔਰ ਉਮੀਦ ਦੇ ਨਾਲ ਸ਼ੁਰੂ ਕਰਦੇ ਹਾਂ ਅੱਜ ਦਾ ਇਹ ਬਲੈਸਡ ਜਿਹਾ ਸਫ਼ਰ।

ਤੇ ਸਪੈਸ਼ਲ ਵਾਲਾ ਥੈਂਕ ਯੂ ਹੈ ਜੀ ਦਿਲ ਤੋਂ ਆ ਗਈ ਸਮਾਈਲ ਚਿਹਰੇ 'ਤੇ ਬਸ ਇਹੀ ਸਮਾਈਲ ਤਾਂ ਚਾਹੀਦੀ ਹੈ ਹਮੇਸ਼ਾ ਤੁਹਾਡੇ ਚਿਹਰੇ 'ਤੇ ਪੋਜ਼ਿਟਿਵ ਵਾਲੀ ਹੈਪੀ ਵਾਲੀ ਐਂਡ ਬਲੈਸਡ ਵਾਲੀ ਸੋ ਹਰ ਦਿਨ ਬਹੁਤ ਹੀ ਵਧੀਆ ਹੈਪੀ ਅਤੇ ਬਲੈਸਡ ਰਹੇ ਇਸੇ ਆਸ ਔਰ ਉਮੀਦ ਦੇ ਨਾਲ ਸ਼ੁਰੂ ਕਰਦੇ ਹਾਂ ਅੱਜ ਦਾ ਇਹ ਬਲੈਸਡ ਜਿਹਾ ਸਫ਼ਰ ਆਰਜੇ ਪੂਜਾ ਟੋਹਾਨੀ ਮੇਰੇ ਨਾਲ ਐਫ ਐਮ ਰੇਨਬੋ 'ਤੇ ਗੁੱਡ ਮਾਰਨਿੰਗ ਜਲੰਧਰ

0: ਜਿਵੇਂ ਕਿ ਐਫ ਐਮ ਰੇਨਬੋ ਵਰਗਾ। ਸੋ ਇਹ ਸਾਡਾ ਦਿਲ ਦਾ ਪਿਆਰ ਹੀ ਤਾਂ ਸਾਨੂੰ ਸਾਰਿਆਂ ਨੂੰ ਜੋੜਦਾ ਹੈ, ਇੱਕੋ ਹੀ ਧਾਗੇ ਦੇ ਵਿੱਚ, ਪਿਆਰ ਦੇ ਮੋਹ ਦੇ ਧਾਗੇ ਵਿੱਚ, ਕਿਉਂਕਿ ਪਿਆਰ ਹੈ ਦਿਲ ਦਾ। ਸੋ ਵੈਲਕਮ ਬੈਕ ਆਫਟਰ ਦਿਸ ਬਿਊਟੀਫੁਲ ਟ੍ਰੈਕ। ਬਈ ਦੇਖੋ, ਇਨਸਾਨ ਦੀ ਸਭ ਤੋਂ ਵੱਡੀ ਤਾਕਤ ਪਤਾ ਕੀ ਹੁੰਦੀ ਹੈ? ਕਈਆਂ ਨੇ ਤਾਂ ਠੀਕ ਗੈਸ ਕਰ ਲਿਆ, ਮੈਂ ਦੱਸ ਦਿੰਦੀ ਹਾਂ। ਮੈਨੂੰ ਇੱਦਾਂ ਲੱਗਦਾ ਹੈ ਕਿ ਇਨਸਾਨ ਦੀ ਸਭ ਤੋਂ ਵੱਡੀ ਤਾਕਤ ਉਸਦਾ ਪੇਸ਼ੈਂਸ ਹੁੰਦੀ ਹੈ, ਉਸਦਾ ਧੀਰਜ, ਧੈਰਿਆ। ਕਿਉਂਕਿ ਸ਼ਾਂਤ ਰਹਿ ਕੇ ਅਸੀਂ ਬਹੁਤ ਸਾਰੀਆਂ ਇੱਦਾਂ ਦੀਆਂ ਕਠਿਨ ਪਰਿਸਥਿਤੀਆਂ ਦਾ ਸਾਹਮਣਾ ਵੀ ਕਰ ਸਕਦੇ ਹਾਂ ਜੋ ਜ਼ਿੰਦਗੀ ਦੇ ਵਿੱਚ ਆਉਂਦੀਆਂ ਹੀ ਰਹਿੰਦੀਆਂ ਨੇ, ਅਤੇ ਉਹਨਾਂ ਦਾ ਸਾਹਮਣਾ ਕਰਕੇ ਅਸੀਂ ਜਿੱਤ ਸਕਦੇ ਹਾਂ। ਕਿਉਂਕਿ ਕਈ ਵਾਰੀ ਹਾਲਾਤ, ਕੁਝ ਲੋਕ ਸਾਨੂੰ ਪ੍ਰੋਵੋਕ ਕਰਦੇ ਨੇ, ਸਾਨੂੰ ਉਕਸਾਉਂਦੇ ਨੇ ਕਿ ਅਸੀਂ ਰਿਐਕਟ ਕਰੀਏ। ਪਰ ਮੈਨੂੰ ਲੱਗਦਾ ਹੈ ਕਿ ਇੱਦਾਂ ਦੇ ਟਾਈਮ 'ਤੇ ਉਹਨਾਂ ਨੂੰ ਰਿਐਕਸ਼ਨ ਨਾ ਦੇਣਾ ਹੀ ਸਭ ਤੋਂ ਵੱਡਾ ਰਿਐਕਸ਼ਨ ਹੈ, ਮਤਲਬ ਜਵਾਬ ਹੈ। ਕਿਉਂਕਿ ਕਈ ਵਾਰੀ ਅਗਲਾ ਤੁਹਾਨੂੰ ਉਕਸਾ ਹੀ ਇਸ ਲਈ ਰਿਹਾ ਹੁੰਦਾ ਹੈ ਕਿ ਤੁਸੀਂ ਗੁੱਸੇ ਦੇ ਵਿੱਚ ਆ ਕੇ ਕੁਝ ਇੱਦਾਂ ਦਾ ਕਰ ਦਿਓ ਕਿ ਗਲਤ ਬੋਲ ਦਿਓ ਜਾਂ ਕੰਮ ਗਲਤ ਕਰ ਦਿਓ। ਲੇਕਿਨ ਪੇਸ਼ੈਂਸ, ਧੀਰਜ ਬਣਾ ਕੇ ਰੱਖੀਏ ਤਾਂ ਜ਼ਿੰਦਗੀ ਦੀਆਂ ਬਹੁਤ ਸਾਰੀਆਂ ਵੱਡੀਆਂ ਵੱਡੀਆਂ ਪ੍ਰੋਬਲਮਸ ਨੂੰ ਅਸੀਂ ਐਕਸਾਈਟ 'ਤੇ ਕਰ ਸਕਦੇ ਹਾਂ। ਕਿਉਂਕਿ ਕਈ ਵਾਰੀ ਉਹਨਾਂ ਮੁਸੀਬਤਾਂ ਦਾ, ਉਹਨਾਂ ਗੱਲਾਂ ਦਾ ਹੱਲ ਐਟ ਅ ਟਾਈਮ ਨਹੀਂ ਨਿਕਲਦਾ ਹੁੰਦਾ, ਲੇਕਿਨ ਹੌਲੀ ਹੌਲੀ ਜ਼ਰੂਰ ਨਿਕਲ ਆਉਂਦਾ। ਸੋ ਇਸ ਲਈ ਠੰਡੇ ਰਹਿਣ ਦੇ ਲਈ, ਪੇਸ਼ੈਂਸ ਰੱਖਣ ਦੇ ਲਈ ਜ਼ਰੂਰੀ ਹੈ ਕਿ ਅਸੀਂ ਪਰਮਾਤਮਾ ਦਾ ਸ਼ੁਕਰੀਆ ਹਰ ਵੇਲੇ ਕਰੀਏ, ਹਰ ਵੇਲੇ, ਈਵਨ ਕਿ ਉਸਦੀਆਂ ਦਿੱਤੀਆਂ ਹੋਈਆਂ ਮੁਸੀਬਤਾਂ ਲਈ ਵੀ। ਕਿਉਂਕਿ ਅਗਰ ਇਹ ਮੁਸ਼ਕਲਾਂ ਨਾ ਆਉਣ ਤਾਂ ਅਸੀਂ ਜ਼ਿੰਦਗੀ ਤੋਂ ਕੁਝ ਸਿੱਖ ਥੋੜ੍ਹੀ ਸਕਦੇ ਹਾਂ। ਸੋ ਸਿੱਖਣ ਦੇ ਲਈ ਪਰਮਾਤਮਾ ਸਾਨੂੰ ਇਹਨਾਂ ਮੁਸ਼ਕਲ ਰਾਹਾਂ 'ਤੇ ਤੋਰਦਾ ਹੈ।
1: ਪ੍ਰੇਰਣਾ।

ਪਿਆਰ ਦਾ ਰੰਗ ਏਦਾਂ ਦਾ ਹੀ ਹੁੰਦਾ ਹੈ, ਪਿਆਰਾ ਪਿਆਰਾ। ਹਾਂ, ਇੰਦਰ ਧਨੁਸ਼ ਦੀ ਸਾਰੇ ਰੰਗਾਂ ਵਰਗਾ ਹੁੰਦਾ ਹੈ।

ਔਰ ਉਹੀ ਨਹੀਂ ਭੁੱਲਣਾ ਚਾਹੀਦਾ। ਪਰਮਾਤਮਾ ਦਾ ਸ਼ੁਕਰਾਨਾ ਸਾਨੂੰ ਹਰ ਵੇਲੇ ਕਰਨਾ ਚਾਹੀਦਾ, ਹਰ ਸਾਹ ਦੇ ਨਾਲ ਕਰਨਾ ਚਾਹੀਦਾ। ਔਰ ਫਿਰ ਦੇਖੋ ਜ਼ਿੰਦਗੀ ਦੇ ਵਿੱਚ ਕਿੰਨੀਆਂ ਸਾਰੀਆਂ ਬਲੈਸਿੰਗਸ ਅਸੀਂ ਆਟੋਮੈਟਿਕਲੀ ਮੈਗਨੇਟ ਦੀ ਤਰ੍ਹਾਂ ਯਾਨੀ ਕਿ ਚੁੰਬਕ ਦੀ ਤਰ੍ਹਾਂ ਮੈਨੀਫੈਸਟ ਕਰ ਲੈਂਦੇ ਹਾਂ। ਸੋ ਇਹ ਹੈ ਜੀ ਸੀਕ੍ਰੇਟ ਕੋਡ ਜ਼ਿੰਦਗੀ ਦੇ ਵਿੱਚ ਖੁਸ਼ੀਆਂ ਲੈ ਕੇ ਆਉਣ ਦਾ। ਖੁਸ਼ ਰਹੂੰਗੇ, ਅੱਛੀ ਅੱਛੀ ਸੋਚ ਰੱਖੂੰਗੇ, ਬਿਨਾਂ ਕਿਸੇ ਬੁਰੀ ਨੀਅਤ ਦੇ ਜਾਂ ਪਾਰਸ਼ੈਲਿਟੀ ਦੇ ਬਾਕੀਆਂ ਦੀ ਮਦਦ ਕਰੂੰਗੇ, ਉਹਨਾਂ ਨੂੰ ਸਮਝ ਕੇ ਉਹਨਾਂ ਦਾ ਸਾਥ ਦਊਂਗੇ ਤਾਂ ਪਰਮਾਤਮਾ ਤੁਹਾਡਾ ਸਾਥ ਜ਼ਰੂਰ ਦੇਵੇਗਾ। ਦੈਟਸ ਵਾਟ ਆਈ ਥਿੰਕ। ਪੂਜਾ ਟੋਹਾਨੀ ਦੇ ਨਾਲ ਗੁੱਡ ਮਾਰਨਿੰਗ ਜਲੰਧਰ। ਫਿਲਹਾਲ ਤੁਸੀਂ FM ਰੇਨਬੋ 'ਤੇ ਕਰ ਰਹੇ ਹੋ ਇੰਜੋਏ। ਔਰ ਇੱਕ ਚੀਜ਼ ਜੋ ਮੇਰੇ ਧਿਆਨ ਦੇ ਵਿੱਚ ਆ ਰਹੀ ਹੈ ਬਈ, ਅੱਜ ਕਾਫੀ ਸਾਰੀਆਂ ਚੀਜ਼ਾਂ ਤਾਂ ਹੈ ਖਾਸ, ਲੇਕਿਨ ਵਨ ਬਾਈ ਵਨ ਤੁਹਾਨੂੰ ਦੱਸਦੀ ਜਾਊਂਗੀ। ਜਿਵੇਂ ਕਿ ਕਿਹਾ ਜਾਂਦਾ ਹੈ ਪੱਤਰਕਾਰਤਾ ਦਾ ਆਧਾਰ, ਮਤਲਬ ਪੱਤਰਕਾਰਿਤਾ ਦੇ ਆਧਾਰ ਦੇ, ਆਪਾਂ ਅਗਰ ਡੈਮੋਕ੍ਰੇਸੀ ਦੀ ਗੱਲ ਕਰੀਏ ਤਾਂ ਉਹਦੇ ਵਿੱਚ ਵੀ ਪੱਤਰਕਾਰਿਤਾ ਨੂੰ ਸਾਡੇ ਲੋਕਤੰਤਰ ਦਾ ਇੱਕ ਆਧਾਰ ਸਤੰਭ ਮੰਨਿਆ ਜਾਂਦਾ ਹੈ। ਇੱਦਾਂ ਹੀ ਹਿੰਦੀ ਪੱਤਰਕਾਰਤਾ ਦੇ ਆਧਾਰ ਸਤੰਭਾਂ ਵਿੱਚੋਂ ਇੱਕ ਪੱਤਰਕਾਰ, ਲੇਖਕ ਅਤੇ ਰਾਜਨੀਤਿਕ ਵਿਸ਼ਲੇਸ਼ਕ ਪ੍ਰਭਾਸ ਜੋਸ਼ੀ, ਜਿਨ੍ਹਾਂ ਨੇ ਰਾਜਨੀਤੀ ਕ੍ਰਿਕਟ ਪੱਤਰਕਾਰਿਤਾ ਦਾ ਉਹਨਾਂ ਨੂੰ ਮਾਹਿਰ ਮੰਨਿਆ ਜਾਂਦਾ ਸੀ, ਔਰ ਉਹਨਾਂ ਨੇ ਆਪਾਂ ਇਹ ਕਹਿ ਸਕਦੇ ਹਾਂ ਕਿ ਗਾਂਧੀਵਾਦੀ ਲਹਿਰ, ਬਹੁਦਾਨ ਲਹਿਰ ਅਤੇ ਬਹੁਤ ਸਾਰੇ ਇੱਦਾਂ ਦੇ ਜੋ ਡਾਕੂ, ਉਹਨਾਂ ਦੇ ਸਮਰਪਣ ਦੇ ਵਿੱਚ ਮਦਦ ਕੀਤਾ, ਉਸ ਸੰਘਰਸ਼ ਦੇ ਵਿੱਚ ਉਹਨਾਂ ਨੇ ਹਿੱਸਾ ਲਿਆ। ਅੱਜ ਉਹਨਾਂ ਨੂੰ ਇਸ ਕਰਕੇ ਯਾਦ ਕੀਤਾ ਕਿਉਂਕਿ ਅੱਜ ਯਾਨੀ ਕਿ 15 ਜੁਲਾਈ 1937 ਨੂੰ ਇੰਦੌਰ ਮੱਧ ਪ੍ਰਦੇਸ਼ ਦੇ ਵਿੱਚ ਉਹਨਾਂ ਦਾ ਜਨਮ ਹੋਇਆ ਸੀ। ਹੈ ਨਾ ਅੱਛੀ ਵਾਲੀ ਇਨਫੋਰਮੇਸ਼ਨ। ਇੱਕ ਹੋਰ ਆ ਰਹੀ ਹੈ ਬਈ, ਵਨ ਬਾਈ ਵਨ ਤੁਹਾਨੂੰ ਮੈਂ ਇਨਫੋਰਮੇਸ਼ਨ ਦਿੰਦੀ ਰਹੂੰਗੀ, ਜਾਣਾ ਕਿਤੇ ਨਹੀਂ। ਔਰ ਅੱਜ ਇੱਕ ਹੋਰ ਬੜਾ ਖਾਸ ਦਿਨ ਹੈ, ਉਹ ਇਹ ਹੈ ਕਿ ਅੱਜ ਵਿਸ਼ਵ ਯੁਵਾ ਕੌਸ਼ਲ ਦਿਵਸ ਦੇ ਰੂਪ 'ਚ ਮਨਾਇਆ ਜਾਂਦਾ ਹੈ 15 ਜੁਲਾਈ ਨੂੰ। ਸੰਯੁਕਤ ਰਾਸ਼ਟਰ ਦੁਆਰਾ ਇਹ ਜਿਹੜਾ ਵਿਸ਼ਵ ਕੌਸ਼ਲ ਦਿਵਸ ਹੈ ਮਨਾਇਆ ਜਾਂਦਾ ਹੈ ਤਾਂ ਕਿ ਦੁਨੀਆ ਭਰ ਦੇ ਵਿੱਚ ਜੋ ਯੰਗਸਟਰਸ ਨੇ ਉਹਨਾਂ ਦੇ ਵਿੱਚ ਇੱਦਾਂ ਦੇ ਸਕਿੱਲਸ ਡਿਵੈਲਪ ਕੀਤੇ ਜਾਣ, ਤਾਂ ਕਿ ਯਾਨੀ ਕਿ ਉਹਨਾਂ ਦੇ ਵਿੱਚ ਇੱਦਾਂ ਦੇ ਕੌਸ਼ਲ ਉਹਨਾਂ ਦੇ ਵਿੱਚ ਬਣਾਏ ਜਾਣ, ਉਹਨਾਂ ਦੇ ਵਿੱਚ ਕੌਸ਼ਲ ਪਾ ਕੇ ਉਹਨਾਂ ਨੂੰ ਅੱਗੇ ਵਧਣ ਦਾ ਮੌਕਾ ਦਿੱਤਾ ਜਾਵੇ, ਚਾਹੇ ਉਹ ਕੁਝ ਆਪਣਾ ਵਿਵਸਾਏ ਕਰਨਾ ਚਾਹੁੰਦੇ ਨੇ ਜਾਂ ਫਿਰ ਨੌਕਰੀ ਦੇ ਵਿੱਚ ਅੱਗੇ ਵਧਣਾ ਚਾਹੁੰਦੇ ਨੇ। ਲੇਕਿਨ ਯੁਵਾਵਾਂ ਨੂੰ ਰੁਜ਼ਗਾਰ ਦੇ ਲਈ ਤਕਨੀਕੀ ਤੌਰ 'ਤੇ ਅਤੇ ਵਿਵਸਾਇਕ ਤੌਰ 'ਤੇ ਉਹਨਾਂ ਦੇ ਕੌਸ਼ਲ ਨੂੰ ਭਰਪੂਰ ਬਣਾਉਣ ਦੇ ਲਈ ਇਸ ਦਿਨ ਨੂੰ ਮਨਾਇਆ ਜਾਂਦਾ ਹੈ। ਭਾਰਤ ਦੇ ਵਿੱਚ ਤਮਿਲਨਾਡੂ ਰਾਜ ਦੇ ਵਿੱਚ ਪੂਰਵ ਮੁੱਖ ਮੰਤਰੀ ਕੇ ਕਾਮਰਾਜ ਦੀ ਜਯੰਤੀ ਦੇ ਉਪਲਕਸ਼ ਦੇ ਵਿੱਚ ਵੀ ਅੱਜ ਦਾ ਇਹ ਦਿਨ ਸ਼ਿਕਸ਼ਾ ਵਿਕਾਸ ਦਿਵਸ ਦੇ ਰੂਪ ਦੇ ਵਿੱਚ ਮਨਾਇਆ ਜਾਂਦਾ ਹੈ ਤਮਿਲਨਾਡੂ ਦੇ ਵਿੱਚ। ਸੋ ਇੱਦਾਂ ਦੇ ਨੇਤਾ ਜੋ ਕਿ ਦੇਸ਼ ਦੇ ਨੌਜਵਾਨਾਂ ਨੂੰ, ਬੱਚਿਆਂ ਨੂੰ ਅੱਗੇ ਵਧਣ ਦੇ ਲਈ ਸ਼ਿਕਸ਼ਾ ਦੇ ਮੌਕੇ ਦਿੰਦੇ ਨੇ, ਉਹਨਾਂ ਦੀ ਸਿੱਖਿਆ ਸੁਲਭ ਯਾਨੀ ਕਿ ਆਸਾਨ ਬਣਾਉਂਦੇ ਨੇ। ਸੋ ਇੱਦਾਂ ਦੇ ਕ੍ਰਾਂਤੀਕਾਰੀ ਪ੍ਰਯਾਸ ਕਰਨ ਵਾਲੇ ਨੇਤਾ, ਇਸੇ ਕਰਕੇ ਉਹਨਾਂ ਨੂੰ ਭਾਰਤ ਰਤਨ ਦੇ ਨਾਲ ਨਵਾਜ਼ਿਆ ਗਿਆ ਸੀ, ਕਿਉਂਕਿ ਉਹਨਾਂ ਨੇ ਮੁਫਤ ਸਿੱਖਿਆ ਔਰ ਮਿਡ ਡੇ ਮੀਲ ਦੀ ਯੋਜਨਾ ਦੀ ਸ਼ੁਰੂਆਤ ਕੀਤੀ ਸੀ। ਔਰ ਹੁਣ ਟਾਈਮ ਹੋ ਗਿਆ ਹੈ ਪ੍ਰੋਗਰਾਮ ਦੇ ਵਿੱਚ ਅਗਲੇ ਗਾਣੇ ਨੂੰ ਇੰਜੋਏ ਕਰਨ ਦਾ। ਸੋ ਸਟੇ ਟਿਊਨ ਓਨਲੀ ਔਨ FM ਰੇਨਬੋ।

ਵੰਡਰਫੁਲ ਫੀਲਿੰਗ ਦੀ ਓਬਵੀਅਸਲੀ ਹੁੰਦੀ ਹੈ ਜਦੋਂ ਪਹਿਲੀ ਵਾਰ ਕੋਈ ਚੀਜ਼ ਹੋਈ ਹੋਵੇ, ਔਰ ਉਹ ਵੀ ਇੱਦਾਂ ਦੀ ਚੀਜ਼ ਹੋਈ ਹੋਵੇ ਕਿ ਬੰਦੇ ਨੂੰ ਮਾਣ ਹੋਵੇ, ਮਤਲਬ ਬੰਦੇ ਨੂੰ ਨਹੀਂ ਪੂਰੀ ਫੈਮਿਲੀ ਨੂੰ ਨਹੀਂ ਪੂਰੇ ਸ਼ਹਿਰ ਨੂੰ ਮਾਣ ਹੋਵੇ, ਇੱਦਾਂ ਦੀ ਕੋਈ ਚੀਜ਼ ਕਿਸੇ ਨੇ ਕਰਕੇ ਦਿਖਾ ਦਿੱਤੀ ਹੋਵੇ, ਸੋ ਇਟਸ ਸੱਚ ਅ ਵੰਡਰਫੁਲ ਫੀਲਿੰਗ ਹੈ ਨਾ। ਮੈਂ ਆਪਣੇ ਗਾਣੇ ਦੀ ਗੱਲ ਨਹੀਂ ਕਰ ਰਹੀ, ਗਾਣਾ ਤਾਂ ਫਿਰ ਚਲਾਇਆ ਸੀ ਨਾ, ਅਤੇ ਗਾਣਾ ਚਲਾਇਆ ਸੀ ਅਤੇ ਨਾਲ ਦੀ ਨਾਲ ਮੈਂ ਸੋਚ ਰਹੀ ਸੀ ਕਿ ਕਿੰਨੀ ਵੰਡਰਫੁਲ ਫੀਲਿੰਗ ਹੋਏਗੀ ਜਿਹਨਾਂ ਨੇ 18 ਸਾਲ ਬਾਅਦ ਭਾਰਤੀ ਵਾਟਰ ਪੋਲੋ

टीम दे विच साड़े शहर दा नाम रोशन कर दिता। जलंधर शहर दी गल कर रही हां और मैं गल कर रही हां जूनियर चैंपियनशिप दे विच बेस्ट गोलकीपर रहे चतन्ने दी। हां जी, वाटर पोलो टीम दे विच जगह बनाउण दे विच सफल हो चुके ने साड़े भारतीय खिडारी और साड़े शहर दे चतन्ने तालीवाल जो कि हुण भारतीय टीम दा प्रतिनिधित्व करनगे थाईलैंड दे विच। ओके, सब तो पहले मैं दस दिनी हूँ वाटर पोलो हुंदा की है। पानी दे विच खेडी जाण वाली एक प्रतिस्पर्धी टीम खेड है, मतलब दो टीमों दे विच खेडी जाती है जिस दे विच 7 खिडारी हुंदे ने, 2 टीमां हुंदियां ने, 6 फील्ड खिडारी हुंदे ने, 1 गोलकीपर हुंदा है ते विरोधी टीम दे नैट दे विच जिहड़ी गेंद सुट के उन्हां ने गोल करना हुंदा है, भई उह गोलकीपर ने रोकना हुंदा है। ਇਹ ਸਾਰੀ ਗੇਮ ਖੇਡੀ ਜਾਂਦੀ ਹੈ ਪਾਣੀ ਦੇ ਵਿੱਚ, ਇਸੇ ਕਰਕੇ ਇਸ ਨੂੰ ਵਾਟਰ ਪੋਲੋ ਕਿਹਾ ਜਾਂਦਾ ਹੈ। ਮੈਚ ਦੇ 4 ਕੁਆਟਰ ਹੁੰਦੇ ਨੇ ਔਰ ਖਿਡਾਰੀਆਂ ਨੂੰ ਲਗਾਤਾਰ ਪਾਣੀ ਦੇ ਵਿੱਚ ਤੈਰਦੇ ਰਹਿਣਾ ਪੈਂਦਾ ਹੈ। ਇਹੀ ਇਸ ਦਾ ਡਿਫੀਕਲਟੀ ਲੈਵਲ ਆਈ ਥਿੰਕ 10 ਗੁਣਾ ਜ਼ਿਆਦਾ ਵਧਾ ਦਿੰਦਾ ਹੈ, ਕਿਉਂਕਿ ਮੇਨ ਗੱਲ ਜਿਹੜੀ ਹੁਣ ਮੈਂ ਤੁਹਾਨੂੰ ਦੱਸਦੀ ਹਾਂ, ਕਿਉਂਕਿ ਪੂਲ ਦੇ ਜਿਹੜਾ ਤਲ ਹੈ ਮਤਲਬ ਬੇਸ, ਉਹਨੂੰ ਛੂਹਣਾ ਇੱਕਦਮ ਮਨਾ ਹੈ। ਪਾਣੀ ਦੇ ਵਿੱਚ ਖੇਡਣਾ ਹੈ ਲੇਕਿਨ ਪਾਣੀ 'ਚ ਖੜ੍ਹੇ ਹੋ ਕੇ ਨਹੀਂ ਖੇਡਣਾ, ਤੁਸੀਂ ਲਗਾਤਾਰ ਤੈਰਨਾ ਹੈ ਔਰ ਤੁਹਾਡੇ ਪੈਰ ਹੈ ਜਿਹੜੇ ਉਹ ਤਲ ਦੇ ਨਾਲ ਲੱਗਣੇ ਨਹੀਂ ਚਾਹੀਦੇ, ਬੇਸ 'ਤੇ ਟੱਚ ਨਹੀਂ ਹੋਣੇ ਚਾਹੀਦੇ ਤੁਹਾਡੇ ਪੈਰ। ਸੋ ਜਿਹੜੇ ਪ੍ਰੋਫੈਸ਼ਨਲ ਮੈਚ ਹੁੰਦੇ ਨੇ ਉਹਦੇ ਵਿੱਚ 4 to 8 ਮਿੰਟ ਦੇ ਅੰਤਰਾਲ ਹੁੰਦੇ ਨੇ। ਡੈੱਡ ਬਾਲ ਦੀ ਸਥਿਤੀ ਦੇ ਵਿੱਚ ਖੇਡ ਨੂੰ ਖੇਡਦੇ ਹੋਏ ਜਿਹੜੀ ਵਾਚ ਹੈ ਕਲੋਕ, ਉਸਨੂੰ ਥੋੜ੍ਹੀ ਦੇਰ ਲਈ ਰੋਕ ਦਿੱਤਾ ਜਾਂਦਾ ਹੈ। ਔਰ ਸਭ ਤੋਂ ਇਹਦਾ ਡਿਫੀਕਲਟੀ ਲੈਵਲ ਇਹੀ ਹੈ ਕਿ ਤੁਸੀਂ ਜਿਹੜੇ ਫੀਲਡ ਖਿਡਾਰੀ ਨੇ ਖੇਡ ਰਹੇ ਹੁੰਦੇ ਨੇ ਉਹ ਪੂਲ ਦੇ ਤਲ ਨੂੰ ਛੂਹ ਨਹੀਂ ਸਕਦੇ। ਸੋ ਇੱਕ ਸਪੈਸ਼ਲ ਟੈਕਨੀਕ ਹੁੰਦੀ ਹੈ ਜਿਸ ਦਾ ਉਪਯੋਗ ਕਰਕੇ ਲਗਾਤਾਰ ਪਾਣੀ ਵਿੱਚ ਤੈਰਦੇ ਰਹਿਣਾ ਪੈਂਦਾ ਹੈ। ਔਰ ਇਸ ਗੇਮ ਦੇ ਵਿੱਚ 18 ਸਾਲ ਬਾਅਦ ਕੋਈ ਖਿਡਾਰੀ ਭਾਰਤੀ ਵਾਟਰ ਪੋਲੋ ਦੀ ਟੀਮ ਦੇ ਵਿੱਚ ਜਗ੍ਹਾ ਬਣਾਉਣ ਦੇ ਵਿੱਚ ਸਫਲ ਹੋਇਆ ਹੈ। ਮਹਿਜ਼ 19 ਸਾਲ ਦੇ ਚਤਨ ਤਾਲੀਵਾਲ ਜੋ ਕਿ ਅੰਡਰ 20 ਭਾਰਤੀ ਵਾਟਰ ਪੋਲੋ ਟੀਮ ਦੀ ਵੱਲੋਂ ਜਿਹੜਾ ਆਉਣ ਵਾਲਾ ਅੰਤਰਰਾਸ਼ਟਰੀ ਪ੍ਰਤੀਯੋਗਤਾ ਥਾਈਲੈਂਡ ਵਿੱਚ ਹੋਣ ਜਾ ਰਹੀ ਹੈ ਉਸਦੀ ਅਗਵਾਈ ਕਰਨਗੇ। ਆਲ ਇੰਡੀਆ ਯੂਨੀਵਰਸਿਟੀ ਪ੍ਰਤੀਯੋਗਤਾਵਾਂ ਦੇ ਵਿੱਚ ਬੈਸਟ ਗੋਲਕੀਪਰ ਦਾ ਇਹ ਸਨਮਾਨ ਹਾਸਲ ਕਰ ਚੁੱਕੇ ਨੇ ਚਤਨ ਤਾਲੀਵਾਲ ਔਰ ਇਹਨਾਂ ਨੇ ਹੁਣ ਤੱਕ ਆਪਣਾ ਜਿਹੜਾ ਪ੍ਰਦਰਸ਼ਨ ਹੈ ਇੱਕਦਮ ਸ਼ਾਨਦਾਰ ਵਧੀਆ ਔਰ ਉੱਚ ਕੋਟੀ ਦਾ ਦਿਖਾਇਆ ਹੈ, ਇਸੇ ਕਰਕੇ ਇਹਨਾਂ ਨੂੰ ਭਾਰਤੀ ਟੀਮ ਦਾ ਹਿੱਸਾ ਬਣਨ ਦਾ ਗੌਰਵ ਹਾਸਲ ਹੋਇਆ ਹੈ। ਸੋ ਚਤੰਨਿਆ PIS ਵਾਟਰ ਪੋਲੋ ਸੈਂਟਰ ਜਲੰਧਰ ਦੇ ਵਿੱਚ ਸੀਨੀਅਰ ਕੋਚ ਉਹਨਾਂ ਦੇ ਉਮੇਸ਼ ਸ਼ਰਮਾ ਦੇ ਮਾਰਗਦਰਸ਼ਨ ਦੇ ਵਿੱਚ ਲਗਾਤਾਰ ਇਹਨਾਂ ਨੇ ਆਪਣਾ ਪ੍ਰਸ਼ਿਕਸ਼ਣ ਹਾਸਲ ਕੀਤਾ ਹੈ ਔਰ ਕਰ ਰਹੇ ਨੇ ਹਜੇ ਵੀ। ਇਹਨਾਂ ਦੇ ਫਾਦਰ ਐਡਵੋਕੇਟ ਨੇ ਔਰ ਮਦਰ ਅਤੇ ਫਾਦਰ ਦੋਵਾਂ ਦੇ ਸਹਿਯੋਗ ਦੇ ਨਾਲ ਹੀ ਮੈਨੂੰ ਲੱਗਦਾ ਕਿ ਕੋਈ ਵੀ ਜਿਹੜਾ ਬੱਚਾ ਹੈ ਉਹ ਇੱਦਾਂ ਦੇ ਵੱਡੇ ਵੱਡੇ ਜਿਹੜੇ ਮੁਕਾਮ ਹੈ ਹਾਸਲ ਕਰ ਸਕਦੇ ਨੇ। ਰੋਜ਼ਾਨਾ ਇਹਨਾਂ ਨੂੰ 6 ਘੰਟੇ ਪਾਣੀ ਦੇ ਵਿੱਚ ਪ੍ਰੈਕਟਿਸ ਕਰਨੀ ਪੈਂਦੀ ਹੈ ਔਰ ਇਹ ਸੋਚੋ ਕਿ ਗਰਮੀ ਦੇ ਵਿੱਚ ਤਾਂ ਬੰਦਾ ਠੀਕ ਹੈ ਲੇਕਿਨ ਠੰਡ ਦੇ ਵਿੱਚ ਵੀ ਇਹਨਾਂ ਦੀ ਨਾ ਮਿਹਨਤ ਰੁਕਦੀ ਹੈ ਨਾ ਪ੍ਰੈਕਟਿਸ ਰੁਕਦੀ ਹੈ। ਸੋ ਮੈਨੂੰ ਲੱਗਦਾ ਕਿ 10 ਤੋਂ ਜ਼ਿਆਦਾ 50 ਗੁਣਾ ਮੈਂ ਵਧਾ ਦਿੰਦੀ ਹਾਂ ਇਸ ਗੇਮ ਦਾ ਡਿਫੀਕਲਟੀ ਲੈਵਲ ਇਮੈਜਿਨ ਕਰਕੇ ਹੀ, ਮਤਲਬ ਸਰਦੀਆਂ ਦਾ ਸਵੇਰ ਅਤੇ ਸ਼ਾਮ ਇਹ ਸੋਚੋ ਇੰਨੀ ਠੰਡ ਦੇ ਬਾਵਜੂਦ ਪ੍ਰੈਕਟਿਸ ਜਾਰੀ ਰੱਖਣੀ ਪੈਂਦੀ ਹੋਵੇ ਤਾਂ ਤੁਹਾਡੇ ਫਿਟਨੈਸ ਲੈਵਲ ਕੀ ਹੋਣਾ ਚਾਹੀਦਾ ਹੈ। ਗਰਾਊਂਡ ਵਰਕ, ਰਨਿੰਗ, ਮੋਬਿਲਿਟੀ ਐਕਸਰਸਾਈਜ਼ ਇਹ ਤੁਹਾਨੂੰ ਡੇਲੀ ਰੂਟੀਨ ਦੇ ਵਿੱਚ ਕਰਨੀ ਜ਼ਰੂਰੀ ਹੈ। ਸੋ ਹੈਟਸ ਆਫ ਟੂ ਚਤਨ ਐਂਡ ਬੈਸਟ ਵਿਸ਼ਿਸ ਟੂ ਹਿਮ ਐਂਡ ਆਲ ਦ ਟੀਮ। ਇਹਨਾਂ ਲਈ ਇਹੀ ਦੁਆਵਾਂ ਹੈ ਕਿ ਇਹ ਬਹੁਤ ਅੱਛਾ ਪ੍ਰਦਰਸ਼ਨ ਕਰਨ ਅਤੇ ਮੈਡਲ ਜਿੱਤ ਕੇ ਸਾਡੇ ਦੇਸ਼ ਦਾ ਨਾਮ ਰੋਸ਼ਨ ਕਰਨ। ਅਤੇ ਹੁਣ ਟਾਈਮ ਹੋ ਗਿਆ ਹੈ ਪ੍ਰੋਗਰਾਮ ਦੇ ਵਿੱਚ ਅਗਲੇ ਗੀਤ ਨੂੰ ਇੰਜੋਏ ਕਰਨ ਦਾ। ਪੂਜਾ ਟੋਹਾਨੀ ਦੇ ਨਾਲ ਗੁੱਡ ਮਾਰਨਿੰਗ ਜਲੰਧਰ।

0: ਬਈ ਜੋ ਕੋਈ ਜੋ ਮਰਜ਼ੀ ਕਵੇ, ਲੇਕਿਨ ਮੈਨੂੰ ਇਹ ਲੱਗਦਾ ਹੈ ਕਿ ਹਰ ਕੋਈ ਇਨਸਾਨ ਸਕਸ਼ਮ ਜ਼ਰੂਰ ਹੋਣਾ ਚਾਹੀਦਾ ਹੈ, ਇਸ ਕਾਬਿਲ ਜ਼ਰੂਰ ਹੋਣਾ ਚਾਹੀਦਾ ਹੈ ਕਿ ਉਹ ਆਪਣਾ ਘੱਟੋ ਘੱਟ ਖੁਦ ਦਾ ਖਰਚਾ ਤਾਂ ਜ਼ਰੂਰ ਚੱਕ ਸਕੇ। ਲੇਕਿਨ ਗੱਲ ਉਦੋਂ ਹੁੰਦੀ ਹੈ ਸੋਚਣ ਵਾਲੀ ਜਦੋਂ ਅਸੀਂ ਪਰਮਾਤਮਾ ਵੱਲੋਂ ਕੁਝ ਇੱਦਾਂ ਦੀ ਚੀਜ਼ ਹੋ ਜਾਂਦੀ ਹੈ ਕਿ ਅਸੀਂ ਫਿਜ਼ੀਕਲੀ ਉਨੇ ਨਾ ਐਕਟਿਵ ਹੁੰਦੇ ਹਾਂ ਅਤੇ ਨਾ ਉਹ ਸਭ ਕਰਨ ਦੇ ਕਾਬਿਲ ਹੋ ਪਾਉਂਦੇ ਹਾਂ ਜਿੱਦਾਂ ਨੋਰਮਲ ਇਨਸਾਨ ਹੁੰਦੇ ਨੇ। ਲੇਕਿਨ ਦਿਲ ਥੋੜ੍ਹਾ ਨਹੀਂ ਕਰਨਾ ਚਾਹੀਦਾ, ਕਿਉਂਕਿ ਪਰਮਾਤਮਾ ਕੋਈ ਨਾ ਕੋਈ ਜ਼ਰੀਆ ਅਤੇ ਰਸਤਾ ਜ਼ਰੂਰ ਬਣਾ ਦਿੰਦਾ ਹੈ। ਸੋ ਇੱਦਾਂ ਹੀ ਜਿੰਨੇ ਦਿਵਿਆਂਗ ਸਟੂਡੈਂਟਸ ਨੇ ਉਹਨਾਂ ਦੇ ਲਈ ਸਕਸ਼ਮ ਸਕੋਲਰਸ਼ਿਪ ਦੀ ਸ਼ੁਰੂਆਤ ਹੋ ਚੁੱਕੀ ਹੈ ਔਰ 31 ਅਕਤੂਬਰ ਤੱਕ ਆਵੇਦਨ ਤੁਸੀਂ ਕਰ ਸਕਦੇ ਹੋ। ਲੇਕਿਨ ਇਸ ਲਈ ਸਿਰਫ ਅਤੇ ਸਿਰਫ ਔਨਲਾਈਨ ਹੀ ਆਵੇਦਨ ਕੀਤਾ ਜਾ ਸਕਦਾ ਹੈ। ਨੈਸ਼ਨਲ ਸਕੋਲਰਸ਼ਿਪ ਪੋਰਟਲ ਦੇ ਮਾਧਿਅਮ ਰਾਹੀਂ ਔਨਲਾਈਨ ਤੁਸੀਂ ਅਪਲਾਈ ਕਰ ਸਕਦੇ ਹੋ, ਆਵੇਦਨ ਭਰ ਸਕਦੇ ਹੋ। ਲੇਕਿਨ ਆਵੇਦਨ ਤੋਂ ਬਾਅਦ ਪਹਿਲਾਂ ਤੁਹਾਨੂੰ ਆਪਣੇ ਸੰਬੰਧਿਤ ਜਿੱਥੋਂ ਸਿੱਖਿਆ ਹਾਸਲ ਕਰ ਰਹੇ ਹੋ ਤੁਸੀਂ ਆਪਣੇ ਸ਼ਿਕਸ਼ਣ ਸੰਸਥਾਨ ਦਾ, ਅਤੇ ਫਿਰ ਜਿਹੜੀ ਤਕਨੀਕੀ ਸਿੱਖਿਆ ਤੁਸੀਂ ਹਾਸਲ ਕਰ ਰਹੇ ਹੋ ਕਿਸ ਲੈਵਲ ਦੀ ਕਰਨਾ ਚਾਹੁੰਦੇ ਹੋ, ਤਕਨੀਕੀ ਸਿੱਖਿਆ ਵਿਭਾਗ ਸਤਰ ਦੇ ਜਿਹੜੇ ਦਸਤਾਵੇਜ਼ ਨੇ ਉਹਨਾਂ ਨੂੰ ਨੱਥੀ ਕਰਨਾ ਪਏਗਾ ਨਾਲ, ਔਰ ਫਿਰ ਉਸ ਤੋਂ ਬਾਅਦ ਚਯਨ ਹੋਏਗਾ ਛਾਤਰਵ੍ਰਿੱਤੀ ਦੇ ਲਈ। ਔਰ ਅਗਰ ਸਿਲੈਕਟ ਹੁੰਦੇ ਹੋ ਤਾਂ ਤੁਹਾਨੂੰ ਹਰ ਸਾਲ ਮਿਲਣਗੇ 50,000 ਰੁਪਏ ਦਿਵਿਆਂਗ ਸਟੂਡੈਂਟਸ ਨੂੰ। ਤਕਨੀਕੀ ਸਿੱਖਿਆ ਹਾਸਲ ਕਰ ਰਹੇ ਦਿਵਿਆਂਗ ਛਾਤਰਾਂ ਵਾਸਤੇ ਆਲ ਇੰਡੀਆ ਕਾਊਂਸਲ ਫਾਰ ਟੈਕਨੀਕਲ ਐਜੂਕੇਸ਼ਨ ਨੇ ਇਸ ਸਕਸ਼ਮ ਸਕਾਲਰਸ਼ਿਪ ਦੀ ਯੋਜਨਾ ਇਸ ਦੇ ਤਹਿਤ ਆਵੇਦਨ ਜਿਹੜਾ ਉਹ ਸ਼ੁਰੂ ਕੀਤਾ ਹੈ। ਸ਼ੈਕਸ਼ਣਿਕ ਸੱਤਰ 2026-27 ਦੇ ਲਈ, ਜੋ ਕਿ 31 ਅਕਤੂਬਰ 2026 ਤੱਕ ਨੈਸ਼ਨਲ ਸਕਾਲਰਸ਼ਿਪ ਪੋਰਟਲ 'ਤੇ ਔਨਲਾਈਨ ਜਾ ਕੇ ਅਪਲਾਈ ਕੀਤਾ ਜਾ ਸਕਦਾ ਹੈ। ਸੋ ਇਹ ਤਾਂ ਹੋ ਗਈਆਂ ਗੱਲਾਂ, ਔਰ ਹੁਣ ਟਾਈਮ ਹੋ ਗਿਆ ਹੈ ਜੀ ਪ੍ਰੋਗਰਾਮ ਦੇ ਵਿੱਚ ਅਗਲੇ ਗੀਤ ਦੇ ਵੱਲ ਜਾਣ ਦਾ। ਸੋ ਗੱਲਾਂ ਅਤੇ ਗੀਤ ਮੈਂ ਗਿਆ ਨਾਲ ਨਾਲ ਚੱਲਣਗੇ, ਜਾਣਾ ਕਿਤੇ ਨਹੀਂ ਹੈ, ਟੈਨਸ਼ਨ ਬਿਲਕੁਲ ਨਹੀਂ ਲੈਣੀ, ਕਿਉਂਕਿ ਗੱਲਾਂ ਦੇ ਨਾਲ ਨਾਲ ਗੀਤਾਂ ਦਾ ਇਹ ਸਫ਼ਰ ਰੁਕੇਗਾ ਨਹੀਂ, ਚੱਲਦਾ ਰਹੇਗਾ। ਔਰ ਇਸੇ ਲੜੀ ਦੇ ਵਿੱਚ ਆ ਰਿਹਾ ਹੈ ਜੀ ਅਗਲਾ ਗੀਤ ਤੁਹਾਡੇ ਲਈ। ਵੀ ਦੇਖੋ, ਕਈ ਵਾਰੀ ਕੁਝ ਚੀਜ਼ਾਂ ਸੋਚ ਕੇ ਨਹੀਂ ਹੁੰਦੀਆਂ ਆਪਣੇ ਮਨ ਦੇ ਅਕੋਰਡਿੰਗ, ਅਤੇ ਅਗਰ ਮਨ ਦੇ ਅਕੋਰਡਿੰਗ ਨਾ ਹੋਵੇ ਮੈਡ ਬਿਲਕੁਲ ਨਹੀਂ ਹੋਣਾ ਚਾਹੀਦਾ, ਸਿਰਫ ਗਾਣਾ ਇੰਜੋਏ ਕਰਨਾ ਚਾਹੀਦਾ ਹੈ, ਚਾਹੇ ਮੈਡ ਫ੍ਰੀਕਿੰਗ 4 ਕਿਉਂ ਨਾ ਹੋਵੇ। ਸਟੇ ਟਿਊਨਡ,
1: mad freaking four, we roll the t-

0: take over, Jules.
1: सो जी ਇਹਦੇ ਨਾਲ ਹੀ ਬਸ ਇੰਨਾ ਹੀ ਸੀ ਗੀਤ ਔਰ ਇਹਦੇ ਨਾਲ ਹੀ ਵੈਲਕਮ ਬੈਕ ਕਰਦੀ ਹਾਂ ਤੁਹਾਡਾ ਪ੍ਰੋਗਰਾਮ ਗੁੱਡ ਮਾਰਨਿੰਗ ਜਲੰਧਰ ਦੇ ਵਿੱਚ। ਟਾਈਮ ਇੱਦਾਂ ਦਾ ਆ ਗਿਆ ਕਿ ਹਰ ਕੋਈ ਸਿਰਫ ਔਰ ਸਿਰਫ ਆਪਣੇ ਬਾਰੇ ਹੀ ਸੋਚਦਾ ਹੈ ਔਰ ਦੂਸਰੇ ਬਾਰੇ ਸੋਚਦਾ ਹੀ ਨਹੀਂ, ਔਰ ਖਾਸ ਕਰਕੇ ਇੱਦਾਂ ਦਾ ਹਾਲਾਤ, ਮਤਲਬ ਇੱਦਾਂ ਦਾ ਟਾਈਮ ਹੈ ਕਿ ਹਾਲਾਤ ਇਹ ਨੇ ਕਿ ਮਾਂ ਬਾਪ ਬੱਚਿਆਂ ਦੇ ਲਈ ਤਾਂ ਬਹੁਤ ਕੁਝ ਕਰਦੇ ਨੇ, ਲੇਕਿਨ ਅੱਜ ਕੱਲ੍ਹ ਬੱਚੇ ਮਾਂ ਬਾਪ ਦੇ ਲਈ ਕੁਝ ਵੀ ਕਰਨ ਤੋਂ ਬਚਦੇ ਨੇ, ਬਿਲਕੁਲ ਕੁਝ ਵੀ ਕਰਨ ਤੋਂ ਬਚਦੇ ਨੇ, ਕੋਈ ਰਿਸਪੋਂਸੀਬਿਲਟੀ ਨਹੀਂ ਚੱਕਣਾ ਚਾਹੁੰਦੇ, ਕੋਈ ਕੰਮ ਨਹੀਂ ਕਰਨਾ ਚਾਹੁੰਦੇ। ਔਰ ਮੈਨੂੰ ਦੱਸੋ ਕਿ ਇਹ ਜਿਹੜਾ ਟਾਈਮ ਹੈ ਕਿੱਧਰ ਨੂੰ ਜਾ ਰਿਹਾ ਹੈ, ਕਿ ਕੀ ਇਹ ਅਸੀਂ ਅੱਛੀ ਜਨਰੇਸ਼ਨ ਦਾ ਸਬੂਤ ਦੇ ਰਹੇ ਹਾਂ? ਨਹੀਂ ਨਾ, ਅਤੇ ਜ਼ਰੂਰੀ ਥੋੜ੍ਹੀ ਹੈ ਕਿ ਕੋਈ ਕੀ ਕਰਦਾ ਹੈ, ਅਸੀਂ ਕੀ ਕਰਦੇ ਹਾਂ ਮੈਟਰ ਇਹ ਕਰਦਾ ਹੈ। ਮਾਂ ਬਾਪ ਸਾਡੇ ਲਈ ਬਹੁਤ ਕੁਝ ਕਰਦੇ ਨੇ, ਬਹੁਤ ਸਾਰੀਆਂ ਕੁਰਬਾਨੀਆਂ ਵੀ ਦਿੰਦੇ ਨੇ, ਔਰ ਮੈਨੂੰ ਲੱਗਦਾ ਕਿ ਇੱਕ ਵਾਰੀ ਫਿਰ ਤੋਂ ਟਾਈਮ ਹੈ ਕਿ ਟਾਈਮ ਤੋਂ ਥੋੜ੍ਹਾ ਜਿਹਾ ਹਟ ਕੇ, ਜੋ ਪ੍ਰੈਜੈਂਟ ਟਾਈਮ ਚੱਲ ਰਿਹਾ ਸਿਨੈਰੀਓ ਹੈ, ਇਸ ਤੋਂ ਹਟ ਕੇ ਥੋੜ੍ਹਾ ਜਿਹਾ ਅਸੀਂ ਆਪਣੇ ਕਦਰਾਂ ਕੀਮਤਾਂ ਬਾਰੇ ਸੋਚੀਏ, ਫੈਮਲੀ ਵੈਲਿਊਜ਼ ਤੋਂ ਹਟ ਕੇ ਚਲੋ ਹਿਊਮਨ ਵੈਲਿਊਜ਼ ਬਾਰੇ, ਮੋਰਲ ਵੈਲਿਊਜ਼ ਬਾਰੇ ਵੀ ਥੋੜ੍ਹਾ ਜਿਹਾ ਸੋਚ ਕੇ ਉਸ 'ਤੇ ਕੰਮ ਕਰ ਲਈਏ, ਕਿਉਂਕਿ ਅੱਛਾ ਇਨਸਾਨ ਕਦੇ ਵੀ ਜ਼ਿੰਦਗੀ 'ਚ ਮਾਰ ਨਹੀਂ ਖਾਂਦਾ। ਔਰ ਜੇ ਅਸੀਂ ਗੱਲ ਕਰ ਰਹੇ ਹਾਂ ਕੌਸ਼ਲ ਵਿਕਾਸ ਦੀ, ਤਾਂ ਮੈਨੂੰ ਲੱਗਦਾ ਕਿ ਸਭ ਤੋਂ ਵੱਡਾ ਜਿਹੜਾ ਕੌਸ਼ਲ ਉਹ ਇਹੀ ਹੈ ਕਿ ਜੇ ਅਸੀਂ ਇੱਕ ਅੱਛੇ ਇਨਸਾਨ ਆ ਤਾਂ ਫਿਰ ਹੀ ਸਾਡਾ ਕੁਝ ਵੀ ਕੀਤਾ ਸਹੀ ਹੈ। ਫਿਲਹਾਲ ਵਿਸ਼ਵ ਯੁਵਾ ਕੌਸ਼ਲ ਦਿਵਸ 'ਤੇ ਅੱਜ ਸਾਡੇ ਨਾਲ ਪ੍ਰੋਗਰਾਮ ਦੇ ਵਿੱਚ ਗੱਲ ਕਰਨਗੇ ਸਾਡੇ ਖਾਸ ਮਹਿਮਾਨ ਡਾਕਟਰ ਰੁਪਿੰਦਰ ਕੌਰ ਜੀ, ਜੋ ਕਿ ਐਸੋਸੀਏਟ ਡਾਇਰੈਕਟਰ ਨੇ ਸਕਿੱਲ ਡਿਵੈਲਪਮੈਂਟ ਸੈਂਟਰ ਲੁਧਿਆਣਾ ਦੇ ਵਿੱਚ। ਸੋ ਇਹ ਜੋ ਟਾਈਮ ਹੈ ਡਿਸਕਸ਼ਨ ਦਾ, ਇਹ ਹੈ ਜੀ ਸਵੇਰੇ 8 ਵਜੇ ਪ੍ਰੋਗਰਾਮ ਦੇ ਵਿੱਚ। ਫਿਲਹਾਲ 7:40 ਹੋ ਰਹੇ ਨੇ, ਅਤੇ ਜਾਣਾ ਤੁਸੀਂ ਕਿਤੇ ਨਹੀਂ ਹੈ, ਤੁਸੀਂ ਸਿਰਫ ਗਾਣਾ ਇੰਜੋਏ ਕਰੋ। ਅਗਲਾ ਗਾਣਾ ਮਹਿਕਦਾ ਮਹਿਕਦਾ ਆ ਰਿਹਾ ਹੈ ਜੀ ਤੁਹਾਡੇ ਰੇਡੀਓ ਸੈੱਟ 'ਤੇ ਪੂਜਾ ਟੋਹਾਨੀ ਦੇ ਨਾਲ ਗੁੱਡ ਮਾਰਨਿੰਗ ਜਲੰਧਰ ਦੇ ਵਿੱਚ।

जीतेगा नहीं जित गया है। ਤੁਸੀਂ ਸੋਚੋਗੇ ਕਿ ਅਸੀਂ ਤੇ ਟੀਮ ਦੇ ਵਿੱਚ ਹੈ ਹੀ ਨਹੀਂ ਹੈ, ਇੰਡੀਆ ਤੇ ਫੁੱਟਬਾਲ ਦੀ ਟੀਮ 'ਚ ਹੈ ਹੀ ਨਹੀਂ ਹੈ, ਫਿਰ ਕੌਣ ਜਿੱਤੇਗਾ ਤੇ ਕਿੱਥੋਂ ਜਿੱਤ ਗਿਆ? ਪੂਜਾ ਨੇ ਕਿਹੜਾ ਗਾਣਾ ਲਗਾ ਦਿੱਤਾ? ਮੈਂ ਦੱਸ ਰਹੀ ਹਾਂ, ਕੋਈ ਗੱਲ ਨਹੀਂ। ਜਲਦਬਾਜ਼ੀ ਦੇ ਵਿੱਚ ਨਾ ਤੁਸੀਂ ਕੁਛ ਵੀ ਡਿਸਾਈਡ ਕਰ ਲੈਂਦੇ ਹੋ ਕਿ ਕਿੱਥੇ ਜਿੱਤਿਆ ਹੈ। ਭਾਰਤ ਤਾਂ ਹੈ ਹੀ ਨਹੀਂ, ਭਾਰਤ ਹੈ ਬਿਲਕੁਲ ਹੈ, ਕਿਉਂਕਿ ਆਪਾਂ ਇੰਗਲੈਂਡ ਦੀ ਗੱਲ ਕੀਤੀ ਸੀ। ਦੱਸ ਦਿੰਦੀ ਹਾਂ ਕਿ ਇੰਗਲੈਂਡ ਦੇ ਵਿੱਚ ਜਿਹੜਾ ਮੈਂ ਤੁਹਾਨੂੰ ਦੱਸ ਕੇ ਗਈ ਸੀ ਪਿਛਲੇ ਥੋੜ੍ਹੇ ਦਿਨਾਂ ਪਹਿਲਾਂ ਕਿ ਲਾਰਡਸ ਵਿੱਚ ਭਾਰਤ ਨੇ ਇੰਗਲੈਂਡ ਦੇ ਨਾਲ ਟੱਕਰ ਲੈਣੀ ਹੈ, ਇਤਿਹਾਸ ਵਿੱਚ ਪਹਿਲੀ ਵਾਰ ਹੋਣ ਜਾ ਰਿਹਾ, ਅਤੇ ਉੱਥੇ ਭਾਰਤ ਨੇ ਇੰਗਲੈਂਡ ਨੂੰ 270 ਰੰਨਾਂ ਨਾਲ ਹਰਾ ਕੇ ਇਸ ਮੈਚ ਦੇ ਵਿੱਚ ਇਸ ਮੈਦਾਨ ਦੇ ਵਿੱਚ ਖੇਡੇ ਗਏ ਪਹਿਲੇ ਮਹਿਲਾ ਟੈਸਟ ਮੈਚ ਨੂੰ ਜਿੱਤ ਕੇ ਇਤਿਹਾਸ ਰਚ ਦਿੱਤਾ। ਹਾਂਜੀ, ਇਸੇ ਵਜ੍ਹਾ ਕਰਕੇ ਤਾਂ ਦੱਸ ਨਹੀਂ, ਕਿਉਂਕਿ ਟੈਸਟ ਮੈਚ ਸੀ, ਵਨ ਡੇ ਮੈਚ ਥੋੜ੍ਹੀ ਸੀ। ਯਾਦ ਆਇਆ ਟੈਸਟ ਮੈਚ ਦੀ ਗੱਲ ਕੀਤੀ ਸੀ। ਸੋ ਇਹ ਹੈ ਕਿ ਲਾਰਡਸ ਵਿੱਚ ਭਾਰਤ ਨੇ ਇੰਗਲੈਂਡ ਨੂੰ 270 ਰੰਨਾਂ ਦੇ ਨਾਲ ਹਰਾ ਦਿੱਤਾ ਹੈ, ਔਰ ਇਸ ਦੇ ਨਾਲ ਹੀ ਪਹਿਲੇ ਮਹਿਲਾ ਟੈਸਟ ਮੈਚ ਨੂੰ ਜਿੱਤ ਕੇ ਭਾਰਤ ਨੇ ਰਚ ਦਿੱਤਾ ਹੈ ਇਤਿਹਾਸ। ਹਾਂ, ਔਰ ਇਸ ਜਿੱਤ ਦੇ ਪਿੱਛੇ ਇਹ ਕਿਹਾ ਜਾਂਦਾ ਹੈ ਕਿ ਕਿਹਾ ਜਾ ਰਿਹਾ ਹੈ ਕਿ ਸਭ ਤੋਂ ਵੱਡੀ ਜਿਹੜੀ ਰੀਜ਼ਨ ਹੈ, ਵਜ੍ਹਾ ਹੈ, ਉਹ ਹੈ ਭਾਰਤ ਦਾ ਮਜ਼ਬੂਤ ਘਰੇਲੂ ਰੈੱਡ ਬਾਲ ਢਾਂਚਾ। ਜੋ ਵੀ ਹੈ, ਮਤਲਬ ਮਰਜ਼ੀ ਹੈ, ਜੋ ਮਰਜ਼ੀ ਰੀਜ਼ਨ ਕਹਿ ਲਓ, ਬਈ ਮੈਂ ਤਾਂ ਇਸਨੂੰ ਸਿਰਫ ਇੱਕ ਰੀਜ਼ਨ ਮੰਨੂੰਗੀ, ਉਹ ਇਹ ਹੈ ਕਿ ਬਹੁਤ ਜ਼ਿਆਦਾ ਮਿਹਨਤ, ਸ਼ਿੱਦਤ ਔਰ ਇੱਕ ਤਾਂਗ ਦੇ ਨਾਲ ਦੇਖਿਆ ਗਿਆ, ਉਹ ਡੈਸਪਰੇਟਲੀ ਦੇਖਿਆ ਗਿਆ ਸੁਪਨਾ, ਜਿਹਨੂੰ ਪੂਰਾ ਕਰਨ ਦੇ ਲਈ ਪੂਰੀ ਟੀਮ ਨੇ ਦਿਨ ਰਾਤ ਮਿਹਨਤ ਕੀਤੀ ਹੈ, ਇੰਨੀ ਕੁ ਜ਼ਿਆਦਾ ਕਿ ਸ਼ਾਇਦ ਮੈਂ ਐਕਸਪਲੇਨ ਨਹੀਂ ਕਰ ਪਾਉਂਗੀ, ਮੇਰੇ ਤੋਂ ਵਰਡਸ ਨਹੀਂ ਹੋਣਗੇ। ਇਹ ਤਾਂ ਜਿਹੜਾ ਮਿਹਨਤ ਕਰਦਾ ਨਾ, ਉਸਨੂੰ ਪਤਾ ਹੁੰਦਾ ਕਿ ਕੰਸਿਸਟੈਂਟ ਐਫਰਟਸ ਕਿੰਨੇ ਜ਼ਰੂਰੀ ਹੁੰਦੇ ਨੇ ਜਦੋਂ ਤੁਸੀਂ ਕੋਈ ਗੋਲ ਅਚੀਵ ਕਰਨਾ ਹੁੰਦਾ ਹੈ। ਔਰ ਭਾਰਤ ਦੀ ਮਹਿਲਾਵਾਂ ਦੀ ਟੀਮ ਨੇ, ਕ੍ਰਿਕਟ ਦੀ ਟੀਮ ਨੇ ਇਹ ਜਿਹੜਾ ਸੁਪਨਾ ਦੇਖਿਆ ਵੀ ਅਤੇ ਪੂਰਾ ਵੀ ਕੀਤਾ। ਕਹਿਣ ਵਾਲੇ ਤਾਂ ਇਹ ਵੀ ਕਹਿੰਦੇ ਨੇ ਕਿ ਭਾਰਤ ਦੇ ਕੋਲ ਮਹਿਲਾ ਕ੍ਰਿਕਟ ਦੇ ਵਿੱਚ ਜ਼ਿਆਦਾ ਅਨੁਭਵ ਹੈ ਰੈੱਡ ਬਾਲ ਦੇ ਨਾਲ ਖੇਡਣ ਦਾ। ਤਿਆਰੀ ਸੀ, ਪਰਿਸਥਿਤੀਆਂ ਸੀ, ਇਹ ਸਾਰਾ ਤਾਲਮੇਲ ਕਹਿੰਦੇ ਮਿਲ ਕੇ ਜਿਹੜਾ ਮੈਚ ਹੈ ਅਸੀਂ ਜਿੱਤ ਲਿਆ। ਬਈ ਇਹ ਤਾਂ ਫਿਰ ਮਤਲਬ ਜੋ ਮਰਜ਼ੀ ਕਹਿ ਲਓ ਹੈ ਨਾ, ਉਸ ਤੋਂ ਬਾਅਦ ਡਿਸਕ੍ਰਿਪਸ਼ਨ ਦੇ ਵਿੱਚ ਜੋ ਮਰਜ਼ੀ ਲਿਖੀ ਚੱਲੋ, ਲੇਕਿਨ ਮੰਨਣਾ ਪਏਗਾ ਕੁੜੀਆਂ ਦੀ ਅਣਥੱਕ ਮਿਹਨਤ ਨੂੰ, ਉਹਨਾਂ ਦੇ ਜਜ਼ਬੇ ਨੂੰ। ਬਈ ਦਿਲ ਤੋਂ ਖੜੇ ਹੋ ਕੇ ਹੈਟਸ ਆਫ, ਸਲਿਊਟ ਹੈ ਬਈ ਇੱਦਾਂ ਦੀਆਂ ਸ਼ੇਰ ਕੁੜੀਆਂ, ਸ਼ੇਰ ਧੀਆਂ ਹਰ ਘਰ ਜੰਮਣ ਅਤੇ ਉਹਨਾਂ ਨੂੰ ਵਧਣ ਦੇ ਮੌਕੇ ਵੀ ਸਾਰੇ ਪੇਰੈਂਟਸ ਦੇਣ, ਅਤੇ ਉਹ ਇੱਦਾਂ ਹੀ ਸਾਡੇ ਸਮਾਜ ਦਾ ਅਤੇ ਸਾਡੇ ਦੇਸ਼ ਦਾ ਨਾਮ ਰੌਸ਼ਨ ਕਰਦੀਆਂ ਰਹਿਣ ਅਤੇ ਇਤਿਹਾਸ ਦੇ ਵਿੱਚ ਭਾਰਤ ਦਾ ਨਾਮ ਦਰਜ ਕਰਵਾਉਂਦੀਆਂ ਰਹਿਣ।

0: ਸਕਿਲਤੀ ਹੈ ਜਿਹਨੂੰ ਵਿਸ਼ਵ ਯੁਵਾ ਹੁਨਰ ਦਿਵਸ ਕਹਿੰਦੇ ਆ
1: ਜੀ,
0: ਇਹ 12 ਸਾਲਾਂ ਤੋਂ ਜਿਵੇਂ 2014 ਤੋਂ ਸੰਯੁਕਤ ਰਾਸ਼ਟਰ ਵੱਲੋਂ ਇਸ ਦਿਨ ਦੀ ਸ਼ੁਰੂਆਤ ਕੀਤੀ ਗਈ
1: ਜੀ,
0: ਕਿਉਂਕਿ ਵਰਲਡ ਲੈਵਲ ਦੀ ਆਪਾਂ ਦੇਖਿਆ ਜਾਵੇ ਚਾਹੇ ਜਿੱਥੇ ਮਰਜ਼ੀ ਆਪਣੇ ਘਰ ਤੋਂ ਲੈ ਕੇ ਇੱਕ ਦੁਨੀਆ ਪੱਧਰ ਤੇ ਦੇਖਿਆ ਜਾਵੇ ਨੌਜਵਾਨ ਹਰ ਥਾਂ ਦਾ ਇੱਕ ਥੰਮ ਨੇ, ਕਿਉਂਕਿ ਜਿਹੜੀ ਵੀ ਕਿਸੇ ਵੀ ਦੇਸ਼ ਦੀ ਘਰ ਦੀ ਮੁਲਕ ਦੀ ਗਰੋਥ ਹੋਣੀ ਆ ਡਿਵੈਲਪਮੈਂਟ ਹੋਣੀ ਆ ਉਹ ਨੌਜਵਾਨਾਂ ਤੇ ਨਿਰਭਰ ਕਰਦੀ ਹੈ
1: ਨਾ,
0: ਸੋ ਸਾਡੇ ਲਈ ਨੌਜਵਾਨ ਬਹੁਤ ਹੀ ਇੰਪੋਰਟੈਂਟ ਹੈ। ਸੋ ਜਦੋਂ ਨੌਜਵਾਨਾਂ ਦੇ ਖਾਸ ਤੌਰ ਤੇ ਜੋ ਹੁਨਰ ਵਿਕਾਸ ਦੀ ਗੱਲ ਹੁੰਦੀ ਹੈ ਤਾਂ ਇਹ ਗੱਲ ਹੋਰ ਵੀ ਇਹ ਦਿਨ ਹੋਰ ਵੀ ਮਹੱਤਵਪੂਰਨ ਹੋ ਜਾਂਦਾ ਹੈ, ਕਿਉਂਕਿ ਨੌਜਵਾਨਾਂ ਨੂੰ ਜਦੋਂ ਕੋਈ ਹੁਨਰ ਸਿਖਾਇਆ ਜਾਵੇ ਤਾਂ ਆਪਣੇ ਆਪ ਹੀ ਸਵੈ ਰੁਜ਼ਗਾਰ ਸ਼ੁਰੂ ਹੋ ਜਾਂਦਾ ਆ ਤੇ ਬੇਰੁਜ਼ਗਾਰੀ ਖਤਮ ਹੋ ਜਾਂਦੀ ਹੈ, ਹਨਾ। ਜਦੋਂ ਸਵੈ ਰੁਜ਼ਗਾਰ ਲਈ ਨੌਜਵਾਨ ਉਤਸ਼ਾਹਿਤ ਹੋ ਜਾਣਗੇ ਆਪਣੇ ਦੇਸ਼ ਦਾ ਪ੍ਰਾਂਤ ਦਾ ਜਿਹੜਾ ਆਰਥਿਕ ਤੇ ਸਮਾਜਿਕ ਵਿਕਾਸ ਆਪਣੇ ਆਪ ਹੀ ਹੋ ਜਾਊਗਾ ਤੇ ਨੌਜਵਾਨ ਆਪਣਾ ਬਣਦਾ ਯੋਗਦਾਨ ਬਹੁਤ ਹੀ ਵਧੀਆ ਢੰਗ ਨਾਲ ਕਰ ਸਕਣਗੇ। ਸੋ ਇਹ ਦਿਨ ਸਾਡੇ ਲਈ ਬਹੁਤ ਮਹੱਤਵਪੂਰਨ ਹੈ ਨੌਜਵਾਨਾਂ ਲਈ, ਸਾਡੇ ਸਾਰਿਆਂ ਲਈ। ਸੋ ਸਾਡੀ ਇੱਕ ਦੁਆ ਆ ਸਾਰੇ ਨੌਜਵਾਨਾਂ ਲਈ ਵੀ ਇਹ ਦਿਨ ਇੱਕ ਬਹੁਤ ਸਵਰਗ ਵਰਗਾ ਸੁਪਨਾ ਲੈ ਕੇ ਆਵੇ, ਸਾਡਾ ਦੇਸ਼ ਸਾਡਾ ਪ੍ਰਾਂਤ ਬਹੁਤ ਵਧੀਆ ਤਰੱਕੀ ਕਰੇ। ਬਹੁਤ ਬਹੁਤ ਵਧਾਈਆਂ ਨੌਜਵਾਨਾਂ ਨੂੰ ਇਸ ਦਿਨ ਦੀਆਂ। ਜਿਵੇਂ ਪੇਰੈਂਟਸ ਲਈ ਅਸੀਂ ਮਾਪਿਆਂ ਦਾ ਦਿਨ ਕੋਈ ਚੁਣਦੇ ਆ, ਵੁਮੈਨ ਦਾ ਦਿਨ ਚੁਣਨੇ ਆ, ਸੋ ਨੌਜਵਾਨਾਂ ਲਈ ਇਹ ਬਹੁਤ ਹੀ ਮਹੱਤਵਪੂਰਨ ਦਿਨ ਆ। ਸੋ
1: ਉਪਰਾਲੇ ਕਰ ਰਹੇ ਹੋ
0: ਸਾਡੇ ਸਕਿੱਲ ਡਿਵੈਲਪਮੈਂਟ ਸੈਂਟਰ ਪੀਏਯੂ ਦੇ ਵਿਚ ਜੀ, ਜਿਹੜਾ ਕਿਸਾਨਾਂ ਦੇ ਲਈ ਨੌਜਵਾਨਾਂ ਲਈ ਕਿਸਾਨ ਬੀਬੀਆਂ ਲਈ ਸਾਲ ਭਰ ਦੇ ਵਿਚ ਜਿਹੜੇ ਟ੍ਰੇਨਿੰਗ ਕੋਰਸ ਲੱਗਦੇ ਆ, ਲਗਭਗ 30 ਕੋਰਸ ਹੈ ਸਿਖਲਾਈ ਕੋਰਸ ਅਸੀਂ ਲਾਉਂਦੇ,
1: ਹਨਾ।
0: ਇਹ ਸਾਰੇ ਹੁਨਰ ਵਿਕਾਸ ਕਰਨ ਲਈ ਹੈ, ਜਿਹੜੇ ਵਿਸ਼ੇਸ਼ ਸਿਖਲਾਈ ਕੋਰਸ ਜਾਂ ਉਹਨਾਂ ਨੂੰ ਸਪੈਸ਼ਲਾਈਜ਼ਡ ਟ੍ਰੇਨਿੰਗ ਕੋਰਸ ਕਹਿੰਦੇ ਆ
1: ਜੀ।
0: ਇਹ ਅਸੀਂ ਸਾਲ ਭਰ ਦੀ ਪੂਰੀ ਸਮਾਂ ਸਾਰਣੀ ਬਣਾ ਲੈਂਦੇ ਹਾਂ, ਪੂਰਾ ਟ੍ਰੇਨਿੰਗ ਸ਼ਡਿਊਲ ਬਣਾ ਲਈ ਦਿੰਦੇ ਹਾਂ, ਤਾਂ ਕਿ ਉਹ ਕੋਰਸ ਜਿਹੜਾ ਜਿਵੇਂ ਵੀ ਮੌਸਮ ਦੇ ਹਿਸਾਬ ਨਾਲ, ਕਿਉਂਕਿ ਫਸਲਾਂ ਆ ਨਾ, ਸੋ ਮੌਸਮਾਂ ਨੂੰ ਵੀ ਧਿਆਨ ਵਿੱਚ ਰੱਖਦੇ ਹੋਇਆ ਲਾਇਆ ਜਾਂਦਾ, ਤੇ ਦੂਜਾ ਸਿਖਿਆਰਥੀਆਂ ਦੀਆਂ ਲੋੜਾਂ ਨੂੰ ਜਾਂ ਉਹਨਾਂ ਦੀਆਂ ਜੋ ਵੀ ਮੁਸ਼ਕਲਾਂ ਉਹਨਾਂ ਨੂੰ ਆਉਂਦੀਆਂ ਤਾਂ ਕਿ ਉਹ ਮੁਸ਼ਕਲਾਂ ਨੂੰ ਹੱਲ ਕਰ ਸਕੀਏ ਅਸੀਂ। ਇਹ ਜਿਹੜਾ ਸ਼ਡਿਊਲ ਹੈ ਸਾਡਾ ਟ੍ਰੇਨਿੰਗ ਸ਼ਡਿਊਲ ਹੈ, ਇਹ ਅਪ੍ਰੈਲ ਮਹੀਨੇ ਤੋਂ ਲੈ ਕੇ ਮਾਰਚ ਤੱਕ ਦਾ ਹਰ ਸਾਲ ਨਵੇਂ ਤੋਂ ਨਵਾਂ ਉਲੀਕਦੇ ਹਾਂ। ਜਿਵੇਂ ਜਿਵੇਂ ਯੂਨੀਵਰਸਿਟੀ ਦੇ ਵਿੱਚ ਖੋਜਾਂ ਹੁੰਦੀਆਂ ਉਹਨਾਂ ਦੇ ਆਧਾਰ, ਮੌਸਮ ਦੇ ਆਧਾਰ, ਬਾਕੀ ਲੋੜਾਂ ਦੇ ਆਧਾਰ, ਸੋ ਪੂਰਾ ਜਦੋਂ ਸ਼ਡਿਊਲ ਹੁੰਦਾ ਤੇ ਅਸੀਂ ਯੂਨੀਵਰਸਿਟੀ ਦੀ ਵੈਬਸਾਈਟ ਤੇ ਇਹ ਪਾ ਦਿੰਦੇ ਹਾਂ।
1: ਤੇ ਹੁਨਰ ਵਿਕਾਸ ਦੇ ਲਈ ਨੌਜਵਾਨਾਂ ਦੇ ਲਈ ਕਿਹੜੇ ਕਿਹੜੇ ਸਿਖਲਾਈ ਕੋਰਸ ਕਰਵਾਉਂਦੇ ਹੋ?
0: ਹਾਂਜੀ, ਜਿਸ ਤਰ੍ਹਾਂ ਤੁਹਾਡਾ ਬਹੁਤ ਸੋਹਣਾ ਸਵਾਲ ਹੈ, ਜਿਵੇਂ ਸਾਡੀ ਯੂਨੀਵਰਸਿਟੀ ਹੈ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਹੈ, ਇਹਦੇ ਵਿੱਚ ਇਹ ਬਹੁਤੇ ਕੋਰਸ ਖੇਤੀ ਦੇ ਨਾਲ ਆਧਾਰਿਤ ਹੀ ਆ, ਕਿਉਂਕਿ ਸਾਡਾ ਇੱਕ ਜਿਹੜਾ ਖੇਤੀ ਪ੍ਰਧਾਨ ਸੂਬਾ ਆ, ਸੋ ਅਸੀਂ ਆਪਣੇ ਨੌਜਵਾਨਾਂ ਨੂੰ ਉਹ ਬਲ ਦੇਣੀ ਆ, ਉਹ ਹੁਨਰ ਉਹਨਾਂ ਦਾ ਵਿਕਾਸ ਕਰਨਾ ਆ ਜਿਹੜਾ ਆਲਰੇਡੀ ਉਹਨਾਂ ਦੇ ਕੋਲੇ ਰਿਸੋਰਸਿਸ ਹੈਗੇ ਨੇ। ਜਿਵੇਂ ਹੁਣ ਅਸੀਂ ਔਰਗੈਨਿਕ ਖੇਤੀ ਦੀ, ਜੈਵਿਕ ਖੇਤੀ ਦੀ ਬਹੁਤ ਗੱਲ ਹੋ ਰਹੀ ਹੈ ਵੀ ਤਾਂ ਕਿ ਹਨਾ ਘੱਟੋ ਘੱਟ ਜਿਹੜਾ ਪੈਸਟੀਸਾਈਡ ਦਾ, ਫਰਟੀਲਾਈਜ਼ਰ ਦਾ, ਹਨਾ ਖਾਦਾਂ ਦਾ, ਤੇ ਜਿਹੜਾ ਕੀਟਨਾਸ਼ਕ ਹੈ ਚਾਹੇ ਉਹ ਕੀਟਨਾਸ਼ਕਾਂ ਦਾ ਉਪਯੋਗ ਕੀਤਾ ਜਾਵੇ, ਸੋ ਜੈਵਿਕ ਖੇਤੀ ਨੂੰ ਪ੍ਰੇਰਿਤ ਕਰਨ ਦੇ ਲਈ ਅਸੀਂ ਉਹ ਕੋਰਸ ਲਗਾਉਂਦੇ ਹਾਂ। ਇਵੇਂ ਵੱਧ ਮੁਨਾਫਾ ਜਿਹੜੀਆਂ ਫਸਲਾਂ ਤੋਂ ਕਮਾਇਆ ਜਾ ਸਕੇ, ਜਿਵੇਂ ਫਲ ਫੁੱਲ ਸਬਜ਼ੀਆਂ ਦੀ ਕਾਸ਼ਤ ਕਰਨ ਦੇ ਲਈ, ਡਾਇਵਰਸੀਫਿਕੇਸ਼ਨ ਲਈ ਵੀ ਨੌਜਵਾਨ ਜਾ ਸਕਣ, ਨਰਸਰੀ ਉਗਾਉਣ ਲਈ ਜਾ ਸਕਣ, ਬੀਜ ਉਤਪਾਦਨ ਲਈ ਜਾ ਸਕਣ, ਸੋ ਸੁਗੰਧੀਦਾਰ ਬੂਟੇ ਆ ਜਿਵੇਂ ਮੈਡੀਸਨਲ ਪਲਾਂਟਸ ਹੈ, ਸੋ ਉਹੋ ਜਿਹੀਆਂ ਚੀਜ਼ਾਂ ਦੀ ਕਾਸ਼ਤ ਕਰਨ ਦੇ ਲਈ ਇਹ ਕਾਸ਼ਤ ਕਰਨ ਦੇ ਨਾਲ ਸੰਬੰਧਿਤ ਵੀ ਕੋਰਸ ਲਾਉਂਦੇ ਹਾਂ। ਫਿਰ ਅੱਗੇ ਗੱਲ ਆ ਜਾਂਦੀ ਜਦੋਂ ਕਾਸ਼ਤ ਕਰ ਲਈ, ਤੇ ਕਈ ਵਾਰ ਹੁੰਦਾ ਵੀ ਜਿਵੇਂ ਪੁਰਾਣੇ ਸਮੇਂ ਚ ਉਹ ਸਿੱਧਾ ਮੰਡੀ ਵਿੱਚ ਵੇਚਣ ਦਾ ਕੰਮ ਕਰਦੇ ਸੀ, ਸੋ ਹੁਣ ਅਸੀਂ ਉਹਨਾਂ ਨੂੰ ਹੁੰਦਾ ਵੀ ਜਿਹੜੀਆਂ ਵੀ ਤੁਹਾਡੀਆਂ ਉਪਜਾਂ ਉਹਨਾਂ ਤੋਂ ਤੁਸੀਂ ਉਤਪਾਦ ਤਿਆਰ ਕਰੋ, ਜਿਵੇਂ ਅਨਾਜ ਹੈ, ਦਾਲਾਂ ਸਬਜ਼ੀਆਂ, ਫਲ, ਇਹਨਾਂ ਤੋਂ ਦੁੱਧ ਹੋ ਗਿਆ, ਸੋਇਆਬੀਨ ਹੋ ਗਿਆ, ਇਹ ਤੋਂ ਵੱਖਰੇ ਵੱਖਰੇ ਉਤਪਾਦ ਕਿਵੇਂ ਤਿਆਰ ਕਰਨੇ ਆ। ਤੇ ਫਿਰ ਖੇਤੀ ਆਧਾਰਿਤ ਧੰਦੇ ਵੀ ਕੁਛ ਹੋ ਜਾਂਦੇ ਆ, ਜਿਵੇਂ ਖੁੰਬਾਂ ਦਾ ਉਤਪਾਦਨ ਹੋ ਗਿਆ, ਸ਼ਹਿਦ ਦੀਆਂ ਮੱਖੀਆਂ ਪਾਲਣ ਹੋ ਗਿਆ, ਬੇਕਰੀ ਹੋ ਗਈ, ਅਨਾਜਾਂ ਤੋਂ ਵੱਖੋ ਵੱਖਰੇ ਪ੍ਰੋਡਕਟਸ, ਤੇ ਜਿਹੜੇ ਬਾਕੀ ਫਲਾਂ ਸਬਜ਼ੀਆਂ ਤੋਂ ਚਾਰ ਚਟਨੀਆਂ।

0: ਮੁਰੱਬੇ ਬਣਾਉਣੇ ਤੇ ਘਰੇਲੂ ਦਸਤਕਾਰੀ। ਸੋ ਇਹੋ ਜਿਹੇ ਜਿਹੜੇ ਅਨੇਕਾਂ ਜਿਹੜੇ ਧੰਦੇ ਆ ਜਿਹੜੇ ਉਹਨਾਂ ਬਾਰੇ ਅਸੀਂ ਇਹਨਾਂ ਨੂੰ ਜਿਹੜੀ ਜਾਣਕਾਰੀ ਦਿੰਦੇ ਹਾਂ। ਜਦੋਂ ਵੀ ਇਹ ਟ੍ਰੇਨਿੰਗ ਕੋਰਸ ਲਗਾਉਂਦੇ ਆ ਉਹਦੇ ਵਿੱਚ ਸਿਖਿਆਰਥੀਆਂ ਨੂੰ ਜੋ ਵੀ ਉਹਨਾਂ ਨੇ ਤਿਆਰ ਕੀਤਾ, ਪ੍ਰੋਡਕਟ ਤਿਆਰ ਕੀਤਾ, ਉਤਪਾਦ ਤਿਆਰ ਕੀਤਾ, ਉਹਨੂੰ ਕਿਵੇਂ ਪੈਕਿੰਗ ਕਰਨੀ ਆ, ਹਨਾ, ਕਿਵੇਂ ਉਹਨਾਂ ਦਾ ਮੰਡੀਕਰਨ ਕਰਨਾ, ਕਿਉਂਕਿ ਸਾਡੇ ਮਹਿਕਮੇ ਜਿਵੇਂ ਇਕਨੋਮਿਕਸ ਮਹਿਕਮਾ ਵੀ ਆ ਸਾਡੇ ਇੱਥੇ ਤੇ ਬਿਜ਼ਨਸ ਸਕੂਲ ਆਫ ਬਿਜ਼ਨਸ ਸਟੱਡੀਜ਼ ਵੀ ਆ, ਉਹਨਾਂ ਦੇ ਜਿਹੜੇ ਮਾਹਰ ਹੈ ਉਹਨਾਂ ਦੀ ਪੂਰੀ ਇਹਨਾਂ ਨੂੰ ਕਿਵੇਂ ਮਾਰਕੀਟਿੰਗ ਤੱਕ ਦਾ ਤਿਆਰ ਕਰਨ ਤੋਂ ਲੈ ਕੇ ਅਸੀਂ ਸਮਝ ਲਓ ਮਾਰਕੀਟਿੰਗ ਤੱਕ ਦਾ ਪੂਰਾ ਗਿਆਨ ਦਿੰਦੇ ਹਾਂ।
1: ਇਹ ਤੇ ਮੈਨੂੰ ਲੱਗਦਾ ਕਿ ਸਾਡੇ ਸਿਰਫ ਪੇਂਡੂ ਨੌਜਵਾਨ ਨੇ ਇਹ ਜਿਹੜੇ ਸਕਿੱਲਸ ਆ ਇਹ ਜਿਹੜੇ ਕੌਸ਼ਲ ਸਿੱਖ ਕੇ, ਜਿਵੇਂ ਕਿ ਤੁਸੀਂ ਮੱਖੀ ਪਾਲਣ ਦੀ ਗੱਲ ਕੀਤੀ ਤੇ ਇਹ ਤੁਸੀਂ ਫਿਰ ਗੱਲ ਕੀਤੀ ਕਿ ਕਿਵੇਂ ਦਾਲਾਂ ਨੂੰ ਉਹਦੇ ਨਾਲ ਰਿਲੇਟਡ ਕੋਰਸਿਸ ਨੇ ਔਰ ਕਿਵੇਂ ਉਹਨਾਂ ਦੀ ਪੈਕਿੰਗ ਕਰਨੀ ਹੈ, ਮੰਡੀਕਰਨ ਕਿਵੇਂ ਕਰਨਾ, ਇਹ ਸਭ ਕੁਝ। ਤੇ ਮੈਨੂੰ ਲੱਗਦਾ ਕਿ ਅਸੀਂ ਜਿਵੇਂ ਕਿ ਲਘੂ ਕੁਟੀਰ ਉਦਯੋਗ ਹੁੰਦੇ ਨੇ, ਛੋਟੇ ਉਦਯੋਗ, ਇਹ ਤੇ ਸ਼ਹਿਰਾਂ ਦੇ ਵਿੱਚ ਵੀ ਨੌਜਵਾਨ ਕਰ ਸਕਦੇ ਨੇ ਤੇ ਮੈਨੂੰ ਲੱਗਦਾ ਕਿ ਆਪਣਾ ਛੋਟਾ ਇੱਕ ਛੋਟੇ ਲੈਵਲ ਤੋਂ ਵਿਵਸਾਏ ਸ਼ੁਰੂ ਕਰਕੇ ਉਸਨੂੰ ਫਿਰ ਹੌਲੀ ਹੌਲੀ ਅੱਗੇ

0: ਸਾਡੇ ਮਹਿਕਮੇ ਜਿਵੇਂ ਇਕਨੋਮਿਕਸ ਮਹਿਕਮਾ ਵੀ ਹੈ ਸਾਡੇ ਇੱਥੇ, ਤੇ ਬਿਜ਼ਨਸ ਸਕੂਲ ਆਫ ਬਿਜ਼ਨਸ ਸਟੱਡੀਜ਼ ਵੀ ਹੈ, ਉਹਨਾਂ ਦੇ ਜਿਹੜੇ ਮਾਹਰ ਹੈ ਉਹਨਾਂ ਦੀ ਪੂਰੀ ਇਹਨਾਂ ਨੂੰ ਕਿਵੇਂ ਮਾਰਕੀਟਿੰਗ ਤੱਕ ਦਾ ਤਿਆਰ ਕਰਨ ਤੋਂ ਲੈ ਕੇ ਅਸੀਂ ਸਮਝ ਲਓ ਮਾਰਕੀਟਿੰਗ ਤੱਕ ਦਾ ਪੂਰਾ ਗਿਆਨ ਦਿੰਦੇ ਹਾਂ।
1: ਇਹ ਤੇ ਮੈਨੂੰ ਲੱਗਦਾ ਕਿ ਸਾਡੇ ਸਿਰਫ ਪੇਂਡੂ ਨੌਜਵਾਨ ਨੇ ਇਹ ਜਿਹੜੇ ਸਕਿੱਲਸ ਆ, ਇਹ ਜਿਹੜੇ ਕੌਸ਼ਲ ਸਿੱਖ ਕੇ, ਜਿਵੇਂ ਕਿ ਤੁਸੀਂ ਮੱਖੀ ਪਾਲਣ ਦੀ ਗੱਲ ਕੀਤੀ, ਤੇ ਇਹ ਤੁਸੀਂ ਫਿਰ ਗੱਲ ਕੀਤੀ ਕਿ ਕਿਵੇਂ ਦਾਲਾਂ ਨੂੰ ਉਹਦੇ ਨਾਲ ਰਿਲੇਟਡ ਕੋਰਸਿਸ ਨੇ, ਔਰ ਕਿਵੇਂ ਉਹਨਾਂ ਦੀ ਪੈਕਿੰਗ ਕਰਨੀ ਹੈ, ਮੰਡੀਕਰਨ ਕਿਵੇਂ ਕਰਨਾ, ਇਹ ਸਭ ਕੁਝ। ਤੇ ਮੈਨੂੰ ਲੱਗਦਾ ਕਿ ਅਸੀਂ ਜਿਵੇਂ ਕਿ ਲਘੂ ਕੁਟੀਰ ਉਦਯੋਗ ਹੁੰਦੇ ਨੇ, ਛੋਟੇ ਉਦਯੋਗ, ਇਹ ਤੇ ਸ਼ਹਿਰਾਂ ਦੇ ਵਿੱਚ ਵੀ ਨੌਜਵਾਨ ਕਰ ਸਕਦੇ ਨੇ, ਤੇ ਮੈਨੂੰ ਲੱਗਦਾ ਕਿ ਆਪਣਾ ਛੋਟਾ ਇੱਕ ਛੋਟੇ ਲੈਵਲ ਤੋਂ ਵਿਵਸਾਏ ਸ਼ੁਰੂ ਕਰਕੇ ਉਸਨੂੰ ਫਿਰ ਹੌਲੀ ਹੌਲੀ ਅੱਗੇ ਵੀ ਲਿਜਾ ਸਕਦੇ ਨੇ। ਤੇ ਇਹਨਾਂ ਕੋਰਸਾਂ ਦੀ ਜੇ ਮਿਆਦ ਦੀ ਗੱਲ ਕਰੀਏ ਤੇ ਕਿੰਨੀ ਲੰਬੀ ਹੁੰਦੀ ਹੈ ਇਹਨਾਂ ਕੋਰਸਾਂ ਦੀ ਮਿਆਦ?
0: ਇਹ ਇਹਨਾਂ ਦੇ ਹਰ ਸਬਜੈਕਟ ਦੇ ਜਿਹੜਾ ਵੀ ਕੋਰਸ ਹੈ ਉਹਦੇ ਤੇ ਨਿਰਭਰ ਕਰਦੀ ਹੈ। ਜਿਵੇਂ ਅਸੀਂ ਕੁਛ ਜਿਵੇਂ ਇੱਕ ਦਿਨ ਤੋਂ ਲੈ ਕੇ ਸਾਡੇ ਕੋਲ ਤਿੰਨ ਤਿੰਨ ਮਹੀਨੇ ਦੇ ਕੋਰਸ ਹੈ ਨਾ, ਜੇ ਤਾਂ ਜਸਟ ਇੱਕ ਹੁੰਦਾ ਵੀ ਕਿਸੇ ਵਿਸ਼ੇ ਤੇ ਜਾਗਰੂਕਤਾ ਕਰਨੀ ਹੈ, ਜਿਵੇਂ ਅਸੀਂ ਕਹਿੰਦੇ ਹਾਂ ਵੀ ਆਪਾਂ ਖੇਤੀ ਸਰੋਤਾਂ ਨੂੰ ਬਚਾਉਣ ਦੀ ਗੱਲ ਕਰਨੀ ਹੈ, ਹੁਣ ਉਹਦੇ ਵਿੱਚ ਸਾਡਾ ਜਿਵੇਂ ਡਾਇਰੈਕਟ ਸੀਡਡ ਰਾਈਸ ਹੈ ਨਾ, ਝੋਨੇ ਦੀ ਸਿੱਧੀ ਬਿਜਾਈ ਦਾ, ਉਹ ਜਸਟ ਇੱਕ ਦਿਨ ਦੀ ਜਾਗਰੂਕਤਾ ਕੈਂਪ ਹੀ ਆ, ਉਹ ਇੱਕ ਦਿਨ ਦਾ ਵੀ ਲਗਾਇਆ ਜਾਂਦਾ ਆ। ਜਿਵੇਂ ਹੁਣ ਖੁੰਭਾਂ ਦੀ ਖੇਤੀ ਕਰਨੀ ਆ, ਮੱਖੀਆਂ ਪਾਲਣਾ, ਇਹ ਪੰਜ ਪੰਜ ਦਿਨ ਦੇ ਕੋਰਸ ਆ। ਜਿਹੜੇ ਵੀ ਕੋਰਸ ਸਾਡੇ ਪੰਜ ਦਿਨ ਦੇ ਆ ਜਾਂ ਇਹ ਤੋਂ ਵੱਧ ਹੈ, ਉਹਨਾਂ ਨੂੰ ਅਸੀਂ ਫੂਡ ਪ੍ਰੋਪਰ ਸਰਟੀਫਾਈ ਕਰਦੇ ਹਾਂ, ਸਰਟੀਫਿਕੇਟ ਲੈ ਕੇ, ਤਾਂ ਕਿ ਉਹਨੇ ਕੋਈ ਆਪਣਾ ਕਾਰੋਬਾਰ ਸ਼ੁਰੂ ਕਰਨਾ ਕਰ ਸਕਣ। ਸੋ ਜਿਵੇਂ ਇੱਕ ਤਿੰਨ ਤਿੰਨ ਮਹੀਨੇ ਦੇ ਕੋਰਸ ਹੈਗੇ ਜਿਹਦੇ ਵਿੱਚ ਖੇਤੀਬਾੜੀ ਦੀ ਸੰਪੂਰਨ ਸਿਖਲਾਈ ਦਿੱਤੀ ਜਾਂਦੀ ਹੈ, ਉਹ ਜਿਵੇਂ ਨੌਜਵਾਨਾਂ ਦੇ ਲਈ ਹੋਈ ਆ ਜਿਹਨਾਂ ਨੇ ਖੇਤੀ ਨੂੰ ਇੱਕ ਤਿੱਤ ਧੰਦੇ ਦੇ ਤੌਰ ਤੇ ਸ਼ੁਰੂ ਕਰਨਾ। ਜਿਵੇਂ ਅੱਜ ਹੀ 15 ਜੁਲਾਈ ਤੋਂ ਜੇ ਹੈ ਵੀ ਅੱਜ, ਅਸੀਂ ਬਾਏ ਚਾਂਸ 15 ਜੁਲਾਈ ਰੱਖਿਆ ਤੇ ਉਹ ਆ ਵੀ ਆਹ ਦਿਨ ਗਿਆ ਜਿਹੜਾ ਵਰਲਡ ਯੂਥ ਸਕਿੱਲ ਦੇ। ਸੋ ਉਹ ਨੌਜਵਾਨ ਜਿਨ੍ਹਾਂ ਨੇ ਪੜ੍ਹ ਲਿਖ ਕੇ ਵੀ, ਜਿਵੇਂ ਕਈ ਪਲੱਸ ਟੂ ਤੱਕ ਪੜ੍ਹਦੇ ਆ, ਕੋਈ ਮਾਸਟਰਸ ਕਰਦੇ ਆ, ਕੋਈ ਅੰਡਰ ਗ੍ਰੈਜੂਏਟ ਪ੍ਰੋਗਰਾਮ ਕਰਕੇ ਵੀ, ਬਹੁਤ ਸਿਖਿਆਰਥੀ ਸਾਡੇ ਕੋਲ ਉਹ ਆਏ ਆ ਜਿਹੜੇ ਪੋਸਟ ਗ੍ਰੈਜੂਏਟ ਹੈ। ਸੋ ਲਗਭਗ 40 ਜਿਹੜੇ ਨੌਜਵਾਨ ਆ, ਇਹ ਕੋਰਸ ਅੱਜ ਤੋਂ ਸਾਡੇ ਤੋਂ ਸਿਖਲਾਈ ਜਿਹੜੀ ਸ਼ੁਰੂ ਹੋਣੀ ਆ, ਇਹ 3 ਮਹੀਨੇ ਦੀ ਸਿਖਲਾਈ ਆ, ਖੇਤੀਬਾੜੀ ਦਾ ਜਿਹੜਾ ਸੰਪੂਰਨ ਸਿਖਲਾਈ ਕੋਰਸ ਹੈ। ਸੋ ਅੱਧ ਜਿਹੜਾ ਜੁਲਾਈ ਤੋਂ ਲੈ ਕੇ ਅੱਧ ਅਕਤੂਬਰ ਤੱਕ ਹੈ, ਤੇ ਅਗਲਾ ਕੋਰਸ ਜਿਵੇਂ ਅਸੀਂ 3 ਮਹੀਨੇ ਦਾ ਜਿਹੜਾ ਲੱਗਣਾ ਆ, ਉਹ ਜਨਵਰੀ ਤੋਂ ਮਾਰਚ ਤੱਕ ਲੱਗੂਗਾ, ਹਨਾ। ਸੋ ਉਹ ਡਿਪੈਂਡ ਕਰਦਾ ਹੈ ਜਿੰਨਾ ਵੀ ਵਿਸ਼ਾ ਕਿਹੜਾ ਆ
1: ਜੀ, ਅਲੱਗ ਅਲੱਗ ਕੋਰਸਾਂ ਤੇ ਨਿਰਭਰ ਕਰਦਾ ਹੈ
0: 3 ਮਹੀਨੇ ਤੱਕ ਦੀ ਸਾਡੀ ਸਿਖਲਾਈ ਕੋਰਸ।
1: ਜੀ ਜੀ ਜੀ, ਤੇ ਇਹ ਅਲੱਗ ਅਲੱਗ ਕੋਰਸਾਂ ਤੇ ਡਿਪੈਂਡ ਕਰਦਾ ਹੈ ਕਿ ਕੋਈ ਕੁਝ ਦਿਨਾਂ ਦਾ ਹੈ, ਕੁਝ ਮਹੀਨਿਆਂ ਦਾ ਹੈ। ਤੇ ਜੇ ਹੁਣ ਅਸੀਂ ਇਹਨਾਂ ਦੀ ਗੱਲ ਕਰੀਏ ਫੀਸ ਦੀ, ਕਿ ਇਹ ਟ੍ਰੇਨਿੰਗਾਂ ਦੀ ਜਿਹੜੀ ਫੀਸ ਹੈ ਇਹ ਕਿੰਨੀ ਹੁੰਦੀ ਹੈ, ਤੇ ਇਹ ਮਤਲਬ ਜਿੱਦਾਂ ਹੁਣ ਕੋਈ ਮਤਲਬ ਲੁਧਿਆਣੇ ਤੋਂ ਬਾਹਰ ਦੋ ਕੋਈ ਬੱਚਾ ਹੈ, ਹੈ ਨਾ, ਕੋਈ ਹੋਰ ਸ਼ਹਿਰ ਤੋਂ ਆ ਰਿਹਾ ਜੋ ਮਤਲਬ ਡੇਲੀ ਆਪਣਾ ਉਹ ਨਹੀਂ ਕਰ ਸਕਦਾ, ਕੀ ਉਹਨਾਂ ਦੇ ਰਹਿਣ ਦੇ ਲਈ ਕੋਈ ਹੋਸਟਲ ਵਗੈਰਾ ਦਾ ਵੀ ਪ੍ਰਬੰਧ ਹੁੰਦਾ ਹੈ?
0: ਜੀ ਬਿਲਕੁਲ, ਪਹਿਲਾਂ ਤਾਂ ਮੈਂ ਤੁਹਾਨੂੰ ਫੀਸ ਬਾਰੇ ਦੱਸੂਗੀ।
1: ਜੀ,
0: ਜਿਵੇਂ ਫੀਸ ਬਹੁਤ ਜਿਵੇਂ ਬਹੁਤ ਹੀ ਨੋਮੀਨਲ ਜੀ ਫੀਸ ਹੈਗੀ
1: ਜੀ,
0: ਤੇ ਜਿਵੇਂ ਕਿਸਾਨਾਂ ਦੇ ਲਈ, ਲੜਕਿਆਂ ਦੇ ਲਈ ਜਿਹੜੀ 100 ਰੁਪਿਆ, ਕਿਸਾਨ ਬੀਬੀਆਂ ਲਈ, ਲੜਕੀਆਂ ਦੇ ਲਈ 50 ਰੁਪਏ ਆ
1: ਜੀ,
0: ਹਨਾ। ਬਹੁਤ ਇੱਕ ਨਾਮ ਮਾਤਰ ਜੀ ਆਪਾਂ ਨੋਮੀਨਲ ਜੀ ਕਹਿ ਸਕਦੇ ਹਾਂ,
1: ਬਿਲਕੁਲ,
0: ਹਨਾ। ਜਿਹੜੀ 3 ਮਹੀਨੇ ਦਾ ਕੋਰਸ ਆ, ਇਹਦੀ 1000 ਰੁਪਿਆ ਆ ਫੀਸ
1: ਜੀ,
0: ਤੇ ਬਾਕੀ ਤੁਸੀਂ ਰਹਿਣ ਦਾ ਪ੍ਰਬੰਧ ਕੀਤਾ ਜਿਵੇਂ ਦੂਰ ਦੁਰਾਡੇ ਵਾਲਾ
1: ਜੀ,
0: ਤੇ ਬਹੁਤ ਜਾਣੇ ਸਾਡੇ ਕੋਲ ਦੂਰ ਦੇ ਆਉਂਦੇ ਆ, ਉਹਦੇ ਲਈ ਜਿਵੇਂ ਕਿਸਾਨਾਂ ਦੇ ਲਈ ਘਰੋਂ ਕਿਸਾਨ ਘਰ, ਹਨਾ, ਉਹ ਬਹੁਤ ਹੀ ਵਧੀਆ ਜਿਹੜੇ ਕਿਸਾਨਾਂ ਦੇ ਦੇਖ ਰਹਿਣ ਦੀ ਸਹੂਲਤ ਹੈ, ਤੇ ਉਹ ਬਹੁਤ ਹੀ ਉਹਦੇ ਨੋਮੀਨਲ ਜੇ ਵਾਜਬ ਜੇ ਉਹਦੇ ਰੇਟ ਹੈਗੇ, ਹਨਾ, ਘਰੋਂ ਕਿਸਾਨ ਘਰ ਵਿੱਚ ਆ। ਤੇ ਬੀਬੀਆਂ ਦੇ ਲਈ ਵੀ ਜਿਹੜਾ ਪ੍ਰਬੰਧ ਹੈ, ਉਹ ਵੀ ਜਿਹੜਾ ਹੋਸਟਲ ਦੇ ਵਿੱਚ ਜਾਂ ਅਸੀਂ ਪਾਰਕਰ ਹਾਊਸ ਦੇ ਵਿੱਚ ਕਰਦੇ ਹਾਂ, ਕਿਉਂਕਿ ਉੱਥੇ ਜਿਹੜਾ ਘਰੋਂ ਕਿਸਾਨ ਘਰ ਹੈ ਉੱਥੇ ਸਿਰਫ ਲੜਕਿਆਂ ਦਾ ਜਾਂ ਕਿਸਾਨਾਂ ਦਾ ਪ੍ਰਬੰਧ ਕੀਤਾ ਜਾਂਦਾ ਆ, ਤੇ ਬਾਕੀ ਲੜਕੀਆਂ ਦੇ ਲਈ ਅਸੀਂ ਪ੍ਰਬੰਧ ਹੈ ਜਿੱਥੇ ਪੂਰੀ ਲੜਕੀਆਂ ਲਈ, ਔਰਤਾਂ ਲਈ ਸਿਕਿਉਰਿਟੀ ਹੋਵੇ, ਉਸ ਹਿਸਾਬ ਨਾਲ ਅਸੀਂ ਉਹਨਾਂ ਦਾ ਪ੍ਰਬੰਧ ਵੱਖਰੇ ਤੌਰ ਤੇ ਕਰਦੇ ਹਾਂ, ਤੇ ਉਹਨਾਂ ਦੇ ਰੇਟਸ ਹੈ ਜਿਹੜੇ ਬਹੁਤ ਹੀ ਵਾਜਬ ਜੇ ਹੈ। ਤੇ ਬਾਕੀ ਮੈਸ ਦੇ ਵਿੱਚ ਜਿਵੇਂ ਹੁਣ ਆਪਾਂ ਘਰਾਂ ਵਰਗਾ ਖਾਣਾ ਬਣਦਾ ਆ, ਤੇ ਉਹ ਵਾਜਬ ਜੇ ਰੇਟਾਂ ਤੇ ਉਹਨਾਂ ਨੂੰ ਮਿਲ ਜਾਂਦਾ ਆ, ਤੇ ਸੋ ਇਵੇਂ ਰਹਿਣ ਸਹਿਣ ਦੀ ਕੋਈ ਮਕੀ ਮੁਸ਼ਕਿਲ ਨਹੀਂ ਹੈ। ਪਰ ਕਈ ਕਿਸਾਨਾਂ ਨੂੰ, ਖਾਸ ਤੌਰ ਤੇ ਕਿਸਾਨ ਬੀਬੀਆਂ ਨੂੰ, ਲੜਕੀਆਂ ਨੂੰ, ਕਈ ਵਾਰ ਹੁੰਦਾ ਵੀ ਆਪਦਾ ਸ਼ਹਿਰ ਛੱਡ ਕੇ, ਪਿੰਡ ਛੱਡ ਕੇ ਆਉਣਾ ਔਖਾ ਹੁੰਦਾ। ਸੋ ਸਾਡੇ ਜ਼ਿਲ੍ਹੇ ਪੱਧਰ ਤੇ ਜਿਹੜੇ ਕ੍ਰਿਸ਼ੀ ਵਿਗਿਆਨ ਕੇਂਦਰ ਹੈ, ਉੱਥੇ ਵੀ ਜਿਹੜੀ ਸਾਇੰਸਦਾਨਾਂ ਦੀ ਪੂਰੀ ਟੀਮ ਹੈ ਯੂਨੀਵਰਸਿਟੀ ਦੇ, ਸੋ ਉਹ ਆਪਣੇ ਜ਼ਿਲ੍ਹੇ ਪੱਧਰ ਤੇ ਵੀ ਜਿਹੜੇ ਆ ਉੱਥੋਂ ਵੀ ਟ੍ਰੇਨਿੰਗਾਂ ਜਿਹੜੀਆਂ ਹਾਸਲ

0: ਸਕਦੇ, ਹੁਨਰ ਵਿਕਾਸ ਕਰ ਸਕਦੇ, ਉੱਥੋਂ ਵੀ ਉਹ ਟ੍ਰੇਨਿੰਗ ਲੈ ਸਕਦੇ ਨੇ।
1: ਜੀ ਜੀ ਜੀ, ਅਤੇ ਟ੍ਰੇਨਿੰਗ ਲੈਣ ਦੇ ਚਾਹਵਾਨ ਜੋ ਨੌਜਵਾਨ ਨੇ, ਬੀਬੀਆਂ ਨੇ, ਔਰਤਾਂ ਨੇ, ਲੜਕੀਆਂ ਨੇ, ਤੁਹਾਡੇ ਨਾਲ ਰਾਬਤਾ ਜਾਂ ਤਾਲਮੇਲ ਕਿਵੇਂ ਕਾਇਮ ਕਰ ਸਕਦੇ ਨੇ, ਉਹਦਾ ਕੀ ਪ੍ਰੋਸੀਜਰ ਹੈ?
0: ਹਾਂਜੀ, ਬਹੁਤ ਵਧੀਆ ਸਵਾਲ ਹੈ, ਕਿਉਂਕਿ ਘਰ ਬੈਠੇ ਆ ਕਈ ਵਾਰ ਪਤਾ ਹੀ ਨਹੀਂ ਲੱਗਦਾ ਵੀ ਰਾਬਤਾ ਕਰਨਾ ਕਿਵੇਂ।
1: ਬਿਲਕੁਲ,
0: ਹੁਣ ਤੇ ਬਹੁਤ ਸਾਰਾ, ਜਿਵੇਂ ਵੀ ਕਿਸੇ ਵੀ ਨਾਲ ਤੁਸੀਂ ਤਾਲਮੇਲ ਕਰਨਾ, ਅਨੇਕਾਂ ਸਾਧਨ ਹੈ। ਪਹਿਲਾਂ ਤਾਂ ਇਹ ਹੁੰਦਾ ਸੀ ਅਸੀਂ ਸਿਰਫ ਚਿੱਠੀ ਹੀ ਪਾਉਂਦੇ ਸੀਗੇ ਸਾਨੂੰ ਕਿਸਾਨ, ਜਿਵੇਂ ਜੇ ਸਾਡਾ ਚਿੱਠੀ ਪੱਤਰ ਵਿਹਾਰ ਦੇ ਨਾਲ ਜੇ ਕਿਸੇ ਨੇ ਸਾਡੇ ਨਾਲ ਸੰਪਰਕ ਕਰਨਾ ਹੋਵੇ, ਸੋ ਸਭ ਤੋਂ ਪੁਰਾਣਾ ਮਾਧਿਅਮ ਹੈ ਜਿਹੜਾ ਚਿੱਠੀ ਪੱਤਰ ਵਿਹਾਰ। ਸੋ ਉਹ ਸਾਡੇ ਐਸੋਸੀਏਟ ਡਾਇਰੈਕਟਰ ਸਕਿੱਲ ਡਿਵੈਲਪਮੈਂਟ ਸੈਂਟਰ PAU ਲੁਧਿਆਣਾ ਦੇ ਨਾਂ ਤੇ ਚਿੱਠੀ ਪੱਤਰ ਵੀ ਪਾ ਸਕਦੇ ਆ। ਮੈਂ ਫਿਰ ਰਿਪੀਟ ਕਰੂੰਗੀ, ਐਸੋਸੀਏਟ ਡਾਇਰੈਕਟਰ ਸਕਿੱਲ ਡਿਵੈਲਪਮੈਂਟ ਸੈਂਟਰ PAU ਲੁਧਿਆਣਾ। ਤੇ ਫਿਰ ਜਿਹੜਾ ਹੈਗਾ ਦੂਜਾ, ਜੇ ਔਖਾ ਲੱਗਦਾ ਤੇ ਫੋਨ ਤੇ ਸਿੱਧਾ ਸੰਪਰਕ ਕਰ ਸਕਦੇ ਆ, ਹਨਾ। ਉਹਦੇ ਲਈ ਸਾਡਾ ਜਿਵੇਂ ਲੁਧਿਆਣੇ ਦਾ ਯੂਨੀਵਰਸਿਟੀ ਦਾ ਫੋਨ ਨੰਬਰ ਹੈ 0161240960, ਤੇ ਅੱਗੋਂ ਸਾਡੀ ਐਕਸਟੈਂਸ਼ਨ 261 ਹੈ, ਜਾਂ ਉਹਨਾਂ ਨੂੰ ਕਹਿ ਦੋ ਸਕਿੱਲ ਡਿਵੈਲਪਮੈਂਟ ਸੈਂਟਰ ਦੇ ਫੋਨ ਮਿਲਾ ਦੋ, ਹਨਾ। ਸੋ ਅੱਗੇ ਇਹ ਵੀ ਸੰਪਰਕ ਕਰਨ ਦਾ ਢੰਗ ਹੈ। ਤੇ ਫਿਰ ਜੇ ਹੈਗਾ ਜਿਹੜੇ ਹੁਣ ਬਹੁਤ ਸਾਰੇ ਜਿਹੜੇ ਬੱਚੇ ਆ ਹੁਣ, ਹਨਾ, ਕਿਉਂਕਿ ਯੁੱਗ ਬਦਲ ਗਿਆ, ਹਨਾ। ਸੋ ਉਹ ਈਮੇਲ ਰਾਹੀਂ ਵੀ ਬਹੁਤ ਜਾਣੇ ਤਾਲਮੇਲ ਕਰਦੇ ਆ। ਸਾਡੀ ਈਮੇਲ ਜਿਹੜਾ ਹੈਗਾ ADSkillDevelopment@PAU.edu।
1: ਜੀ, ਇੱਕ ਵਾਰੀ ਫਿਰ ਤੋਂ ਬੋਲ ਦੋ, ਲਾਸਟ ਵਿੱਚ ਸਮਝ ਨਹੀਂ ਆਇਆ।
0: ਹਾਂਜੀ,
1: ADSkillDevelopment@PAU.edu।
0: ਠੀਕ ਹੈ ਜੀ?
1: ਜੀ ਮੈਮ,
0: ਮੈਨੂੰ ਲੱਗਦਾ ਆਪ ਸਰੋਤਿਆਂ ਨੂੰ ਸਮਝ ਆ ਗਿਆ ਹੋਣਾ।
1: ਜੀ ਬਿਲਕੁਲ।
0: ਤੇ ਇਹ ਤਾਂ ਸਾਡੇ ਸੰਪਰਕ ਕਰਨ ਲਈ ਹੈ। ਬਾਕੀ ਤੁਹਾਨੂੰ ਪਹਿਲਾਂ ਵੀ ਆਪਾਂ ਜ਼ਿਕਰ ਕੀਤਾ, ਯੂਨੀਵਰਸਿਟੀ ਦੀ ਵੈਬਸਾਈਟ ਤੇ ਸਾਰੇ ਕੋਰਸ ਅਸੀਂ ਪਾ ਦਿੰਦੇ ਹਾਂ
1: ਜੀ।
0: ਜਦੋਂ ਉੱਥੇ ਸਕਿੱਲ ਡਿਵੈਲਪਮੈਂਟ ਸੈਂਟਰ ਦੇ ਅਸੀਂ ਉਹਦਾ ਲਿੰਕ ਦੇਖਦੇ ਹਾਂ, ਤੇ ਉਹ ਲਿੰਕ ਤੇ ਘਰ ਬੈਠੇ ਹੀ ਪੂਰਾ ਫਾਰਮ ਬਣਿਆ ਹੋਇਆ, ਸਕੈਨ ਕਰਕੇ ਤੁਸੀਂ ਉੱਥੋਂ ਹੀ ਤੁਹਾਡੇ ਘਰ ਬੈਠੇ ਹੀ ਅਪਲਾਈ ਕਰ ਸਕਦੇ ਹਾਂ। ਕਿਉਂਕਿ ਸਾਰੀ ਉੱਥੇ ਸਮਾਂ ਜਿਹੜੀ ਜਿੰਨੀ ਵੀ ਲਿਸਟ ਹੈ ਟ੍ਰੇਨਿੰਗ ਕੋਰਸਾਂ ਦੀ, ਉਹ ਵੀ ਆ ਜਾਂਦੀ ਹੈ ਘਰ ਬੈਠੇ ਹੀ। ਜਦੋਂ ਵੀ ਕੋਈ ਕੋਰਸ ਲੱਗਣਾ ਹੁੰਦਾ, ਉਹ ਤੋਂ ਇੱਕ ਦਿਨ ਪਹਿਲਾਂ ਹੀ ਅਸੀਂ ਉਹ ਲਿੰਕ ਬੰਦ ਕਰਦੇ ਹਾਂ। ਜਦੋਂ ਉਹ ਐਪਲੀਕੇਸ਼ਨਾਂ ਸਾਡੇ ਕੋਲ ਆ ਜਾਂਦੀਆਂ, ਉਹਨਾਂ ਦੇ ਜਿੰਨੇ ਵੀ ਚਾਹਵਾਨ ਹੁੰਦੇ ਆ, ਤੇ ਉਹ ਕੋਰਸ ਜਦੋਂ ਵੀ ਲੱਗਦਾ ਅਸੀਂ ਉਹਨਾਂ ਨੂੰ ਇੱਕ ਵਟਸਐਪ ਮੈਸੇਜ ਰਾਹੀਂ ਇੱਕ ਗਰੁੱਪ ਬਣਾ ਲੈਂਦੇ ਹਾਂ ਵਟਸਐਪ, ਉਹਨਾਂ ਨੂੰ ਅਸੀਂ ਸਿੱਧਾ ਪੱਤਰ ਭੇਜ ਦਿੰਦੇ ਹਾਂ। ਇਹ ਕੰਮ ਅਸੀਂ ਜਦੋਂ ਦਾ ਕੋਰੋਨਾ ਵਾਲਾ ਪੀਰੀਅਡ ਸ਼ੁਰੂ ਹੋਇਆ, ਕਿਉਂਕਿ ਲੋਕਾਂ ਨੂੰ ਪਹੁੰਚਣਾ ਔਖਾ ਲੱਗਦਾ ਸੀ, ਅਸੀਂ ਕੋਰਸ ਵੀ ਆਨਲਾਈਨ ਹੀ ਲਗਾਉਂਦੇ ਰਹੇ ਹਾਂ
1: ਜੀ।
0: ਸੋ ਵਟਸਐਪ ਰਾਹੀਂ ਅਸੀਂ ਉਹਨਾਂ ਨੂੰ ਸੁਨੇਹਾ ਦੇ ਦਿੰਦੇ ਹਾਂ, ਤੇ ਉਹਨਾਂ ਕੋਲ ਸਾਡੇ ਨੰਬਰ ਵੀ ਆ ਜਾਂਦੇ ਆ, ਤੇ ਸਾਡੇ ਨਾਲ ਲਗਾਤਾਰ ਸੰਪਰਕ ਚ ਰਹਿੰਦੇ ਆ
1: ਜੀ। ਤੇ ਭਾਰਤ ਸਰਕਾਰ ਤੇ ਪੰਜਾਬ ਸਰਕਾਰ ਦੀ ਜੇ ਗੱਲ ਕਰੀਏ, ਕਿ ਉਹਨਾਂ ਵੱਲੋਂ ਵੀ ਕੋਈ ਪ੍ਰੋਗਰਾਮ ਚਲਾਏ ਜਾ ਰਹੇ ਨੇ?
0: ਬਿਲਕੁਲ, ਸਾਡੇ ਕੋਲ ਜਿਹੜੇ ਬੜੇ ਕੋਰਸ ਹੈ ਜਿਹੜੇ ਭਾਰਤ ਸਰਕਾਰ ਵੱਲੋਂ ਜਿਹੜੇ ਫੰਡਡ ਹੈ, ਜਿਵੇਂ ਐਗਰੀਕਲਚਰ ਸਕਿੱਲ ਕੌਂਸਲ ਆਫ ਇੰਡੀਆ ਤੇ ਪੰਜਾਬ ਸਕਿੱਲ ਡਿਵੈਲਪਮੈਂਟ ਮਿਸ਼ਨ ਵੱਲੋਂ ਜਿਹੜੇ ਸਾਨੂੰ ਵੱਖੋ ਵੱਖਰੇ ਟ੍ਰੇਨਿੰਗਾਂ ਲਈ ਫੰਡ ਦਿੱਤੇ ਜਾਂਦੇ ਆ
1: ਜੀ।
0: ਸੋ ਇਹ ਟ੍ਰੇਨਿੰਗਾਂ ਇੱਕ ਮਹੀਨੇ ਤੋਂ ਲੈ ਕੇ ਡੇਢ ਮਹੀਨੇ ਤੱਕ ਦੀਆਂ ਹੁੰਦੀਆਂ, ਤੇ ਜਿਵੇਂ ਉਹਦੇ ਵਿੱਚ ਅਲੱਗ ਅਲੱਗ ਜੋਬ ਰੋਲਸ ਤੇ ਆ, ਜਿਵੇਂ ਮਸ਼ਰੂਮ ਗਰੋਅਰਸ ਹੋ ਗਏ, ਬੀ ਕੀਪਰ ਦੀ ਹੋ ਗਈ, ਕ੍ਰਾਫਟ ਬੇਕਰ ਦੀ ਹੋ ਗਈ, ਐਕਸਟੈਂਸ਼ਨ ਸਰਵਿਸ ਪ੍ਰੋਵਾਈਡਰ। ਸੋ ਅਲੱਗ ਅਲੱਗ ਕੋਰਸ ਅਸੀਂ ਅਨੇਕਾਂ ਹੀ ਇਹਨਾਂ ਦੇ ਕੋਰਸ ਲਗਾਏ ਆ ਜਦੋਂ ਫੰਡ ਦਾ। ਉਹਦਾ ਫਾਇਦਾ ਇਹ ਹੁੰਦਾ ਆ ਵੀ ਨੌਜਵਾਨਾਂ ਦੇ ਲਈ ਜਿਹੜੇ ਵੀ ਇਹ ਕੋਰਸ ਆ ਬਿਲਕੁਲ ਫ੍ਰੀ ਹੋ ਜਾਂਦੇ ਆ, ਹਨਾ, ਉਹਨਾਂ ਨੂੰ ਕੋਈ ਫੀਸ ਨਹੀਂ ਦੇਣੀ ਪੈਂਦੀ, ਬਲਕਿ ਰਹਿਣ ਸਹਿਣ ਦਾ ਪ੍ਰਬੰਧ ਲਈ ਵੀ ਉਹ ਫੰਡ ਸਾਨੂੰ ਦਿੰਦੇ ਆ, ਤੇ ਇਹ ਨੌਜਵਾਨਾਂ ਲਈ ਬਹੁਤ ਇੱਕ ਚੰਗਾ ਹੈਗਾ ਜਿਹੜਾ ਸਰਕਾਰ ਵੱਲੋਂ
1: ਫੰਡ ਦਿੱਤੇ ਜਾਂਦੇ ਆ
0: ਉਹਨਾਂ ਨੂੰ, ਇੱਕ ਤਰ੍ਹਾਂ ਦੀ ਪੂਰੀ ਸਹੂਲਤ ਹੈ ਵੀ ਉਹ ਫ੍ਰੀ ਆਫ ਕੋਸਟ ਆ ਕੇ ਟ੍ਰੇਨਿੰਗ ਲੈ ਸਕਣ। ਤੇ ਜਿੰਨੇ ਵੀ ਕੋਰਸ ਹੈ, ਚਾਹੇ ਅਸੀਂ 5 ਦਿਨ ਦਾ ਕੋਰਸ ਲਾਈਏ, ਚਾਹੇ ਆਹ ਹੁਣ ਐਗਰੀਕਲਚਰ ਸਕਿੱਲ ਕੌਂਸਲ ਆਫ ਇੰਡੀਆ ਵੱਲੋਂ ਹੋਵੇ, ਚਾਹੇ ਪੰਜਾਬ ਸਕਿੱਲ ਡਿਵੈਲਪਮੈਂਟ ਮਿਸ਼ਨ ਵੱਲੋਂ ਸਾਨੂੰ ਫੰਡ ਆਏ ਆ, ਜਿੰਨੇ ਵੀ ਕੋਰਸ ਹੈ ਇਹ ਵਾਲੇ ਦੇ ਜਦੋਂ ਸਰਟੀਫਿਕੇਟ ਮਿਲ ਗਏ ਤਾਂ ਇਹ ਦੁਨੀਆਂ ਭਰ ਦੇ ਵਿੱਚ ਮਾਨਤਾ ਪ੍ਰਾਪਤ ਹੈ
1: ਜੀ। ਤੇ ਸਿਖਲਾਈ ਤੋਂ ਬਾਅਦ ਵੀ ਤੁਸੀਂ ਆਪਣੇ ਸਿੱਖਿਆਰਥੀਆਂ ਲਈ ਕੋਈ ਸਹੂਲਤਾਂ ਪ੍ਰਦਾਨ ਕਰਦੇ ਹੋ?
0: ਇਹ ਕਹਾਂਗੇ ਜੀ, ਜਿਹੜਾ ਸਿੱਖਣ ਵਾਲਾ ਸਾਡੇ ਕੋਲ ਇੱਕ ਵਾਰੀ

0: ਆ ਗਿਆ ਸਾਡਾ ਪੀਏਯੂ ਦਾ ਇੱਕ ਪਰਿਵਾਰਕ ਮੈਂਬਰ ਹੀ ਬਣ ਜਾਂਦਾ ਹੈ
1: ਜੀ,
0: ਜਿਹਨਾਂ ਕੋਲ ਸਾਡੇ ਸਕਿੱਲ ਡਿਵੈਲਪਮੈਂਟ ਵਾਲੇ ਸੈਂਟਰ ਦੀ ਜਿੰਨੀ ਵੀ ਟੀਮ ਆ ਉਹਨਾਂ ਦੇ ਨਾਲ ਉਹਨਾਂ ਦਾ ਤਾਲਮੇਲ ਹੋ ਜਾਂਦਾ
1: ਜੀ.
0: ਜਿਹੜੇ ਮਾਹਰ ਕੋਲੋਂ ਜਿਵੇਂ ਮੰਨ ਲਓ ਖੁੰਭਾਂ ਦਾ ਕੰਮ ਸਿੱਖਿਆ ਤੋ ਮਾਈਕਰੋਬਾਇਓਲੋਜੀ ਦੇ ਮਾਹਰ ਹੋ ਗਏ ਹਨਾ, ਜਾਂ ਜਿਹੜਾ ਵੀ ਬੀ ਕੀਪਿੰਗ ਦਾ ਸਿੱਖਿਆ ਤੇ ਐਂਟੋਮੋਲੋਜੀ ਕੀਟ ਵਿਗਿਆਨ ਵਿਭਾਗ ਦੇ ਮਾਹਰ ਗਏ, ਉਹ ਉਹਨਾਂ ਨਾਲ ਲਗਾਤਾਰ ਇੱਕ ਸੰਪਰਕ 'ਚ ਰਹਿੰਦੇ ਆ ਕਿਉਂਕਿ ਉਹਨਾਂ ਨੇ ਆਪਦਾ ਕੋਈ ਕਿੱਤਾ ਸ਼ੁਰੂ ਕਰਨਾ ਹੁੰਦਾ ਆ
1: ਜੀ.
0: ਜਦੋਂ ਉਹਨਾਂ ਨੇ ਕਿੱਤਾ ਸ਼ੁਰੂ ਕਰ ਲਿਆ ਆ ਤੇ ਨੈਚੁਰਲੀ ਉਹਨਾਂ ਨੇ ਆਪਦਾ ਯੂਨੀਵਰਸਿਟੀ 'ਚ ਦੇ ਸੰਪਰਕ 'ਚ ਰਹਿੰਦੇ ਆ ਕਿਉਂਕਿ ਅਸੀਂ ਕਿਸਾਨ ਮੇਲੇ ਵੀ ਲਾਉਂਦੇ ਆ, ਫਿਰ ਉਹ ਆਪਦੀਆਂ ਜਿਹੜੀਆਂ ਵੀ ਚੀਜ਼ਾਂ ਬਣਾਉਂਦੇ ਆ ਉੱਥੇ ਆਪਦਾ ਉਹਦਾ ਮੰਡੀਕਰਨ ਵੀ ਕਰਦੇ ਆ
1: ਜੀ.
0: ਤੇ ਬਾਕੀ ਸਾਡੇ ਪੀਏਯੂ ਦੇ ਵੱਲੋਂ ਜਿਹੜੀਆਂ ਅਲੱਗ ਅਲੱਗ ਜਿਹੜੀਆਂ ਕਿਸਾਨਾਂ ਦੀਆਂ ਐਸੋਸੀਏਸ਼ਨ ਜਾਂ ਕਲੱਬਾਂ ਬਣੀਆਂ ਹੋਈਆਂ
1: ਜੀ ਮੈਮ,
0: ਜਿਹੜਾ ਵੀ ਕੰਮ ਕਾਰ ਕਰਦੇ ਆ ਉਹਦੇ ਨਾਲ ਹੀ ਉਹ ਆਪਦਾ ਉਸ ਕਲੱਬ ਦੇ ਮੈਂਬਰ ਬਣ ਜਾਂਦੇ ਆ. ਜਿਵੇਂ ਸਭ ਤੋਂ ਸਾਡੀ ਪੁਰਾਣੀ ਕਲੱਬ ਹੈ ਜਿਹੜੇ ਪੀਏਯੂ ਕਿਸਾਨ ਕਲੱਬ
1: ਜੀ ਜੀ, ਹਨਾ
0: ਉਹਦੇ ਵਿੱਚ ਇੱਕ ਲੇਡੀਜ਼ ਦਾ ਵਿੰਗ ਵੀ ਹੈ
1: ਜੀ.
0: ਤੇ ਇਵੇਂ ਸਾਡੇ ਜਿਵੇਂ ਜਿਹੜੇ ਬੀ ਕੀਪਿੰਗ ਦਾ ਕੰਮ ਕਰਦੇ ਆ, ਬੀ ਕੀਪਰਸ ਦਾ ਕਲੱਬ ਹੈ, ਖੁੰਭਾਂ ਉਗਾਉਣ ਵਾਲਿਆਂ ਦਾ, ਮਸ਼ਰੂਮ ਗਰੋਅਰਸ ਦਾ ਕਲੱਬ
1: ਜੀ, ਯਾਨੀ ਕਿ ਹਰ ਜੋ ਸਕਿੱਲ ਹੈ ਉਸ ਦੇ ਨਾਲ ਰਿਲੇਟਡ ਉਹਦੇ ਅਲੱਗ ਅਲੱਗ ਗਰੁੱਪ ਬਣੇ ਹੋਏ ਨੇ
0: ਜੀ ਸਾਡੇ ਕੋਲੇ
1: ਜੀ ਮੈਮ.
0: ਸੋ ਉਹ ਕਲੱਬਾਂ ਦੇ ਮੈਂਬਰ ਬਣ ਜਾਂਦੇ ਆ. ਤੇ ਇੱਕ ਹੋਰ ਵੀ ਬਹੁਤ ਹੀ ਜਿਹੜਾ ਮਹੱਤਵਪੂਰਨ ਕੰਮ ਜਿਹੜਾ ਸਾਡੇ ਸਕਿੱਲ ਡਿਵੈਲਪਮੈਂਟ ਸੈਂਟਰ ਵਿੱਚ ਹੋ ਰਿਹਾ ਆ, ਸਾਡੇ ਪੰਜਾਬ ਐਗਰੀਕਲਚਰ ਬਿਜ਼ਨਸ ਇਨਕੂਬੇਟਰ ਹੈ. ਮਤਲਬ ਉੱਥੇ ਉਹ ਐਗਰੀ ਸਟਾਰਟਅਪ ਬਣ ਕੇ ਵੀ ਆ ਸਕਦੇ ਆ. ਹੁਣ ਤੱਕ 90 ਤੋਂ ਵੱਧ ਜਿਹੜੇ ਲੋਕ ਆ ਜਿਹੜੇ ਸਾਡੇ ਐਗਰੀ ਸਟਾਰਟਅਪ ਮਤਲਬ ਜਿਵੇਂ ਕਰੋੜਾਂ ਦੇ ਵਿੱਚ ਹਨਾ 11 ਕਰੋੜ ਲਗਭਗ ਪੈਸਾ ਲੈ ਚੁੱਕੇ, ਕਿਉਂਕਿ ਉਹਦੇ ਵਿੱਚ ਦੋ ਸਕੀਮਾਂ ਆ,
1: ਠੀਕ ਹੈ ਜੀ,
0: ਇੱਕ ਉਦਮ ਤੇ ਇੱਕ ਉਡਾਨ,
1: ਠੀਕ ਹੈ ਜੀ.
0: ਸੋ ਉਹਦੇ ਵਿੱਚ ਜਿਵੇਂ ਉਦਮ ਦੇ ਵਿੱਚ ਹੈਗਾ ਜਿਹੜੀ 15 ਲੱਖ ਦੀ ਤੇ ਉਡਾਨ ਦੇ ਵਿੱਚ 25 ਲੱਖ ਦੀ ਗ੍ਰਾਂਟ ਨੇਡ ਮਿਲਦੀ ਆ. ਪਰ ਇਹ ਆ ਉਹਨਾਂ ਦਾ ਜਿਹੜਾ ਵੀ ਕੋਈ ਐਗਰੀ ਸਟਾਰਟਅਪ ਲਈ ਆਉਂਦਾ ਉਹਨਾਂ ਦਾ ਜਿਹੜਾ ਆਪਣਾ ਆਈਡੀਆ ਆ ਉਹਨਾਂ ਨੇ ਆਪ ਲੈ ਕੇ ਆਉਣਾ,
1: ਖੇਤੀਬਾੜੀ
0: ਨਾਲ ਸੰਬੰਧਿਤ ਹੋਵੇ ਹਨਾ, ਕਿਉਂਕਿ ਆਪਾਂ ਖੇਤੀਬਾੜੀ ਨੂੰ ਹੀ ਅੱਗੇ ਵਧਾਉਣਾ, ਵੀ ਉਹਦੇ ਵਿੱਚ ਉਹਦੇ ਨਾਲ ਸੰਬੰਧਿਤ ਹੋਵੇ, ਉਹਨਾਂ ਦਾ ਨਵਾਂ ਆਈਡੀਆ ਹੋਵੇ, ਸਮਝ ਲਓ ਉਹਨਾਂ ਦੀ ਆਪਦੀ ਇਨੋਵੇਸ਼ਨ ਹੈ. ਉਹ ਆਪਣਾ ਆਈਡੀਆ ਲੈ ਕੇ ਆਉਂਦੇ ਇੱਥੇ ਆ ਕੇ ਪ੍ਰੈਜੈਂਟ ਕਰਦੇ ਆ, ਜਦੋਂ ਉਹ ਇੱਥੋਂ ਜਾਂ ਦਿੱਲੀ ਵੱਲੋਂ ਫਾਈਨਲ ਹੁੰਦਾ ਆ ਕੰਮ ਕਾਰ ਸ਼ੁਰੂ ਕਰਨ ਦੇ ਲਈ, ਉਹਨਾਂ ਉਹ ਪੈਸਾ ਹੀ ਮਿਲਦੇ ਆ, ਉਹ ਵਿੱਤੀ ਮਦਦ ਮਿਲਦੀ ਹੈ ਜਿਹੜੀ ਉਹਨਾਂ ਨੇ ਵਾਪਸ ਨਹੀਂ ਕਰਨੀ ਆਪਣੇ ਕਿੱਤੇ ਨੂੰ ਅੱਗੇ ਵਧਾਉਣ ਲਈ.
1: ਜੀ ਮੈਮ, ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਅੱਜ ਆਪਣੇ ਕੀਮਤੀ ਸਮੇਂ ਚੋਂ ਸਮਾਂ ਕੱਢਿਆ ਤੇ ਸਾਨੂੰ ਇੰਨੀ ਬੇਸ਼ਕੀਮਤੀ ਜਾਣਕਾਰੀ ਦਿੱਤੀ ਵਿਸ਼ਵ ਯੁਵਾ ਕੌਸ਼ਲ ਦਿਵਸ ਤੇ ਸਾਡੇ ਲਿਸਨਰਸ ਨੂੰ. ਯੁਵਾ ਲਿਸਨਰਸ ਇਸ ਤੋਂ ਉਮੀਦ ਕਰਦੀ ਹਾਂ ਕਿ ਖੂਬ ਸਾਰਾ ਜਿਹੜਾ ਗਿਆਨ ਉਹਨਾਂ ਨੇ ਅਰਜਿਤ ਕੀਤਾ ਹੋਊਗਾ ਤੇ ਆਪਣੀ ਜ਼ਿੰਦਗੀ ਦੇ ਵਿੱਚ ਇਹਨਾਂ ਗੱਲਾਂ ਨੂੰ ਅਪਣਾ ਕੇ ਅੱਗੋਂ ਹੋਰ ਜ਼ਿਆਦਾ ਖੂਬ ਤਰੱਕੀ ਉਹ ਜ਼ਰੂਰ ਕਰਨਗੇ. ਮੈਮ ਤੁਹਾਡਾ ਬਹੁਤ ਬਹੁਤ ਸ਼ੁਕਰੀਆ.
0: ਧੰਨਵਾਦ ਮੈਡਮ, ਮੈਨੂੰ ਇਹ ਮੌਕਾ ਦੇਣ ਲਈ ਬਹੁਤ ਬਹੁਤ ਧੰਨਵਾਦ ਜੀ.
1: ਜੀ ਮੈਮ, ਹੈਵ ਅ ਗ੍ਰੇਟ ਡੇ ਅਹੈਡ. ਸੋ ਡਾਕਟਰ ਰੁਪਿੰਦਰ ਕੌਰ ਜੀ ਦੇ ਨਾਲ ਜੋ ਕਿ ਐਸੋਸੀਏਟ ਡਾਇਰੈਕਟਰ ਨੇ ਸਕਿੱਲ ਡਿਵੈਲਪਮੈਂਟ ਸੈਂਟਰ ਲੁਧਿਆਣਾ ਦੇ ਵਿੱਚ, ਉਹਨਾਂ ਦੇ ਨਾਲ ਅਸੀਂ ਹੁਣੇ ਗੱਲਬਾਤ ਕੀਤੀ ਪ੍ਰੋਗਰਾਮ ਗੁੱਡ ਮਾਰਨਿੰਗ ਜਲੰਧਰ ਦੇ ਵਿੱਚ. ਅਤੇ ਇਹਨਾਂ ਨੇ ਬਹੁਤ ਸਾਰੇ ਯੁਵਾਵਾਂ ਦੇ ਲਈ ਇੱਦਾਂ ਦੇ ਕੌਸ਼ਲ ਦੱਸੇ ਨੇ ਜੋ ਕਿ ਸਿੱਖ ਕੇ ਯਾਨੀ ਕਿ ਆਪਣੇ ਸਕਿੱਲਸ ਨੂੰ ਇਨਹੈਂਸ ਕਰਕੇ ਉਹ ਚਾਹੇ ਤਾਂ ਖੁਦ ਦਾ ਵਿਵਸਾਏ ਵੀ ਸ਼ੁਰੂ ਕਰ ਸਕਦੇ ਨੇ ਅਤੇ ਜਾਂ ਫਿਰ ਅੱਗੇ ਜੋਬਸ ਦੇ ਵਿੱਚ ਅਗਰ ਕਰ ਰਹੇ ਨੇ ਕਿਤੇ ਤਾਂ ਉਹ ਅੱਛੇ ਸਕਿੱਲਸ ਦੇ ਨਾਲ ਅੱਛਾ ਕੰਮ ਕਰ ਸਕਦੇ ਨੇ, ਖਾਸ ਕਰਕੇ ਖੁਦ ਦਾ ਵਿਵਸਾਏ ਸ਼ੁਰੂ ਕਰ ਸਕਦੇ ਨੇ ਔਰ ਬਿਹਤਰ ਜ਼ਿੰਦਗੀ ਅਤੇ ਤਰੱਕੀ ਵਾਲੀ ਜ਼ਿੰਦਗੀ ਦੇ ਰਾਹ 'ਤੇ ਚੱਲ ਸਕਦੇ ਨੇ. ਤਾਂ ਜ਼ਿੰਦਗੀ ਦੇ ਵਿੱਚ ਹਰ ਕਿਸੇ ਨੂੰ ਮੌਕਾ ਮਿਲਣਾ ਚਾਹੀਦਾ ਸੁਪਨੇ ਦੇਖਣ ਦਾ, ਉਹਨਾਂ ਸੁਪਨਿਆਂ ਨੂੰ ਪੂਰਾ ਕਰਨ ਦਾ. ਸੋ ਪੂਜਾ ਟੋਹਾਨੀ ਤੁਹਾਡੇ ਨਾਲ ਪ੍ਰੋਗਰਾਮ ਗੁੱਡ ਮਾਰਨਿੰਗ ਜਲੰਧਰ ਜੋ ਕਿ ਇੰਜੋਏ ਕਰ ਰਹੇ ਹੋ ਤੁਸੀਂ FM ਰੇਨਬੋ 'ਤੇ.

0: ਹੁਣ ਤੋਂ ਕੁਝ ਕੁ ਪਲਾਂ ਦੇ ਇੰਤਜ਼ਾਰ ਤੇ ਤੁਸੀਂ ਸੁਣੋਗੇ ਪੰਜਾਬੀ ਖਬਰਾਂ 102.7 FM ਰੇਨਬੋ ਤੇ।
1: ਆਕਾਸ਼ਵਾਣੀ FM ਰੇਨਬੋ, ਆਕਾਸ਼ਵਾਣੀ FM ਰੇਨਬੋ।
2: ਹੁਣ ਤੁਸੀਂ ਅਮਨ ਦੇਵ ਤੋਂ ਖਬਰਾਂ ਸੁਣੋ। ਭਾਰਤ ਅਤੇ ਬਰਤਾਨੀਆ ਵਿਚਕਾਰ ਵਿਆਪਕ ਆਰਥਿਕ ਤੇ ਵਪਾਰ ਸਮਝੌਤਾ ਅੱਜ ਤੋਂ ਲਾਗੂ ਹੋ ਗਿਆ ਹੈ। ਇਸ ਇਤਿਹਾਸਿਕ ਸਮਝੌਤੇ ਤਹਿਤ ਬਰਤਾਨਵੀ ਬਾਜ਼ਾਰਾਂ 'ਚ 99% ਭਾਰਤੀ ਬਰਾਮਦਾਂ 'ਤੇ ਕੋਈ ਮਹਿਸੂਲ ਨਹੀਂ ਲੱਗੇਗਾ। ਕੋਲਾ ਅਤੇ ਖਾਣ ਮੰਤਰੀ ਜੀ ਕਿਸ਼ਨ ਰੈਡੀ ਅੱਜ ਨਵੀਂ ਦਿੱਲੀ ਵਿੱਚ ਮਹੱਤਵਪੂਰਨ ਅਤੇ ਰਣਨੀਤਿਕ ਖਣਿਜ ਬਲਾਕਾਂ ਲਈ ਨਿਲਾਮੀ ਦੇ 8ਵੇਂ ਗੇੜ ਦੀ ਸ਼ੁਰੂਆਤ ਕਰਨਗੇ। ਈਰਾਨ ਵੱਲੋਂ ਹਾਲ ਹੀ ਵਿੱਚ ਹੌਰਮੂਜ਼ ਜਲ ਮਾਰਗ ਵਿੱਚੋਂ ਲੰਘਣ ਵਾਲੇ ਵਪਾਰਕ ਜਹਾਜ਼ਾਂ 'ਤੇ ਕੀਤੇ ਗਏ ਹਮਲਿਆਂ ਦੇ ਜਵਾਬ ਵਿੱਚ ਅਮਰੀਕਾ ਨੇ ਈਰਾਨੀ ਬੰਦਰਗਾਹਾਂ 'ਤੇ ਨਾਕਾਬੰਦੀ ਮੁੜ ਲਾਗੂ ਕਰ ਦਿੱਤੀ ਹੈ। ਸਪੇਨ ਫਰਾਂਸ ਨੂੰ 2-0 ਨਾਲ ਹਰਾ ਕੇ ਫੀਫਾ ਫੁੱਟਬਾਲ ਵਿਸ਼ਵ ਕੱਪ ਦੇ ਫਾਈਨਲ 'ਚ ਪਹੁੰਚ ਗਿਆ ਹੈ। ਅਤੇ ਕ੍ਰਿਕਟ ਵਿੱਚ ਭਾਰਤ ਨੇ ਕੱਲ੍ਹ ਬਰਮਿੰਘਮ 'ਚ ਪਹਿਲੇ ਇੱਕ ਰੋਜ਼ ਅੰਤਰਰਾਸ਼ਟਰੀ ਮੈਚ ਵਿੱਚ ਇੰਗਲੈਂਡ ਨੂੰ 6 ਵਿਕਟਾਂ ਨਾਲ ਹਰਾ ਦਿੱਤਾ ਹੈ। ਹੁਣ ਖਬਰਾਂ ਵਿਸਥਾਰ ਨਾਲ। ਭਾਰਤ ਅਤੇ ਬਰਤਾਨੀਆ ਵਿਚਕਾਰ ਵਿਆਪਕ ਆਰਥਿਕ ਅਤੇ ਵਪਾਰ ਸਮਝੌਤਾ ਸੈਟਾ ਅੱਜ ਤੋਂ ਲਾਗੂ ਹੋ ਗਿਆ ਹੈ। ਇਸ ਦੇ ਨਾਲ ਹੀ ਸਮਾਜਿਕ ਸੁਰੱਖਿਆ ਸਮਝੌਤਾ, ਜਿਸ ਨੂੰ ਡਬਲ ਕੰਟਰੀਬਿਊਸ਼ਨ ਕਨਵੈਨਸ਼ਨ DCC ਵੀ ਕਿਹਾ ਜਾਂਦਾ, ਵੀ ਕਾਰਜਸ਼ੀਲ ਹੋ ਗਿਆ, ਜਿਸ ਨਾਲ ਬਰਤਾਨੀਆ ਵਿੱਚ ਭਾਰਤੀ ਕਾਰੋਬਾਰੀਆਂ ਦੀ ਗਤੀਸ਼ੀਲਤਾ ਅਤੇ ਮੁਕਾਬਲੇਬਾਜ਼ੀ ਵਿੱਚ ਵਾਧਾ ਹੋਇਆ ਹੈ। ਇਸ ਇਤਿਹਾਸਿਕ ਸਮਝੌਤੇ ਤਹਿਤ ਬਰਤਾਨਵੀ ਬਾਜ਼ਾਰਾਂ 'ਚ 99% ਭਾਰਤੀ ਬਰਾਮਦਾਂ 'ਤੇ ਕੋਈ ਮਹਿਸੂਲ ਨਹੀਂ ਲੱਗੇਗਾ। ਇਹ ਸਮਝੌਤਾ ਭਾਰਤ ਅਤੇ ਬਰਤਾਨੀਆ ਵਿਚਕਾਰ ਰਣਨੀਤਿਕ ਭਾਈਵਾਲੀ ਨੂੰ ਮਜ਼ਬੂਤ ਕਰਨ ਅਤੇ ਆਪਣੇ ਲੋਕਾਂ ਲਈ ਖੁਸ਼ਹਾਲੀ ਲਿਆਉਣ ਦੀ ਸਾਂਝੀ ਵਚਨਬੱਧਤਾ ਨੂੰ ਦਰਸਾਉਂਦਾ ਹੈ। ਕੱਲ੍ਹ ਨਵੀਂ ਦਿੱਲੀ ਵਿੱਚ ਮੀਡੀਆ ਨੂੰ ਸੰਬੋਧਨ ਕਰਦਿਆਂ ਵਣਜ ਸਕੱਤਰ ਰਾਜੇਸ਼ ਅਗਰਵਾਲ ਨੇ ਭਾਰਤ ਬਰਤਾਨੀਆ ਸਮਝੌਤੇ ਨੂੰ ਭਾਰਤ ਦੀ ਵਪਾਰ ਯਾਤਰਾ ਵਿੱਚ ਇੱਕ ਮਹੱਤਵਪੂਰਨ ਮੀਲ ਦੱਸਿਆ। ਉਹਨਾਂ ਕਿਹਾ ਕਿ ਇਹ ਸਮਝੌਤਾ ਭਾਰਤ ਅਤੇ ਬਰਤਾਨੀਆ ਵਿਚਕਾਰ ਦੁਆਲੇ ਵਪਾਰ ਅਤੇ ਨਿਵੇਸ਼ ਸੰਬੰਧਾਂ ਵਿੱਚ ਇੱਕ ਨਵੇਂ ਪੜਾਅ ਦੀ ਸ਼ੁਰੂਆਤ ਕਰੇਗਾ।
3: यह भारत के सबसे महत्वाकांक्षी मुक्त व्यापार समझौतों में से एक है। इस समझौते में परंपरागत टैरिफ उदारीकरण से कहीं आगे बढ़कर सरकारी खरीद, लघु तथा मध्यम उद्यम, नवाचार, श्रम, रोजगार और लैंगिक समानता जैसे मुद्दों को शामिल किया गया है।
2: श्री अग्रवाल ने कहा कि यह भारत के सब तो अहम व्यापार समझौतों में से एक है, जो ਮਹਿਸੂਲ ਅਤੇ ਗੈਰ ਮਹਿਸੂਲ ਰੁਕਾਵਟਾਂ ਨੂੰ ਘਟਾਉਂਦੇ ਹੋਏ ਭਵਿੱਖ ਲਈ ਆਰਥਿਕ ਸਾਂਝੇਦਾਰੀ ਕਾਇਮ ਕਰੇਗਾ। ਵਣਜ ਅਤੇ ਉਦਯੋਗ ਮੰਤਰੀ ਪਿਊਸ਼ ਗੋਇਲ ਸਪੇਨ ਦਾ ਆਪਣਾ ਦੌਰਾ ਖਤਮ ਕਰਨ ਤੋਂ ਬਾਅਦ ਕੱਲ੍ਹ ਬੈਲਜੀਅਮ ਦੀ ਰਾਜਧਾਨੀ ਬ੍ਰਸਲਸ ਪਹੁੰਚੇ। ਵਪਾਰ, ਨਿਵੇਸ਼, ਤਕਨਾਲੋਜੀ, ਨਵੀਨਤਾ ਅਤੇ ਸਥਿਰਤਾ 'ਤੇ ਕੇਂਦਰਿਤ ਯੂਰਪ ਨਾਲ ਭਾਰਤ ਦੀ ਆਰਥਿਕ ਭਾਈਵਾਲੀ ਨੂੰ ਮਜ਼ਬੂਤ ਕਰਨ ਲਈ ਇੱਕ ਉੱਚ ਪੱਧਰੀ ਵਪਾਰਕ ਵਫਦ ਵੀ ਕੇਂਦਰੀ ਮੰਤਰੀ ਦੇ ਨਾਲ ਹੈ। ਸ਼੍ਰੀ ਗੋਇਲ ਨੇ ਬੈਲਜੀਅਮ ਦੇ ਉਪ ਪ੍ਰਧਾਨ ਮੰਤਰੀ ਅਤੇ ਰੁਜ਼ਗਾਰ, ਆਰਥਿਕਤਾ ਅਤੇ ਖੇਤੀਬਾੜੀ ਮੰਤਰੀ ਡੇਵਿਡ ਕਲੈਰਨਵਲ ਨਾਲ ਮੁਲਾਕਾਤ ਕੀਤੀ। ਉਹਨਾਂ ਵਪਾਰ, ਨਿਵੇਸ਼, ਤਕਨਾਲੋਜੀ, ਲੌਜਿਸਟਿਕਸ ਅਤੇ ਕਾਰਜਬਲ ਗਤੀਸ਼ੀਲਤਾ ਵਰਗੇ ਖੇਤਰਾਂ ਵਿੱਚ ਭਾਰਤ ਅਤੇ ਬੈਲਜੀਅਮ ਵਿਚਕਾਰ ਸਹਿਯੋਗ ਵਧਾਉਣ 'ਤੇ ਚਰਚਾ ਕੀਤੀ। ਕੋਲਾ ਅਤੇ ਖਾਣ ਮੰਤਰੀ ਜੀ ਕਿਸ਼ਨ ਰੈਡੀ ਅੱਜ ਨਵੀਂ ਦਿੱਲੀ ਵਿੱਚ ਮਹੱਤਵਪੂਰਨ ਅਤੇ ਰਣਨੀਤਿਕ ਖਣਿਜ ਬਲਾਕਾਂ ਲਈ ਨਿਲਾਮੀ ਦੇ 8ਵੇਂ ਗੇੜ ਦੀ ਸ਼ੁਰੂਆਤ ਕਰਨਗੇ। ਖਾਣ ਮੰਤਰਾਲੇ ਨੇ ਕਿਹਾ ਕਿ ਇਸ ਗੇੜ ਵਿੱਚ 9 ਰਾਜਾਂ ਵਿੱਚ ਫੈਲੇ 20 ਮਹੱਤਵਪੂਰਨ ਅਤੇ ਰਣਨੀਤਿਕ ਖਣਿਜ ਬਲਾਕ ਸ਼ਾਮਲ ਨੇ। ਖਣਿਜਾਂ ਦੀ ਸੂਚੀ ਵਿੱਚ ਮੈਲੀਬਡਨਮ, ਗ੍ਰੈਫਾਈਟ,

0: ਗਲੋਕੋਨਾਈਟ, ਟਾਈਟੇਨੀਅਮ, ਟੰਗਸਟਨ, ਪੋਟਾਸ਼, ਲੀਥੀਅਮ, ਸੀਜੀਅਮ ਅਤੇ ਰੂਬੀਡੀਅਮ ਸ਼ਾਮਲ ਨੇ। ਇਹ ਖਣਿਜ ਸਾਫ਼ ਸੁਥਰੀ ਊਰਜਾ, ਆਧੁਨਿਕ ਨਿਰਮਾਣ, ਖਾਦਾਂ, ਰੱਖਿਆ ਅਤੇ ਹੋਰ ਰਣਨੀਤਿਕ ਖੇਤਰਾਂ ਲਈ ਜ਼ਰੂਰੀ ਨੇ। 7 ਨਿਲਾਮੀ ਗੇੜ ਪੂਰੇ ਹੋਣ ਨਾਲ ਮੰਤਰਾਲੇ ਨੇ 88 ਮਹੱਤਵਪੂਰਨ ਅਤੇ ਰਣਨੀਤਿਕ ਖਣਿਜ ਬਲਾਕਾਂ ਵਿੱਚੋਂ 56 ਦੀ ਸਫਲਤਾਪੂਰਵਕ ਨਿਲਾਮੀ ਕਰ ਲਈ ਹੈ। ਈਰਾਨ ਵੱਲੋਂ ਹਾਲ ਹੀ ਵਿੱਚ ਹੋਰਮੁਜ਼ ਜਲ ਮਾਰਗ ਵਿੱਚੋਂ ਲੰਘਣ ਵਾਲੇ ਵਪਾਰਕ ਜਹਾਜ਼ਾਂ 'ਤੇ ਕੀਤੇ ਗਏ ਹਮਲਿਆਂ ਦੇ ਜਵਾਬ ਵਿੱਚ ਅਮਰੀਕਾ ਨੇ ਈਰਾਨੀ ਬੰਦਰਗਾਹਾਂ 'ਤੇ ਦੁਬਾਰਾ ਨਾਕਾਬੰਦੀ ਲਾਗੂ ਕਰ ਦਿੱਤੀ ਹੈ। ਇੱਕ ਟੀਵੀ ਨਿਊਜ਼ ਚੈਨਲ ਨਾਲ ਇੰਟਰਵਿਊ ਵਿੱਚ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਕਿ ਈਰਾਨ ਨੂੰ ਛੱਡ ਕੇ ਬਾਕੀਆਂ ਲਈ ਹੋਰਮੁਜ਼ ਖੁੱਲ੍ਹਾ ਹੈ। ਸ਼੍ਰੀ ਟਰੰਪ ਨੇ ਤਹਿਰਾਨ ਨੂੰ ਇਹ ਚੇਤਾਵਨੀ ਵੀ ਦਿੱਤੀ ਹੈ ਕਿ ਅਮਰੀਕਾ ਅੱਜ ਰਾਤ ਈਰਾਨ 'ਤੇ ਜ਼ੋਰਦਾਰ ਹਮਲਾ ਕਰੇਗਾ ਅਤੇ ਹਰ ਅਗਲੀ ਰਾਤ ਦੇ ਨਾਲ ਹਮਲਿਆਂ ਦੀ ਤੀਬਰਤਾ ਵੱਧਦੀ ਜਾਏਗੀ। ਉਹਨਾਂ ਐਲਾਨ ਕੀਤਾ ਕਿ ਜਦ ਤੱਕ ਈਰਾਨ ਗੱਲਬਾਤ ਲਈ ਸਹਿਮਤ ਨਹੀਂ ਹੁੰਦਾ, ਅਮਰੀਕਾ ਉਸ ਦੇ ਸਾਰੇ ਬਿਜਲੀ ਪਲਾਂਟਾਂ ਅਤੇ ਪੁਲਾਂ ਨੂੰ ਨਿਸ਼ਾਨਾ ਬਣਾਏਗਾ। ਇਸ ਦੌਰਾਨ ਈਰਾਨ ਦੀ ਇਸਲਾਮਿਕ ਰੈਵੋਲਿਊਸ਼ਨਰੀ ਗਾਰਡ ਕੋਰ IRGC ਨੇ ਬਹਿਰੀਨ ਵਿੱਚ ਹਥਿਆਰਾਂ ਅਤੇ ਭੰਡਾਰ ਸਹੂਲਤਾਂ ਨੂੰ ਨਿਸ਼ਾਨਾ ਬਣਾਉਂਦੇ ਹੋਏ ਵੱਡੇ ਪੱਧਰ 'ਤੇ ਹਮਲੇ ਕੀਤੇ ਨੇ। ਇੱਕ ਬਿਆਨ ਵਿੱਚ IRGC ਨੇ ਐਲਾਨ ਕੀਤਾ ਕਿ ਬਹਿਰੀਨ ਦੇ ਸ਼ੇਖ ਹਿੱਸਾ ਏਅਰਬੇਸ 'ਤੇ ਮਿਜ਼ਾਇਲ ਅਤੇ ਡਰੋਨ ਕਾਰਵਾਈ ਦੌਰਾਨ ਹਥਿਆਰਾਂ ਅਤੇ ਹਿੱਸੇ ਪੁਰਜਿਆਂ ਵਾਲੇ ਕਈ ਭੰਡਾਰ ਸ਼ੈੱਡ ਤਬਾਹ ਕਰ ਦਿੱਤੇ ਗਏ ਨੇ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸ ਹੈਂਡਲ ਹੈ @AIR RNU ਜਲੰਧਰ। ਸਾਡਾ ਫੇਸਬੁੱਕ ਪੇਜ ਹੈ RNU-AIR ਜਲੰਧਰ ਅਤੇ ਯੂਟਿਊਬ 'ਤੇ ਸਾਡਾ ਚੈਨਲ ਹੈ @AIR ਜਲੰਧਰ। ਭਾਰਤ ਪੱਛਮੀ ਏਸ਼ੀਆ 'ਚ ਵਪਾਰ ਰਹੀਆਂ ਘਟਨਾਵਾਂ 'ਤੇ ਨੇੜਿਓਂ ਨਜ਼ਰ ਰੱਖ ਰਿਹਾ ਹੈ। ਭਾਰਤ ਨੇ ਇੱਕ ਵਾਰ ਫਿਰ ਹੋਰਮੁਜ਼ ਸਟੇਟ ਰਾਹੀਂ ਸੁਰੱਖਿਅਤ ਅਤੇ ਨਿਰਵਿਘਨ ਸਮੁੰਦਰੀ ਆਵਾਜਾਈ ਅਤੇ ਵਪਾਰ ਜਾਰੀ ਰੱਖਣ ਦੀ ਅਪੀਲ ਕੀਤੀ ਹੈ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਣਧੀਰ ਜੈਸਵਾਲ ਨੇ ਨਵੀਂ ਦਿੱਲੀ ਵਿੱਚ ਕਿਹਾ ਕਿ ਇਹ ਦੁਨੀਆ ਭਰ ਦੇ ਲੋਕਾਂ ਦੀ ਆਰਥਿਕ ਅਤੇ ਊਰਜਾ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਬਹੁਤ ਜ਼ਰੂਰੀ ਹੈ।
1: ਪੱਛਮ ਏਸ਼ੀਆ ਮੇਂ ਜੋ ਵੀ ਗਤੀਵਿਧੀਆਂ ਚੱਲ ਰਹੀ ਹੈ ਉਸ ਪਰ ਹਮ ਲਗਾਤਾਰ ਨਜ਼ਰ ਰੱਖੇ ਹੋਏ ਹੈ। ਹਮਾਰਾ ਮਾਨਨਾ ਹੈ ਕਿ ਸਟੇਟ ਆਫ ਹੋਰਮੁਜ਼ ਕੇ ਰਾਸਤੇ ਸੁਰੱਖਿਅਤ ਔਰ ਆਜ਼ਾਦ ਨੌ ਪਰਿਵਹਨ ਔਰ ਵਪਾਰ ਕੇ ਪਕਸ਼ ਜਿਸਕਾ ਹਮ ਹਮੇਸ਼ਾ ਸੇ ਬਾਤ ਕਰਤੇ ਰਹੇ ਹੈ, ਇਸਸੇ ਯਹ ਸੁਨਿਸ਼ਚਿਤ ਕੀਆ ਜਾ ਸਕਤਾ ਹੈ ਕਿ ਲੋਗੋਂ ਕਾ ਆਰਥਿਕ ਸੁਰੱਖਿਆ, ਉਨਕੇ ਊਰਜਾ ਕਾ ਸੁਰੱਖਿਆ ਪੂਰੇ ਦੁਨੀਆ ਮੇਂ ਸਿਰਫ ਭਾਰਤ ਮੇਂ ਨਹੀਂ ਪੂਰੇ ਦੁਨੀਆ ਮੇਂ ਉਸ ਪੇ ਆਧਾਰਿਤ ਹੈ ਔਰ ਯਹ ਨੌ ਪਰਿਵਹਨ ਅਗਰ ਆਜ਼ਾਦ ਤਰੀਕੇ ਸੇ ਚਲੇਗਾ ਤੋ ਉਨਕੀ ਆਰਥਿਕ ਔਰ ਊਰਜਾ ਸੁਰੱਖਿਆ ਕੋ ਸੁਨਿਸ਼ਚਿਤ ਕੀਆ ਜਾ ਸਕਤਾ ਹੈ।
0: ਪਾਕਿਸਤਾਨ ਦੇ ਕਬਜ਼ੇ ਵਾਲੇ ਜੰਮੂ ਕਸ਼ਮੀਰ ਵਿੱਚ ਹੋ ਰਹੇ ਵਿਰੋਧ ਪ੍ਰਦਰਸ਼ਨਾਂ ਬਾਰੇ ਸ਼੍ਰੀ ਜੈਸਵਾਲ ਨੇ ਕਿਹਾ ਕਿ ਵਿਰੋਧ ਪ੍ਰਦਰਸ਼ਨ ਪਾਕਿਸਤਾਨ ਵੱਲੋਂ ਗੈਰ ਕਾਨੂੰਨੀ ਅਤੇ ਜ਼ਬਰਦਸਤੀ ਕਬਜ਼ਾਏ ਗਏ ਇਲਾਕਿਆਂ ਵਿੱਚ ਦਹਾਕਿਆਂ ਤੋਂ ਕੀਤੇ ਜਾ ਰਹੇ ਸ਼ੋਸ਼ਣ, ਮੌਲਿਕ ਅਧਿਕਾਰਾਂ ਦੀ ਉਲੰਘਣਾ ਅਤੇ ਪ੍ਰਸ਼ਾਸਨਿਕ ਦਮਨ ਦਾ ਨਤੀਜਾ ਨੇ।
1: ਪਾਕਿਸਤਾਨ ਅਧਿਕ੍ਰਿਤ ਜੰਮੂ ਕਸ਼ਮੀਰ ਮੇਂ ਚੱਲ ਰਹੇ ਵਿਰੋਧ ਪ੍ਰਦਰਸ਼ਨ, ਦਸ਼ਕੋਂ ਸੇ ਚੱਲ ਰਹੇ ਸ਼ੋਸ਼ਣ, ਮੌਲਿਕ ਅਧਿਕਾਰੋਂ ਕਾ ਹਨਨ ਔਰ ਪ੍ਰਸ਼ਾਸਨਿਕ ਉਤਪੀੜਨ ਕਾ ਸਿੱਧਾ ਪਰਿਣਾਮ ਹੈ ਔਰ ਪ੍ਰਮਾਣ ਵੀ ਹੈ। ਸਥਾਨੀਯ ਆਬਾਦੀ ਕੀ ਜਾਇਜ਼ ਸ਼ਿਕਾਇਤੋਂ ਕੋ ਸਮਾਧਾਨ ਕਰਨੇ ਕੇ ਬਜਾਏ ਵਹਾਂ ਕਾ ਪ੍ਰਸ਼ਾਸਨ, ਵਹਾਂ ਕਾ ਸਰਕਾਰ ਨੇ ਅਤਿਅਧਿਕ ਪੁਲਿਸ ਕ੍ਰੂਰਤਾ ਕਾ ਸਹਾਰਾ ਲਿਆ ਹੈ। ਇਸਮੇਂ ਅਸਹਾਇ ਲੋਕ ਜਿਸਮੇਂ ਮਹਿਲਾਏ ਵੀ ਹੈ ਔਰ ਬੱਚੇ ਵੀ ਹੈ ਉਨਕੇ ਖਿਲਾਫ ਕਾਰਵਾਈ ਕੀ ਗਈ ਹੈ ਔਰ ਨਿਹੱਥੇ ਨਾਗਰਿਕ ਕੇ ਖਿਲਾਫ ਘਾਤਕ ਬਲ ਕਾ ਪ੍ਰਯੋਗ ਕਰਨਾ ਵੀ ਸ਼ਾਮਿਲ ਹੈ ਜਿਸਕੇ ਪਰਿਮਾਣ ਸਵਰੂਪ ਕਈ ਦੁਖਦ ਮੌਤੇ ਹੋਈ ਹੈ।
0: ਘੱਟ ਗਿਣਤੀ ਮਾਮਲਿਆਂ ਬਾਰੇ ਮੰਤਰੀ ਕਿਰੇਨ ਰਿਜੀਜੂ ਨੇ ਕਤਰ ਦੇ ਅਮੀਰ ਸ਼ੇਖ ਤਮੀਮ ਬਿਨ ਹਮਦ ਅਲ ਥਾਨੀ ਨਾਲ ਉਹਨਾਂ ਦੇ ਪਿਤਾ ਅਤੇ ਸਾਬਕ ਅਮੀਰ ਸ਼ੇਖ ਹਮਦ ਬਿਨ ਖਲੀਫਾ ਅਲ ਥਾਨੀ ਦੇ ਦੇਹਾਂਤ 'ਤੇ ਸੰਵੇਦਨਾ ਪ੍ਰਗਟ ਕੀਤੀ ਹੈ। ਦੋਹਾ ਵਿੱਚ ਭਾਰਤੀ ਦੂਤਘਰ ਵੱਲੋਂ ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਕਿਹਾ ਗਿਆ ਕਿ ਸ਼੍ਰੀ ਰਿਜੀਜੂ ਨੇ ਕਤਰ ਦੇ ਅਮੀਰ ਪ੍ਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਡੂੰਘੀ ਨਿੱਜੀ ਸੰਵੇਦਨਾ ਵੀ ਪ੍ਰਗਟ ਕੀਤੀ। ਭਾਰਤ ਅੱਜ ਤੋਂ ਹੈਦਰਾਬਾਦ ਵਿੱਚ 12ਵੀਂ ਬ੍ਰਿਕਸ ਕਿਰਤ ਅਤੇ ਰੁਜ਼ਗਾਰ ਮੰਤਰੀਆਂ ਦੀ ਮੀਟਿੰਗ ਦੀ ਮੇਜ਼ਬਾਨੀ ਕਰੇਗਾ। ਇਸ ਦੋ ਦਿਨਾਂ ਮੀਟਿੰਗ ਵਿੱਚ ਬ੍ਰਿਕਸ ਦੇਸ਼ਾਂ ਦੇ ਕਿਰਤ ਅਤੇ ਰੁਜ਼ਗਾਰ ਮੰਤਰੀ ਅਤੇ ਸੀਨੀਅਰ ਅਧਿਕਾਰੀ ਹਿੱਸਾ ਲੈਣਗੇ। ਕੇਂਦਰੀ ਕਿਰਤ ਅਤੇ ਰੁਜ਼ਗਾਰ ਮੰਤਰੀ ਡਾਕਟਰ ਮਨਸੁਖ ਮਾਂਡਵੀਆ ਮੀਟਿੰਗ ਦੀ ਪ੍ਰਧਾਨਗੀ ਕਰਨਗੇ। ਇਸ ਵਿੱਚ ਸਮਾਜਿਕ ਸੁਰੱਖਿਆ ਨੂੰ ਉਤਸ਼ਾਹਿਤ ਕਰਨ, ਕਿਰਤ ਖੇਤਰ ਨੂੰ ਵਧੇਰੇ ਸੰਗਠਿਤ ਬਣਾਉਣ ਅਤੇ ਕਾਰਜਬਲ ਵਿੱਚ ਔਰਤਾਂ ਦੀ ਭਾਗੀਦਾਰੀ ਵਧਾਉਣ ਵਰਗੇ ਮੁੱਖ ਮੁੱਦਿਆਂ 'ਤੇ ਚਰਚਾ ਕੀਤੀ ਜਾਏਗੀ। ਸਮਾਗਮ ਦੌਰਾਨ ਰੁਜ਼ਗਾਰ ਕਾਰਜ ਸਮੂਹ ਵੱਲੋਂ ਤਿਆਰ ਕੀਤੇ ਗਏ ਇੱਕ ਖਰੜਾ ਐਲਾਨਨਾਮੇ 'ਤੇ ਵੀ ਵਿਚਾਰ ਵਟਾਂਦਰਾ ਕੀਤਾ ਜਾਏਗਾ। ਮੀਟਿੰਗ ਦਾ ਉਦੇਸ਼ ਕਿਰਤ ਨੀਤੀਆਂ, ਹੁਨਰ ਵਿਕਾਸ, ਕਿਰਤੀਆਂ ਦੀ ਭਲਾਈ ਅਤੇ ਸਮਾਵੇਸ਼ੀ ਰੁਜ਼ਗਾਰ ਵਰਗੇ ਖੇਤਰਾਂ ਵਿੱਚ ਬ੍ਰਿਕਸ ਦੇਸ਼ਾਂ ਵਿਚਕਾਰ ਸਹਿਯੋਗ ਨੂੰ ਮਜ਼ਬੂਤ ਕਰਨਾ ਹੈ। ਭਾਰਤੀ ਮੂਲ ਦੇ ਨਾਸਾ ਦੇ ਪੁਲਾੜ ਯਾਤਰੀ ਅਨਿਲ ਮੈਨਨ ਨੇ ਕੱਲ੍ਹ ਰਾਤ ਰੂਸ ਦੇ ਸਯੂਜ MS-29 ਪੁਲਾੜ ਵਾਹਨ ਰਾਹੀਂ ਉਡਾਨ ਭਰੀ। ਇਹ ਵਿਗਿਆਨਕ ਖੋਜ ਅਤੇ ਨਵੀਂ ਤਕਨੋਲੋਜੀਆਂ ਦੇ ਪ੍ਰਦਰਸ਼ਨ 'ਤੇ ਕੇਂਦਰਿਤ 8 ਮਹੀਨਿਆਂ ਦੇ ਮਿਸ਼ਨ ਦੇ ਹਿੱਸੇ ਵਜੋਂ ਉਹਨਾਂ ਦੀ ਪਹਿਲੀ ਪੁਲਾੜ ਯਾਤਰਾ ਦੀ ਸ਼ੁਰੂਆਤ ਹੈ। ਸਯੂਜ ਪੁਲਾੜ ਵਾਹਨ ਨੇ ਕਜ਼ਾਕਿਸਤਾਨ ਦੇ ਬੈਕਨੂਰ ਕੋਸੋਡਰੋਮ ਤੋਂ ਉਡਾਨ ਭਰੀ, ਜਿਸ ਵਿੱਚ ਮੈਨਨ ਨਾਲ ਰੋਸਕੋਮੋਸ ਦੇ ਪੁਲਾੜ ਯਾਤਰੀ ਪਿਓਤਰ ਦੁਬਰੋਵ ਅਤੇ ਅੰਨਾ ਕਿਕੀਨਾ ਵੀ ਨੇ। ਸਪੇਨ ਫੀਫਾ ਫੁੱਟਬਾਲ ਵਿਸ਼ਵ ਕੱਪ ਦੇ ਫਾਈਨਲ 'ਚ ਪਹੁੰਚ ਗਿਆ। ਅਮਰੀਕਾ ਦੇ ਟੈਕਸਾਸ ਵਿੱਚ ਖੇਡੇ ਗਏ ਸੈਮੀਫਾਈਨਲ 'ਚ ਸਪੇਨ ਨੇ

ਫਰਾਂਸ ਨੂੰ 2-0 ਨਾਲ ਹਰਾ ਦਿੱਤਾ ਹੈ। ਮਿਕਲ ਓਯਾਰਜ਼ਾਬਾਲ ਨੇ 22ਵੇਂ ਮਿੰਟ ਵਿੱਚ ਪੈਨਲਟੀ ਰਾਹੀਂ ਪਹਿਲਾ ਗੋਲ ਕੀਤਾ, ਫਿਰ ਪੈਡਰੋ ਪੈਰੋ ਨੇ 58ਵੇਂ ਮਿੰਟ ਵਿੱਚ ਦੂਜਾ ਗੋਲ ਕੀਤਾ। ਫਾਈਨਲ ਵਿੱਚ ਸਪੇਨ ਦਾ ਮੁਕਾਬਲਾ ਅੱਜ ਰਾਤ ਹੋਣ ਵਾਲੇ ਅਰਜਨਟੀਨਾ ਅਤੇ ਇੰਗਲੈਂਡ ਵਿਚਕਾਰ ਦੂਜੇ ਸੈਮੀਫਾਈਨਲ ਦੇ ਜੇਤੂ ਨਾਲ ਹੋਏਗਾ। ਕ੍ਰਿਕਟ ਵਿੱਚ ਭਾਰਤ ਨੇ ਕੱਲ੍ਹ ਪਹਿਲੇ ਇੱਕ ਰੋਜ਼ਾ ਅੰਤਰਰਾਸ਼ਟਰੀ ਮੈਚ ਵਿੱਚ ਇੰਗਲੈਂਡ ਨੂੰ 6 ਵਿਕਟਾਂ ਨਾਲ ਹਰਾ ਦਿੱਤਾ ਹੈ। ਬਰਮਿੰਗਮ ਦੇ ਐਜਬੈਸਟਨ 'ਚ ਖੇਡੇ ਗਏ ਮੈਚ ਵਿੱਚ ਪਹਿਲਾਂ ਬੱਲੇਬਾਜ਼ੀ ਕਰਦਿਆਂ ਇੰਗਲੈਂਡ ਨੇ 258 ਦੌੜਾਂ ਬਣਾਈਆਂ। ਜਵਾਬ ਵਿੱਚ ਭਾਰਤ ਨੇ ਟੀਚੇ ਦਾ ਪਿੱਛਾ ਕਰਦਿਆਂ 45.2 ਓਵਰਾਂ ਵਿੱਚ 4 ਵਿਕਟਾਂ ਦੇ ਨੁਕਸਾਨ 'ਤੇ 262 ਦੌੜਾਂ ਬਣਾ ਕੇ ਮੈਚ ਜਿੱਤ ਲਿਆ। ਕਪਤਾਨ ਸ਼ੁਭਮਨ ਗਿੱਲ ਨੇ ਰਿਟਾਇਰਡ ਹਰਟ ਹੋਣ ਤੋਂ ਪਹਿਲਾਂ ਸਭ ਤੋਂ ਵੱਧ 80 ਦੌੜਾਂ ਬਣਾਈਆਂ। ਅਕਸ਼ਰ ਪਟੇਲ ਨੇ 57 ਅਤੇ ਵਾਸ਼ਿੰਗਟਨ ਸੁੰਦਰ ਨੇ 52 ਦੌੜਾਂ ਬਣਾਈਆਂ ਅਤੇ ਦੋਨੋਂ ਆਊਟ ਨਹੀਂ ਹੋਏ। ਅੰਤ ਵਿੱਚ ਚੋਣਵੀਆਂ ਖਬਰਾਂ ਇੱਕ ਵਾਰ ਫਿਰ ਸੁਣ ਲਓ। ਭਾਰਤ ਅਤੇ ਬਰਤਾਨੀਆ ਵਿਚਕਾਰ ਵਿਆਪਕ ਆਰਥਿਕ ਅਤੇ ਵਪਾਰ ਸਮਝੌਤਾ ਅੱਜ ਤੋਂ ਲਾਗੂ ਹੋ ਗਿਆ ਹੈ। ਕੋਲਾ ਅਤੇ ਖਾਣ ਮੰਤਰੀ ਜੀ ਕਿਸ਼ਨ ਰੈਡੀ ਅੱਜ ਨਵੀਂ ਦਿੱਲੀ ਵਿੱਚ ਮਹੱਤਵਪੂਰਨ ਅਤੇ ਰਣਨੀਤਿਕ ਖਣਿਜ ਬਲਾਕਾਂ ਲਈ ਨਿਲਾਮੀ ਦੇ 8ਵੇਂ ਗੇੜ ਦੀ ਸ਼ੁਰੂਆਤ ਕਰਨਗੇ। ਈਰਾਨ ਵੱਲੋਂ ਹਾਲ ਹੀ ਵਿੱਚ ਹੋਰਮੁਜ਼ ਜਲ ਮਾਰਗ ਵਿੱਚੋਂ ਲੰਘਣ ਵਾਲੇ ਵਪਾਰਕ ਜਹਾਜ਼ਾਂ 'ਤੇ ਕੀਤੇ ਗਏ ਹਮਲਿਆਂ ਦੇ ਜਵਾਬ ਵਿੱਚ ਅਮਰੀਕਾ ਨੇ ਈਰਾਨੀ ਬੰਦਰਗਾਹਾਂ 'ਤੇ ਨਾਕੇਬੰਦੀ ਮੁੜ ਲਾਗੂ ਕਰ ਦਿੱਤੀ ਹੈ। ਅਤੇ ਸਪੇਨ ਫਰਾਂਸ ਨੂੰ 2-0 ਨਾਲ ਹਰਾ ਕੇ ਫੀਫਾ ਫੁੱਟਬਾਲ ਵਿਸ਼ਵ ਕੱਪ ਦੇ ਫਾਈਨਲ 'ਚ ਪਹੁੰਚ ਗਿਆ ਹੈ। ਇਸ ਦੇ ਨਾਲ ਹੀ ਖਬਰਾਂ ਦਾ ਇਹ ਬੁਲੇਟਿਨ ਖਤਮ ਹੁੰਦਾ ਹੈ। ਸਾਡਾ ਅਗਲਾ ਪ੍ਰਦੇਸ਼ਕ ਖਬਰਾਂ ਦਾ ਬੁਲੇਟਿਨ ਦੁਪਹਿਰ ਬਾਅਦ 1:10 ਹੋਏਗਾ। ਨਮਸਕਾਰ।

ਆਕਾਸ਼ਵਾਣੀ ਐਫ ਐਮ ਰੇਨਬੋ ਦੀ ਕੜੀ ਦੇ 9 ਵੱਜ ਚੁੱਕੇ ਨੇ ਤੇ ਵੇਲਾ ਹੋ ਗਿਆ ਐਫ ਐਮ ਨਿਊਜ਼ ਹੈਡਲਾਈਨਸ ਦਾ, ਜੋ ਕਿ ਤੁਸੀਂ ਸੁਣੋਗੇ ਬਿਲਕੁਲ ਲਾਈਵ। ਭਾਰਤ ਅਤੇ ਬਰਤਾਨੀਆ ਵਿਚਕਾਰ ਵਿਆਪਕ ਆਰਥਿਕ ਅਤੇ ਵਪਾਰ ਸਮਝੌਤਾ CETA ਸੀਟਾ ਅੱਜ ਤੋਂ ਲਾਗੂ ਹੋ ਗਿਆ ਹੈ। ਇਸ ਇਤਿਹਾਸਿਕ ਸਮਝੌਤੇ ਤਹਿਤ ਬਰਤਾਨਵੀ ਬਾਜ਼ਾਰਾਂ 'ਚ 99% ਭਾਰਤੀ ਬਰਾਮਦਾਂ 'ਤੇ ਕੋਈ ਮਹਿਸੂਲ ਨਹੀਂ ਲੱਗੇਗਾ। ਕੋਲਾ ਅਤੇ ਖਾਣ ਮੰਤਰੀ ਜੀ ਕ੍ਰਿਸ਼ਨ ਰੈੱਡੀ ਅੱਜ ਨਵੀਂ ਦਿੱਲੀ ਵਿੱਚ ਮਹੱਤਵਪੂਰਨ ਅਤੇ ਰਣਨੀਤਿਕ ਖਣਿਜ ਬਲਾਕਾਂ ਲਈ ਨਿਲਾਮੀ ਦੇ 8ਵੇਂ ਗੇੜ ਦੀ ਸ਼ੁਰੂਆਤ ਕਰਨਗੇ। ਭਾਰਤ ਅੱਜ ਤੋਂ ਹੈਦਰਾਬਾਦ ਵਿੱਚ 12ਵੀਂ ਬ੍ਰਿਕਸ ਕਿਰਤ ਅਤੇ ਰੁਜ਼ਗਾਰ ਮੰਤਰੀਆਂ ਦੀ ਮੀਟਿੰਗ ਦੀ ਮੇਜ਼ਬਾਨੀ ਕਰੇਗਾ। ਇਰਾਨ ਵੱਲੋਂ ਹਾਲ ਹੀ ਵਿੱਚ ਹੌਰਮੁਜ਼ ਜਲ ਮਾਰਗ ਵਿੱਚ ਲੰਘਣ ਵਾਲੇ ਵਪਾਰਕ ਜਹਾਜ਼ਾਂ 'ਤੇ ਕੀਤੇ ਗਏ ਹਮਲਿਆਂ ਦੇ ਜਵਾਬ ਵਿੱਚ ਅਮਰੀਕਾ ਨੇ ਇਰਾਨੀ ਬੰਦਰਗਾਹਾਂ 'ਤੇ ਨਾਕਾਬੰਦੀ ਮੁੜ ਲਾਗੂ ਕਰ ਦਿੱਤੀ ਏ। ਰਾਸ਼ਟਰੀ ਮਹਿਲਾ ਕਮਿਸ਼ਨ ਦੇ ਚੇਅਰਪਰਸਨ ਵਿਜਿਆ ਰਾਹਟਕਰ ਅੱਜ ਮੋਗਾ ਅਤੇ ਭਲਕੇ 16 ਜੁਲਾਈ ਨੂੰ ਬਠਿੰਡਾ ਦਾ ਦੌਰਾ ਕਰਨਗੇ। ਮਹਿਲਾਵਾਂ ਦੀ ਸੁਰੱਖਿਆ ਅਤੇ ਵਿਭਾਗਾਂ ਦੇ ਆਪਸੀ ਤਾਲਮੇਲ ਨਾਲ ਸਬੰਧਤ ਵੱਖ ਵੱਖ ਪ੍ਰੋਗਰਾਮਾਂ ਵਿੱਚ ਸ਼ਾਮਲ ਹੋਣਗੇ। ਪੰਜਾਬ ਸਰਕਾਰ ਨੇ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਦੌਰਾਨ ਨਸ਼ਾ ਤਸਕਰਾਂ ਦੀ 847 ਕਰੋੜ ਰੁਪਏ ਦੀ ਜਾਇਦਾਦ ਜ਼ਬਤ ਕਰਕੇ ਢਾਹ ਦਿੱਤੀ ਏ ਅਤੇ ਸੂਬੇ ਵਿੱਚ 73,000 ਨਸ਼ਾ ਤਸਕਰਾਂ ਨੂੰ ਗ੍ਰਿਫ਼ਤਾਰ ਕੀਤਾ ਏ। ਪੰਜਾਬ ਪੁਲਿਸ ਨੇ ਅੰਮ੍ਰਿਤਸਰ ਵਿੱਚ 2 ਵੱਖ ਵੱਖ ਮਾਮਲਿਆਂ ਵਿੱਚ 5 ਤਸਕਰਾਂ ਨੂੰ ਇੱਕ AK-47 ਰਾਈਫਲ, ਅਸਲੇ ਅਤੇ 30 ਕਿਲੋਗ੍ਰਾਮ ਹੈਰੋਇਨ ਸਮੇਤ ਗ੍ਰਿਫ਼ਤਾਰ ਕੀਤਾ। ਪੰਜਾਬ ਸਰਕਾਰ ਨੇ ਸ੍ਰੀ ਗੁਰੂ ਰਵਿਦਾਸ ਜੀ ਮਹਾਰਾਜ ਦੇ 650 ਪ੍ਰਕਾਸ਼ ਪੁਰਬ ਲਈ 80 ਕਰੋੜ ਰੁਪਏ ਰਾਖਵੇਂ ਰੱਖੇ। ਸੂਬੇ ਭਰ ਵਿੱਚ 650 ਗੁਰੂ ਰਵਿਦਾਸ ਜੀ ਬਗੀਚੀਆਂ ਸਥਾਪਿਤ ਕੀਤੀਆਂ ਜਾਣਗੀਆਂ ਅਤੇ 6.5 ਲੱਖ ਬੂਟੇ ਲਾਏ ਜਾਣਗੇ। ਸਪੇਨ ਫਰਾਂਸ ਨੂੰ 2-0 ਨਾਲ ਹਰਾ ਕੇ ਫੀਫਾ ਫੁੱਟਬਾਲ ਵਿਸ਼ਵ ਕੱਪ ਦੇ ਫਾਈਨਲ ਵਿੱਚ ਪਹੁੰਚ ਗਿਆ ਹੈ। ਅਤੇ ਕ੍ਰਿਕਟ ਵਿੱਚ ਭਾਰਤ ਨੇ ਬਰਮਿੰਗਮ 'ਚ ਪਹਿਲੇ ਇੱਕ ਰੋਜ਼ਾ ਅੰਤਰਰਾਸ਼ਟਰੀ ਮੈਚ ਵਿੱਚ ਇੰਗਲੈਂਡ ਨੂੰ 6 ਵਿਕਟਾਂ ਨਾਲ ਹਰਾ ਦਿੱਤਾ ਹੈ। ਇਸ ਹਨ ਹੁਣ ਤੱਕ ਦੇ ਐਫ ਐਮ ਨਿਊਜ਼ ਹੈਡਲਾਈਨਸ। ਅਗਲਾ ਪ੍ਰੋਗਰਾਮ ਬਸ ਹੁਣ ਤੋਂ ਕੁਝ ਕੁ ਪਲਾਂ ਦੇ ਇੰਤਜ਼ਾਰ 'ਤੇ ਬਣੇ ਰਹੋ ਐਫ ਐਮ ਰੇਨਬੋ ਦੇ ਨਾਲ।

ਨਮਸਕਾਰ, ਸਤਿ ਸ਼੍ਰੀ ਅਕਾਲ ਐਂਡ ਵੈਲਕਮ ਬੈਕ ਵਾਂਸ ਅਗੇਨ। ਟਿਊਨ ਕੀਤਾ ਹੋਇਆ ਜੀ ਤੁਸੀਂ ਐਫ ਐਮ ਰੇਨਬੋ ਨੂੰ 102.7 ਤੇ, 103.6 ਤੇ, ਔਰ ਨਾਲ ਦੀ ਨਾਲ ਸਾਡੀ ਐਪ ਨਿਊਜ਼ ਔਨ EIR ਐਪ ਤੇ ਸੁਣ ਰਹੇ ਹੋ ਬਿਲਕੁਲ ਲਾਈਵ। ਦਿਲ ਸੇ ਦਿਲ ਤੱਕ ਗੱਲਾਂ ਚੱਲ ਰਹੀਆਂ ਨੇ, ਔਰ ਟਾਈਮ ਹੋ ਗਿਆ ਜੀ 9:03। ਟਾਈਮ ਹੋ ਗਿਆ ਹੈ ਤੁਹਾਡੇ ਅਤੇ ਸਾਡੇ ਫੇਵਰੇਟ ਵਾਲੇ ਪ੍ਰੋਗਰਾਮ ਦਿਲ ਆਪਣਾ ਪੰਜਾਬੀ ਦਾ। ਸੋ ਹਾਜ਼ਰ ਹਾਂ ਮੈਂ ਤੁਹਾਡੀ ਦੋਸਤ ਆਰ ਜੇ ਪੂਜਾ ਟੋਹਾਨੀ, ਕਰਾਂਗੇ ਗੱਲਾਂ ਬਾਤਾਂ ਇੱਕ ਵਾਰ ਫਿਰ ਤੋਂ। ਸੋ ਵਾਂਸ ਅਗੇਨ ਵੈਰੀ ਹੈਪੀ, ਪੋਜ਼ਿਟਿਵ, ਖੁਸ਼ਹਾਲ ਵੈਂਸਡੇ ਮੋਰਨਿੰਗ। ਸੋ ਜੀ ਸਿੰਪਲ ਜਿਹਾ ਤਰੀਕਾ ਦੱਸ ਦਿੰਦੀ ਹਾਂ, ਮੇਰੀਆਂ ਤਾਂ ਗੱਲਾਂ ਸਵੇਰ ਦੇ ਸੁਣ ਰਹੇ ਹੋ ਤੁਸੀਂ, ਅਤੇ ਹੁਣ ਤੁਸੀਂ ਆਪਣੀਆਂ ਗੱਲਾਂ ਸਾਡੇ ਨਾਲ ਸਾਂਝੀਆਂ ਕਰ ਸਕਦੇ ਹੋ ਸਾਡੇ ਵਟਸਐਪ ਨੰਬਰ ਦੇ ਜ਼ਰੀਏ। ਮਤਲਬ ਨੰਬਰ ਦੇ ਜ਼ਰੀਏ ਇੱਦਾਂ ਹੈ ਕਿ ਵਟਸਐਪ ਨੰਬਰ ਦੱਸਦੇ ਹਾਂ ਤੁਹਾਨੂੰ ਸਾਡਾ ਅਫੀਸ਼ੀਅਲ FM ਰੇਨਬੋ ਦਾ, ਔਰ ਤੁਸੀਂ ਆਪਣੀ ਆਵਾਜ਼ ਪਹੁੰਚਾ ਸਕਦੇ ਹੋ ਸਾਡੇ ਤੱਕ। ਦੇਖੋ ਨੋਰਮਲ ਹਾਈ ਹੈਲੋ ਤਾਂ ਬਾਕੀ ਸਾਰੇ ਪ੍ਰੋਗਰਾਮਾਂ 'ਚ ਕੀਤੀ ਜਾ ਸਕਦੀ ਹੈ, ਲੇਕਿਨ ਇਸ ਪ੍ਰੋਗਰਾਮ ਦੀ ਖਾਸੀਅਤ ਇਹ ਹੈ ਕਿ ਤੁਸੀਂ ਅਗਰ ਕੋਈ ਟੈਲੈਂਟ ਹੈ, ਜਿਵੇਂ ਕੋਈ ਵਧੀਆ ਵਧੀਆ ਗੀਤ ਗਾ ਲੈਂਦੇ ਹੋ, ਗੁਣਗੁਣਾ ਲੈਂਦੇ ਹੋ, ਕੋਈ ਗਿਟਾਰ ਜਾਂ ਕੋਈ ਵੀ ਇੰਸਟਰੂਮੈਂਟ ਬਜਾ ਲੈਂਦੇ ਹੋ, ਜਾਂ ਫਿਰ ਕੋਈ ਪੇਂਟਿੰਗ, ਕੋਈ ਦਸਤਕਾਰੀ, ਸ਼ਿਲਪਕਾਰੀ, ਜਾਂ ਫਿਰ ਕੁਕਿੰਗ ਵਗੈਰਾ ਦਾ ਕੋਈ ਸ਼ੌਕ ਹੈਗਾ, ਜਾਂ ਕੁਦਰਤ ਨੂੰ ਪਿਆਰ ਕਰਦੇ ਹੋ, ਆਸੇ ਪਾਸੇ ਤੁਸੀਂ ਕੋਈ ਬਹੁਤ ਵਧੀਆ ਕੋਈ ਬਾਗ ਬਗੀਚੀ ਬਣਾਈ ਹੋਈ ਹੈ ਬੱਚਿਆਂ ਦੇ ਖੇਡਣ ਦੇ ਲਈ, ਜਾਂ ਫਿਰ ਤੁਸੀਂ ਪਸ਼ੂ ਪੰਛੀਆਂ ਨੂੰ ਪਿਆਰ ਕਰਦੇ ਹੋ, ਇੱਦਾਂ ਦਾ ਕੋਈ ਵੀ ਸੁਨੇਹਾ ਜੋ ਖਾਸ ਹੈ ਔਰ ਤੁਹਾਨੂੰ ਲੱਗਦਾ ਹੈ ਕਿ ਸਾਡੇ ਤੱਕ ਜਾਂ ਸਾਡੇ ਬਾਕੀ ਲਿਸਨਰਸ ਤੱਕ ਪਹੁੰਚਣਾ ਚਾਹੀਦਾ ਹੈ, ਤੁਹਾਡੀ ਸ਼ਹਿਰ ਦੀ, ਆਸ ਪਾਸ ਦੀ, ਜ਼ਿਲ੍ਹੇ ਦੀ ਕੋਈ ਖਾਸੀਅਤ ਹੈ, ਕੋਈ ਮੇਲਾ ਲੱਗਾ ਹੋਇਆ ਹੈ, ਜਾਂ ਕੋਈ ਇਤਿਹਾਸਿਕ ਉਸਦਾ ਪਿਛੋਕੜ ਹੈ, ਤਾਂ ਜਲਦੀ ਦੇ ਨਾਲ ਫੋਨ ਚੱਕੋ 9855-1010-1027 ਤੇ, ਯਾਨੀ ਕਿ 9855-1010-27 ਤੇ ਮੇਰੇ ਨਾਲ ਯਾਨੀ ਕਿ ਪੂਜਾ ਟੋਹਾਨੀ ਦੇ ਨਾਲ ਕਰ ਦਿਓ ਜਲਦੀ ਦੇ ਨਾਲ ਸਾਂਝੀ। ਹਾਂਜੀ, ਇੰਤਜ਼ਾਰ ਕਿਸ ਚੀਜ਼ ਦਾ ਹੈ? ਓ ਅੱਛਾ ਅੱਛਾ, ਗੀਤ ਦਾ। ਗੀਤ ਤਾਂ ਮੈਂ ਤੁਹਾਨੂੰ ਸੁਣਾ ਹੀ ਦੇਣਾ ਹੈ, ਮੈਂ ਬਿਲਕੁਲ ਨਹੀਂ ਭੁੱਲੀ, ਮੈਨੂੰ ਪਤਾ ਹੈ ਕਿ ਗੱਲਾਂ ਦੇ ਨਾਲ ਨਾਲ ਗੀਤ ਵੀ ਚੱਲੇਗਾ, ਔਰ ਤੁਹਾਡਾ ਅਤੇ ਮੇਰਾ ਸਾਥ ਅੱਜ 10 ਵਜੇ ਤੱਕ ਰਹੇਗਾ। ਸੋ ਖੂਬਸੂਰਤ ਜੇ ਪਿਆਰੇ ਜੇ ਇਸ ਸਫ਼ਰ ਦੀ ਸ਼ੁਰੂਆਤ ਮੈਨੂੰ ਲੱਗਦਾ ਕਿ ਕਰ ਲੈਣੀ ਚਾਹੀਦੀ ਹੈ ਬਹੁਤ ਹੀ ਪਿਆਰੀ ਜਿਹੀ ਆਵਾਜ਼ ਦੇ ਨਾਲ, ਮਿੱਠੀ ਪਿਆਰੀ ਜਿਹੀ ਆਵਾਜ਼ ਦੇ ਨਾਲ ਆ ਰਿਹਾ ਹੈ ਫਸਟ ਟਰੈਕ ਦਿਲ ਆਪਣਾ ਪੰਜਾਬੀ ਦੇ ਵਿੱਚ।

0: ਜੀ ਤਮੰਨਾ ਦੇ ਹਰ ਕਿਸੇ ਦੀ ਬੜੀ ਹੁੰਦੀ ਹੈ, ਜਿਵੇਂ ਕਿ ਜੇ ਕਿਸੇ ਦਾ ਜਨਮ ਦਿਨ ਹੈ ਤੇ ਉਹਦੀ ਤਮੰਨਾ ਇਹ ਹੁੰਦੀ ਹੈ ਕਿ ਸਾਨੂੰ ਕੋਈ ਤਸੱਲੀ ਦੇ ਨਾਲ ਵਿਸ਼ ਕਰ ਦੇਵੇ, ਤੇ ਕਿਸੇ ਦਾ ਮਨ ਹੁੰਦਾ ਹੈ ਕਿ ਸਾਨੂੰ ਬਹੁਤ ਵਧੀਆ ਵਿਸ਼ ਆ ਜਾਵੇ, ਗਿਫਟ ਮਿਲ ਜਾਵੇ। ਅੱਛਾ ਜੀ, ਗਿਫਟ ਵਾਲੀ ਵੀ ਤਮੰਨਾ ਹੁੰਦੀ ਹੈ ਕਿਸੇ ਦੀ। ਹੋਰ ਤੇ ਕਈ ਬੜਾ ਮੈਨੂੰ ਸਜਾ ਸਜਾ ਕੇ ਦੱਸ ਰਹੇ ਨੇ, ਹੋਰ ਵੱਡਾ ਵਾਲਾ ਗਿਫਟ ਵੀ ਚਾਹੀਦਾ ਹੁੰਦਾ। ਬਈ ਦੇਖੋ, ਹਰ ਦਿਨ ਖਾਸ ਹੁੰਦਾ, ਲੇਕਿਨ ਜਦੋਂ ਜੰਮਣ ਦਿਨ ਆਉਂਦਾ ਨਾ, ਜੰਮਣ ਵਾਲਾ ਦਿਨ, ਜਨਮ ਦਿਨ ਆਉਂਦਾ ਨਾ, ਯਾਨੀ ਕਿ ਹੈਪੀ ਵਾਲਾ ਬਰਥਡੇ ਆਉਂਦਾ ਹੈ, ਉਦੋਂ ਬੰਦਾ ਕੁਝ ਜ਼ਿਆਦਾ ਹੀ ਹੈਪੀ ਹੈਪੀ ਹੋ ਜਾਂਦਾ। ਅਤੇ ਬਸ ਫਿਰ ਇੱਦਾਂ ਦੇ ਦਿਨ ਖਾਸ ਹੀ ਹੁੰਦੇ ਨੇ। ਅਤੇ ਇੱਦਾਂ ਦੇ ਦਿਨ 'ਤੇ ਇੱਕ ਹੋਰ ਚੀਜ਼ ਕੀਤੀ ਜਾ ਸਕਦੀ ਹੈ, ਜਿਵੇਂ ਮੈਂ ਹਮੇਸ਼ਾ ਕਹਿੰਦੀ ਹੁੰਦੀ ਹਾਂ, ਅਗਰ ਕੋਈ ਵੈਡਿੰਗ ਐਨੀਵਰਸਰੀ ਹੈ, ਹੈ ਨਾ, ਸਾਲਗਿਰਾ ਆ ਗਈ, ਜਨਮ ਦਿਨ ਜਾਂ ਸ਼ਾਦੀ ਦੀ ਸਾਲਗਿਰਾ, ਅਤੇ ਉਦੋਂ ਵੀ ਤੁਸੀਂ ਇੱਕ ਦੂਸਰੇ ਨੂੰ ਗਿਫਟ ਕਰ ਸਕਦੇ ਹੋ ਪਿਆਰੇ ਪਿਆਰੇ ਜਿਹੇ ਪੌਦੇ। ਲੇਕਿਨ ਗਿਫਟ ਕਰਨ ਤੱਕ ਹੀ ਨਹੀਂ ਆਪਾਂ ਕੰਮ ਸੀਮਿਤ ਰੱਖਣਾ ਹੁੰਦਾ, ਆਪਾਂ ਉਹਨਾਂ ਨੂੰ ਲਗਾ ਕੇ ਉਹਨਾਂ ਦੀ ਸਾਂਭ ਸੰਭਾਲ ਵੀ ਕਰਨੀ ਹੁੰਦੀ ਹੈ, ਕੋਈ ਪਿਆਰਾ ਜਿਹਾ ਨਾਮ ਉਹਨਾਂ ਨੂੰ ਦੇ ਸਕਦੇ ਹਾਂ, ਔਰ ਬਸ ਉਹਨਾਂ ਦੇ ਨਾਲ ਰੋਜ਼ ਗੱਲਾਂ ਕਰੋ, ਉਹਨਾਂ ਨੂੰ ਵੱਧਦੇ ਹੋਏ ਦੇਖੋ, ਅਤੇ ਦੇਖੋ ਕਿੰਨੀ ਦਿਲ ਨੂੰ ਖੁਸ਼ੀ ਮਿਲਦੀ ਹੈ ਔਰ ਕਿੰਨੀ ਜ਼ਿਆਦਾ ਸੈਟਿਸਫੈਕਸ਼ਨ ਮਿਲੇਗੀ ਤੁਹਾਨੂੰ ਕਿ ਹਾਂਜੀ ਤੁਸੀਂ ਵੀ ਕੋਈ ਗੁੱਡ ਡੀਡ, ਕੋਈ ਅੱਛਾ ਕੰਮ ਕੀਤਾ ਹੈ। ਅਤੇ ਅੱਛਾ ਕੰਮ ਇੱਦਾਂ ਵੀ ਕੀਤਾ ਜਾ ਸਕਦਾ ਕਿ ਫਟਾਫਟ ਆਪਣਾ ਫੋਨ ਚੱਕੋ, ਚੱਕੋ ਚੱਕੋ, ਸ਼ਾਬਾਸ਼। ਹਾਂਜੀ, ਅਤੇ ਨੰਬਰ ਸੇਵ ਹੈ ਨਹੀਂ ਹੈ, ਓਕੇ ਨੰਬਰ ਸੇਵ ਕਰੋ, 9855-1010-1023। ਨੰਬਰ ਇੱਕ ਵਾਰੀ ਫਿਰ ਤੋਂ ਬੋਲ ਲੈਂਦੀ ਹਾਂ, 9855-1010-1027। ਹਾਂਜੀ, FM ਰੇਨਬੋ ਦੇ ਨਾਮ 'ਤੇ ਨੰਬਰ, ਚਲੋ ਫਟਾਫਟ ਸੇਵ ਕਰੋ, ਕਰੋ ਕਰੋ ਕਰੋ, ਸ਼ਾਬਾਸ਼, ਸੇਵ ਕਰ ਲਿਆ। ਹੁਣ ਇਹਦੇ 'ਤੇ ਤੁਸੀਂ ਆਪਣੇ ਵੋਇਸ ਮੈਸੇਜ ਭੇਜੋ, ਨੋਰਮਲ ਟੈਕਸਟ 'ਤੇ ਆਉਂਦੇ ਹੀ ਰਹਿੰਦੇ ਨੇ। ਚਲੋ ਠੀਕ ਹੈ, ਅਗਰ ਘਰ ਦੇ ਵਿੱਚ ਕਿਸੇ ਪਿਆਰੇ ਦਾ ਆਪਣੇ ਦਾ ਜਨਮ ਦਿਨ ਹੈ ਤਾਂ ਉਹਦੇ ਬਾਰੇ ਵੀ ਦੱਸ ਸਕਦੇ ਹੋ ਨਾ ਕਿ ਅੱਜ ਕਿਸ ਵੱਖਰੇ ਜਿਹੇ ਅਤੇ ਕ੍ਰੀਏਟਿਵ ਜਿਹੇ ਤਰੀਕੇ ਦੇ ਨਾਲ ਤੁਸੀਂ ਜਨਮ ਦਿਨ ਮਨਾਉਣਾ ਹੈ, ਜਾਂ ਫਿਰ ਪਰਮਾਤਮਾ ਦੇ ਗੁਰੂ ਘਰ ਜਾ ਸਕਦੇ ਹੋ ਤੁਸੀਂ, ਹੈ ਨਾ, ਦਰਸ਼ਨ ਕਰ ਸਕਦੇ ਹੋ, ਆਸ਼ੀਰਵਾਦ ਲੈ ਸਕਦੇ ਹੋ, ਜਾਂ ਫਿਰ ਅਗੇਨ ਉਹੀ ਉਹਨਾਂ ਦੇ ਨਾਮ 'ਤੇ ਕੋਈ ਪੇੜ ਕੋਈ ਪੌਦਾ ਲਗਾ ਸਕਦੇ ਹੋ। ਬਸ ਆਪਣੇ ਜਿਹੜਾ ਸੁਨੇਹਾ ਹੈ ਨਾ ਪਿਆਰਾ ਜਿਹਾ, ਬਹੁਤ ਲੰਬੇ 4-4, 5-5 ਮਿੰਟ ਦਾ ਨਹੀਂ, ਸ਼ੋਰਟ ਜਿਹੇ ਮੈਸੇਜ ਰਿਕਾਰਡ ਕਰੋ, ਸੈਂਡ ਕਰੋ ਸਾਫ਼ ਆਵਾਜ਼ ਦੇ ਵਿੱਚ, ਵਿੱਚ ਕੋਈ ਬਹੁਤ ਰੌਲਾ ਨਾ ਹੋਵੇ, ਤਾਂ ਕਿ ਮੈਨੂੰ ਔਰ ਬਾਕੀ ਲਿਸਨਰਸ ਨੂੰ ਸਾਫ਼ ਤੁਹਾਡਾ ਸੁਨੇਹਾ ਸਮਝ ਆਵੇ, ਅਤੇ ਸ਼ੇਅਰ ਕਰ ਦਿਓ ਸਾਡੇ ਨਾਲ। ਜਿੱਦਾਂ ਕਿ ਹੁਣ ਪਹਿਲਾ ਵੋਇਸ ਮੈਸੇਜ ਜਿੱਥੋਂ ਆਇਆ ਹੈ, ਦੇਖਦੇ ਹਾਂ ਕਿ ਪਹਿਲਾਂ ਮਤਲਬ ਸੁਣਦੇ ਹਾਂ ਕਿ ਕਿੱਥੋਂ ਆਇਆ, ਮੈਂ ਦੇਖੂੰਗੀ, ਤੁਸੀਂ ਸੁਣੋ ਮੇਰੇ ਨਾਲ, ਅੱਜ ਸੁਣਦੇ ਹਾਂ ਫਿਰ ਕਿੱਥੋਂ ਆਇਆ ਮੈਸੇਜ।
1: ਜੀ ਮੈਡਮ,

0: जी,
1: हाँ जी।
0: बिना सूरज ढले रात नहीं होती,
1: जी बिल्कुल।
0: बिना सावन के तो बरसात भी नहीं होती। हमारा हाल तो ऐसा है, हमारा हाल तो ऐसा है कि आपको याद किए बिना दिन की
1: शुरुआत नहीं होती।
0: शुरुआत नहीं होती।
1: अरे वाह वाह
0: दिन
1: वाह।
0: की,
1: हाँ
0: हाँ जी, शुरुआत नहीं होती। तो
1: जी,
0: गुड मॉर्निंग पूजा चौहानी जी,
1: गुड मॉर्निंग जी, बहुत बहुत स्वागत।
0: वेलकम। थोड़ा
1: थैंक यू जी।
0: दोबारा फिर जल्दी ओनली।
1: ठीक है
0: मैं
1: जी।
0: बलविंदर सराम बोल रहा हूँ जी, पिंड मोरजन सिखा, जिला हनुमानगढ़, राजस्थान तो। हाँ जी, एक छोटी जी लाइन कह लो, कविता कह लो, हाँ जी, वो देते बोल रहे हैं जी,
1: ठीक है जी।
0: मतलब मौजू है जी, एक रुख। हाँ जी, एक रख सॉरी एक रुख लाओ बाबे बोर दा,
1: जी।
0: एक रुख लाओ पिपल दा, गर्म रुत विच देखियो फिर सूरज किवें ठंडा ठंडा निकलदा।
1: वाह।
0: लायो एक निम दा बूटा, एक रुख लायो अंबी दा, फिर हनेरा दूर हो जाऊ किसे उदासी लंबी दा।
1: वाह।
0: बूटा एक शहतूत दा लायो, एक रुख लायो किक्कर दा, गंदा मौसम साफ हो जाऊ, हर दिन देखो कि फिर निखरदा। एक रुख अपनी अकल दा लायो, एक रुख डूंगिया सोचां दा, भेद भाव दा जंगल मुक जाऊ, वहम निकल जाऊ लोकां दा।
1: वाह।
0: हाँ जी, वहम निकल जाऊ लोकां दा। तो रुख लायो भाई, मौसम है रुख दा हुण इस टाइम, बरसाती मौसम है जी, जल्दी लग जूगा। हाँ जी,
1: ठीक है
0: मैनू
1: जी।
0: रिक्वेस्ट है,
1: ठीक है जी।
0: लिसना मेरी, कि
1: ओके ठीक
0: जरूर कोशिश करो, बिल्कुल पक्का टाइम है जी, हुण रुख लग जूगा आराम नाल, ज्यादा मेहनत नहीं करनी पैंदी। हाँ जी, मौसम बिल्कुल अनुकूल है जी।
1: है जी।
0: हाँ जी,
1: लगा देने जी रुख फिर।
0: तो जरूर अपनी जिथे जिथे जगह अपने, जरूर एक रुख लाने की कोशिश करो जी। धन्यवाद जी, सत श्री अकाल।
1: लवा दिन्या जी रुख। आप पहले ही सुनेहा दे चुके, रुखां दा ही सुनेहा मैं सवेर दी दई जानी आज ते, क्योंकि ये जिहड़ा तुसीं दस्या ने बलविंदर सराज जी के जिहड़ा अनुकूल मौसम है, वाकई तुसीं ना देखो आसे पासे मरे हुए जिहड़े पौधे भी सी ना, मुरझाए हुए, सुके हुए बेचारे, बिल्कुल मतलब कुमलाए हुए, उन्हां ते भी बहार जी आई हुई है, नमी है मौसम दे विच, ये पौद्यां दे पनपण दा उन्हां दा मन पसंदीदा मौसम है। देखो हर पासे खिड़े खिड़े जे पौधे नज़र आउणगे, बस ला दिओ जिन्ने तुहानू समझ विच आउंदे ने, पौधे उन्हां नू फिर पेड़ बणदे हुए देखो, उन्हां नाल सांझ पाओ, गल्लां गूड़ियां करो, ते बस फिर दिलां दी सांझ एदां ही हौली हौली वधेगी ते रूह नू भी सुकून देगी, फिर ते आउण वाली पीढ़ियां नू छां दोगी। जल्दी ਦੇ ਨਾਲ ਸੁਣਦੇ ਆ ਅਗਲਾ ਵੌਇਸ ਮੈਸੇਜ ਵੀ।
2: ਦੇਣ ਆਪਣਾ ਪੰਜਾਬੀ ਪੇਸ਼ਕਾਰ ਹੈ ਮੈਡਮ ਪੂਜਾ ਟੋਹਾਨੇ ਜੀ।
1: ਹਾਂਜੀ,
2: ਤੁਹਾਨੂੰ ਮੇਰੇ ਵੱਲੋਂ ਅਤੇ ਮੇਰੇ ਬੇਟਾ ਸਮਿਤ ਕੁਮਾਰ ਵੱਲੋਂ ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ, ਨਮਸਕਾਰ, ਨਮਸਤੇ।
1: ਬਹੁਤ ਬਹੁਤ ਸਵਾਗਤ
2: ਮੈਡਮ
1: ਜੀ।
2: ਜੀ ਤੁਹਾਡਾ ਪ੍ਰੋਗਰਾਮ ਹੈ ਸਵੇਰੇ 7 ਵਜੇ ਤੋਂ ਸੁਣ ਰਿਹਾ।
1: ਓਕੇ ਜੀ।
2: ਤੁਹਾਡੀ ਜਿਹੜੀ ਆਵਾਜ਼ ਹੈ ਕੋਇਲ ਵਰਗੀ ਮਿੱਠੀ ਤੇ ਸ਼ਹਿਦ ਨਾਲੋਂ ਵੀ ਜ਼ਿਆਦਾ ਮਿੱਠੀ ਹੈ,
1: ਥੈਂਕ ਯੂ ਜੀ,
2: ਜਿਸ ਨੂੰ ਮੈਂ ਸੁਣ ਕੇ ਦਿਲ ਨੂੰ ਸਕੂਨ ਮਿਲਦਾ ਹੈ।
1: ਠੀਕ ਹੈ ਜੀ,
2: ਤੇ ਤੁਹਾਡੀ
1: ਸ਼ੁਕਰੀਆ।
2: ਆਵਾਜ਼ ਕੰਨਾਂ ਵਿੱਚ ਰਸ ਘੋਲਦੀ ਹੈ,
1: ਅੱਛਾ ਜੀ,
2: ਇਸ ਲਈ ਮੈਂ ਜੀ ਕਰਦਾ ਵੀ ਤੁਸੀਂ ਸਾਰੀ ਦਿਨ ਤੁਸੀਂ ਬੋਲੀ ਜਾਓ ਤੇ ਅਸੀਂ ਸੁਣੀ ਜਾਈਏ। ਮੈਡਮ
1: ਜੀ, ਜੀ ਹਾਂਜੀ,
2: ਤੁਸੀਂ ਪਹਿਲਾਂ DDH ਤੇ ਆਉਂਦੇ ਹੁੰਦੇ ਸੀ, ਉੱਥੇ ਵੀ ਆਇਆ ਕਰੋ।
1: ਠੀਕ ਹੈ ਜੀ।
2: ਮੈਡਮ ਜੀ, ਮੈਂ ਕੁਝ ਲੈਣਾ ਪੇਸ਼ ਕਰਨੀ ਚਾਹੁੰਦਾ ਹਾਂ।
1: ਹਾਂਜੀ, ਕਰੋ ਜੀ।
2: ਦੁੱਖ ਦੇਵੇ ਭਾਵੇਂ ਦੇਵੇ ਸੁੱਖ, ਅਸੀਂ ਤਾਂ ਉਸ ਪਰਮਾਤਮਾ ਦੀ ਰਜ਼ਾ ਦੇ ਵਿੱਚ ਰਹਿੰਦੇ ਹਾਂ।
1: ਹਾਂਜੀ,
2: ਨਾ ਬੁਰਾ ਕਹਿੰਦੇ ਹਾਂ, ਨਾ ਬੁਰਾ ਸੁਣਦੇ ਹਾਂ, ਨਾ ਹੀ ਬੁਰਾ ਕਿਸੇ ਨੂੰ ਕਹਿੰਦੇ ਹਾਂ, ਕਦੇ ਵੀ ਜ਼ਬਾਨ ਵਿੱਚੋਂ ਕੌੜਾ ਨਹੀਂ ਬੋਲਦੇ, ਹਮੇਸ਼ਾ ਮਿੱਠਾ ਮਿੱਠਾ ਤੇ ਪਿਆਰ ਨਾਲ ਬੋਲਦੇ ਰਹਿੰਦੇ ਹਾਂ। ਮੈਡਮ ਜੀ, ਇਹ ਸ਼ੇਰੋ ਸ਼ਾਇਰੀ ਮੈਂ ਤੁਹਾਤੋਂ ਹੀ ਸਿੱਖੀ ਹੈ।
1: ਅਰੇ ਵਾਹ,
2: ਕਿਉਂ ਤੁਸੀਂ ਪਹਿਲਾਂ ਸ਼ੇਰ ਸੁਣਾਉਂਦੇ ਹੁੰਦੇ ਸੀ, ਉਸ ਤੋਂ ਇਸ ਕਰਕੇ ਮਨ ਨੂੰ ਜੀ ਕੀਤਾ ਵੀ ਆਪਾਂ ਵੀ ਸ਼ੇਰ ਸ਼ਾਇਰੀ ਕਰਿਆ ਕਰੀਏ।
1: ਠੀਕ ਹੈ ਜੀ।
2: ਮੈਡਮ ਜੀ, ਮੇਰੇ ਵੱਲੋਂ ਧੰਨਵਾਦ, ਨਮਸਕਾਰ।
1: ਯਾਨੀ ਕਿ ਤੁਸੀਂ ਮੇਰੀ ਕੀਤੀ ਹੋਈ ਉਹ ਦੋ ਦੋ ਚਾਰ ਚਾਰ ਲਾਈਨਾਂ ਦੀ ਸ਼ੇਰੋ ਸ਼ਾਇਰੀ ਯਾਦ ਕਰ ਰਹੇ ਹੋ। ਮੈਨੂੰ ਲੱਗਾ ਸੀ ਕਿ ਚਲੋ ਥੋੜ੍ਹਾ ਜਿਹਾ ਬਦਲਾਵ ਕਰ ਲੈਣਾ ਚਾਹੀਦਾ, ਜਿੱਦਾਂ ਮੌਸਮ ਬਦਲ ਜਾਂਦਾ ਹੈ ਹੌਲੀ ਹੌਲੀ, ਹੈ ਨਾ, ਸਾਰੀਆਂ ਰੁੱਤਾਂ ਆਉਂਦੀਆਂ, ਇੱਦਾਂ ਥੋੜ੍ਹਾ ਥੋੜ੍ਹਾ ਬਦਲਾਵ ਕਰ ਲੈਣਾ ਚਾਹੀਦਾ। ਅਤੇ ਮੈਨੂੰ ਲੱਗਾ ਪਤਾ ਨਹੀਂ ਤੁਹਾਨੂੰ ਮੇਰੀ ਸ਼ੇਰੋ ਸ਼ਾਇਰੀ ਪਸੰਦ ਹੈ ਹੀ ਨਹੀਂ ਬਿਲਕੁਲ ਵੀ, ਹੁਣ ਮੈਨੂੰ ਸਮਝ ਆ ਗਿਆ ਕਿ ਤੁਹਾਨੂੰ ਮੇਰੇ ਸ਼ੇਰ

ਸ਼ਾਇਰੀ ਚੰਗੀ ਲੱਗਦੀ ਹੈ। ਮੈਂ ਤਾਂ ਬਸ ਲਾਈਨਾਂ ਦੀਆਂ ਤੁੱਕਾਂ ਜਿਹੀਆਂ ਜੋੜ ਕੇ ਤੁੱਕੇ ਮਾਰ ਦਿੰਦੀ ਹੁੰਦੀ ਹਾਂ, ਉਹ ਨਿਸ਼ਾਨੇ 'ਤੇ ਲੱਗ ਜਾਣ ਉਹ ਗੱਲ ਵੱਖਰੀ ਹੈ। ਚਲੋ ਠੀਕ ਹੈ ਜੀ, ਅੱਗੇ ਤੋਂ ਵੀ ਆਪਾਂ ਵਿੱਚ ਵਿੱਚ ਸ਼ੇਰੋ ਸ਼ਾਇਰੀ ਕਰ ਲਿਆ ਕਰਾਂਗੇ। ਅਗਲਾ ਮੈਸੇਜ ਹੈ ਕਿ ਪਰਖਣ ਲੱਗੋਗੇ ਤਾਂ ਹਰ ਰਿਸ਼ਤਾ ਝੂਠਾ ਪੈ ਜਾਵੇਗਾ, ਸਮਝਣ ਲੱਗੋਗੇ ਤਾਂ ਹਰ ਰਿਸ਼ਤਾ ਸੱਚਾ ਨਜ਼ਰ ਆਵੇਗਾ, ਨਾਟਕ ਕਰਾਂਗੇ ਤਾਂ ਸਭ ਦੇ ਮਨੋਂ ਲੈ ਜਾਵਾਂਗੇ, ਜ਼ਿੰਮੇਵਾਰੀ ਨਿਭਾਵਾਂਗੇ ਤਾਂ ਦਿਲਾਂ ਵਿੱਚ ਬਹਿ ਜਾਵਾਂਗੇ, ਸਿਰਫ ਕਮਾਉਣ ਬਾਰੇ ਸੋਚਦੇ ਰਹੇ ਤਾਂ ਸਿਰਫ ਖਰਚਾਂਗੇ ਕਦੋਂ, ਜੇ ਟਾਈਮ ਨਾ ਕੱਢਿਆ ਤਾਂ ਕਿਸੇ ਨਾਲ ਵਰਤਾਂਗੇ ਕਦੋਂ। ਗੱਲ ਤੁਸੀਂ 100 ਬਿਲਕੁਲ 100% ਸੱਚ ਕਹੀ ਹੈ ਕਿ ਜੇ ਟਾਈਮ ਨਾ ਕੱਢਿਆ ਤਾਂ ਕਿਸੇ ਨਾਲ ਵਰਤਾਂਗੇ ਕਦੋਂ, ਅਤੇ ਜਦੋਂ ਮੁੜ ਕੇ ਸਾਨੂੰ ਕੰਮ ਮਤਲਬ ਲੋੜ ਪਈ ਤਾਂ ਉਦੋਂ ਫਿਰ ਸਾਡੇ ਨਾਲ ਵੀ ਕੋਈ ਆ ਕੇ ਖੜਾ ਨਹੀਂ ਨਾ ਹੋਊਗਾ। ਇਹ ਮੈਸੇਜ ਆਇਆ ਹੈ ਜੀ ਸਾਨੂੰ ਗਲੀ ਅਫੀਮ ਵਾਲੀ ਪ੍ਰੇਮ ਮਾਰਕੀਟ ਬਠਿੰਡਾ ਤੋਂ ਭੇਜਿਆ ਹੈ ਅਮਰਜੀਤ ਜੱਸਲ ਹੋਰਾਂ ਨੇ, ਅਤੇ ਹਮੇਸ਼ਾ ਪ੍ਰੋਗਰਾਮ 'ਚ ਸ਼ਾਮਿਲ ਹੁੰਦੇ ਨੇ। ਅਗਲਾ ਮੈਸੇਜ ਆਇਆ ਹੈ ਸਾਨੂੰ ਰਾਮ ਸਰੂਪ ਅਰੋੜਾ ਚੌਂਕ ਚੇਲੀਆਂ ਸੁਲਤਾਨਪੁਰ ਲੋਧੀ ਤੋਂ। ਇਹ ਲਿਖ ਰਹੇ ਨੇ ਕਿ ਕੰਡਾ ਨਿਕਲਣ ਤੋਂ ਬਾਅਦ ਜੋ ਮਜ਼ਾ ਹੈ ਨਾ ਤੁਰਨ ਦੇ ਵਿੱਚ ਆਉਂਦਾ, ਉਹੀ ਮਜ਼ਾ ਹੰਕਾਰ ਨਿਕਲਣ ਤੋਂ ਬਾਅਦ ਜ਼ਿੰਦਗੀ ਜੀਣ 'ਚ ਆਉਂਦਾ। ਮਤਲਬ ਪੈਰ ਦੇ ਵਿੱਚ ਕੰਡਾ ਚੁੱਭਿਆ ਹੋਵੇ ਅਤੇ ਤੁਰਨਾ ਕਿੱਥੇ ਸੌਖਾ ਲੱਗਦਾ, ਚੰਗਾ ਨਹੀਂ ਨਾ ਲੱਗਦਾ, ਚੁੱਭਦਾ ਹੈ ਉਹ ਹਰ ਵੇਲੇ। ਇੱਦਾਂ ਹੀ ਜਦੋਂ ਜ਼ਿੰਦਗੀ ਦੇ ਵਿੱਚੋਂ ਕਹਿੰਦੇ ਹੰਕਾਰ ਨਿਕਲ ਜਾਂਦਾ ਅਤੇ ਜ਼ਿੰਦਗੀ ਜੀਣ ਦਾ ਮਜ਼ਾ ਵੀ ਉਦੋਂ ਹੀ ਆਉਂਦਾ ਹੈ। ਗੱਲ ਤਾਂ ਬਿਲਕੁਲ ਸਹੀ ਹੈ। ਚਲੋ ਗੱਲ ਸਹੀ ਦੇ ਨਾਲ ਨਾਲ ਅਗਲਾ ਵੋਇਸ ਮੈਸੇਜ ਸੁਣ ਲੈਂਦੇ ਹਾਂ ਜੀ, ਕਿੱਥੋਂ ਆਇਆ ਹੈ।

ਖੂਦੇ ਉੱਤੇ ਭਰਦੀ ਪੇਸ਼ੀ ਪਾਣੀ ਕੀਮਾ ਕੋਲ ਆ ਕੇ ਬੇਨਤੀ ਗੁਜ਼ਾਰੇ ਲੰਮਾ ਪੈਂਡਾ ਰਾਹੀ ਗਰਗਨੀ ਪਿਆਸੇ ਸੰਨਾ ਪਾਣੀ ਦਾ ਇੱਕ ਤੇਰੇ ਨੀ ਮਟਿਆਰੇ ਉੜਦੇ ਉੜਦੇ ਪਹੋਰੇ ਆ ਗਏ ਨੀ ਪਰਦੇਸੀ ਹੋ ਉੜਦੇ ਉੜਦੇ ਪਹੋਰੇ ਆ ਗਏ ਨੀ ਪਰਦੇਸੀ ਤੇਰੇ ਜੋ ਬਣਾ ਦੇ ਲੈਣ ਲਈ ਨਜ਼ਾਰੇ ਪੱਲਾ ਨਾ ਕਰ ਐਵੇਂ ਚੁੰਨੀ ਸਾੜ ਪਵੇਗੀ ਨੀ ਕੁੜੀਏ ਤੇਰੇ ਕੁੰਡ ਵਿੱਚ ਬਲਦੇ ਦਿਸਦੇ ਦੋ ਅੰਗਿਆਰੇ ਮਲਕੀ ਕਹਿੰਦੀ ਸੰਭਲੇ ਵਾਲ ਆਵੇ ਰਾਜਾ ਪਾਣੀ ਪੀਣ ਦੇ ਨਾ ਧੀਰੇ ਤੇਰੇ ਚਾਲੇ ਕੁੜੀਆਂ ਵੇਖ ਕੇ ਕਿਵੇਂ ਖੁੰਗਲ ਭੱਜਾ ਆਇਓ ਹੋਵੇ ਗੋਭੀ ਪੌਰ ਜਿਸ ਤਰ੍ਹਾਂ ਫੁੱਲਾਂ ਦੇ ਦੁਆਲੇ ਤੂੰ ਤਾਂ ਜਾਪੇ ਕਿਸੇ ਹੀਰ ਦਾ ਟੰਡਾਊਵੇ ਰਾਂਝੇ ਵਾਂਗੂ ਕਸੇ ਮੰਜਲੀ ਕੰਨੀ ਵਾਲੇ ਸਾਨੂੰ ਸ਼ੇਰ ਨਾ ਸਾਡਾ ਚਾਚਾ ਸੂਬੇਦਾਰ ਵੇ ਮੁੰਡਿਆ ਮੈਂ ਫੜ ਕੇ ਕਰ ਦੂੰ ਤੈਨੂੰ ਅਕਬਰ ਦੇ ਹਾਂ।

0: ਰਾਹੀ ਕਹਿੰਦਾ ਤੂੰ ਪਰਦੇਸੀਆਂ ਨੂੰ ਤਾਰੇ ਹੋ ਰਾਹੀ ਕਹਿੰਦਾ ਤੂੰ ਪਰਦੇਸੀਆਂ ਨੂੰ ਤਾਰੇ ਐਵੇਂ ਮਾਰ ਜਵਾਨੀ ਗੋਬੰਦਾ ਨੀ ਕਰਕੇ ਸੰਨਾ ਨਹੀਂ ਤਾਂ ਪਾਣੀ ਚੱਪੇ ਨਾਲ ਪਲਾ ਦੇਣੀ ਤੇਰੇ ਹੱਥੋਂ ਨਾ ਜੋ ਪੀਲਾ ਗੇ ਬੁੱਕ ਭਰ ਕੇ ਪਾਣੀ ਲਾਲ ਸ਼ਰਾਬ ਬਣ ਗਿਆ ਜਾ ਪੇਪਰ ਜਹਿਨੀ ਤੇਰੇ ਮਹਿੰਦੀ ਦੇ ਲਸਕਾਰੇ ਕੋਲੋਂ ਡਰ ਕੇ ਬਿਜਲੀ ਨਿੰਮੀ ਨਿੰਮੀ ਬਦਲਾ ਓਲੇ ਚਮਕੇ ਨੀ ਮਟਿਆਰੇ ਤੂੰ ਜਦੋਂ ਹੱਸਦੀ ਹੈ ਤੂੰ ਨੀਂਦਾ ਓਲਾ ਕਾਰੀ ਕੇ
1: ਲਓ ਜੀ ਬੜਾ ਹੀ 5 ਮਿੰਟ ਦਾ ਲੰਬਾ ਮੈਸੇਜ ਸਾਡੇ ਕੋਲ ਆਇਆ ਸੀ ਬਹੁਤ ਬਹੁਤ ਸ਼ੁਕਰੀਆ ਔਰ ਇਸ ਪ੍ਰੋਗਰਾਮ ਦੇ ਵਿੱਚ ਜਲਦੀ ਦੇ ਨਾਲ ਮੈਨੂੰ ਲੱਗਦਾ ਕਿ ਹੁਣ ਅਗਲਾ ਮੈਸੇਜ ਵੀ ਸਾਨੂੰ ਪੜ੍ਹ ਲੈਣਾ ਚਾਹੀਦਾ ਹੈ ਲਿਖ ਰਹੇ ਨੇ ਗੁੱਡ ਮਾਰਨਿੰਗ ਪੂਜਾ ਦੀ ਸੂਰਜ ਚੌਹਾਨ ਤਹਿਸੀਲ ਥਿਓਗ ਡਿਸਟ੍ਰਿਕਟ ਸ਼ਿਮਲਾ ਹਿਮਾਚਲ ਪ੍ਰਦੇਸ਼ ਦਾ ਹਾਏ ਮੈਸੇਜ ਪੜ੍ਹਦਿਆਂ ਨਾਲ ਹੀ ਮਤਲਬ ਕਿੰਨੀ ਠੰਡੀ ਠੰਡੀ ਹਵਾ ਆਉਂਦੀ ਹੈ ਮਤਲਬ ਇੱਦਾਂ ਮੈਨੂੰ ਮਹਿਸੂਸ ਹੁੰਦਾ ਹੈ ਸ਼ਿਮਲਾ ਪੜ੍ਹਨਾ ਹੀ ਕਿੰਨਾ ਠੰਡਕ ਜਿਹਾ ਮਤਲਬ ਮਹਿਸੂਸ ਕਰਵਾ ਦਿੰਦਾ ਹੈ ਬੜੇ ਲੱਕੀ ਹੋ ਤੁਸੀਂ ਬੜੀ ਖੁਸ਼ਕਿਸਮਤ ਹੋ ਸ਼ਿਮਲੇ ਦੀਆਂ ਠੰਡੀਆਂ

0: ਠੰਡੀਆਂ ਵਾਦੀਆਂ ਪਹਾੜੀਆਂ 'ਚ ਰਹਿੰਦੇ ਹੋ। ਚਲੋ ਮੈਂ ਆਪਣੇ ਖਿਆਲਾਂ ਤੋਂ ਵਾਪਸ ਆਉਂਦੀ ਹਾਂ। ਮੁਝੇ ਪੰਜਾਬੀ ਬੋਲਣੀ ਆਤੀ ਹੈ ਤੋ ਅਰਜ਼ ਕੀਆ ਹੈ, ਯਾਨੀ ਕਿ ਸਾਨੂੰ ਸੂਰਜ ਚੌਹਾਨ ਹੋਰਾਂ ਨੇ ਲਿਖਿਆ ਹੈ ਕਿ ਉਹਨਾਂ ਨੂੰ ਪੰਜਾਬੀ ਬੋਲਣੀ ਆਉਂਦੀ ਹੈ, ਤੇ ਲਿਖ ਰਹੇ ਨੇ ਅੱਗੇ ਕੁਝ ਸ਼ਾਇਰੀ। ਵਗਦੀ ਏ ਠੰਡੀ ਹਵਾ ਸਾਵਨ ਦੀ, ਬੱਦਲ ਕਾਲੇ ਛਾਏ ਨੇ, ਪਿੰਡ ਦੀਆਂ ਸਭੇ ਧੀਆਂ ਨੇ ਮੁੜ ਪਿੱਪਲ ਤੇ ਪੇਚੇ ਲਾਏ ਨੇ, ਪਿੱਛੇ ਲਗਾਏ ਨੇ। ਓਕੇ ਕੋਈ ਗੱਲ ਨਹੀਂ। ਛਣਕਦੀਆਂ ਵੰਗਾਂ ਦੇ ਨਾਲੇ ਖਿੜੀਆਂ ਨੇ ਸਭ ਖੁਸ਼ੀਆਂ, ਮੁੜ ਚੇਤੇ ਆਉਂਦੀਆਂ ਨੇ ਯਾਦਾਂ ਉਹ ਤੀਆਂ ਤੀਜ ਦੀਆਂ। ਮਾਪਿਆਂ ਦੇ ਵਿਹੜੇ ਵਿੱਚ ਫਿਰ ਤੋਂ ਹਾਸਿਆਂ ਦਾ ਚਾਲਾ ਏ, ਸੱਸ ਸਹੁਰੇ ਦਾ ਡਰ ਭੁੱਲ ਕੇ ਅੱਜ ਚੜ੍ਹਿਆ ਚਾਹ ਅਵੱਲਾ ਏ। ਮਾਹੀਵਾਲ ਵੀ ਭੁੱਲੇ ਪਰਦੇਸ ਨੂੰ, ਜਦੋਂ ਤੱਕੀਆਂ ਨੇ ਇਹੋ ਜਿਹੀਆਂ ਸੂਰਤਾਂ, ਇਕੱਠੀਆਂ ਹੋ ਕੇ ਗਿੱਧੇ ਵਿੱਚ ਪਾਉਣ ਧਮਾਲਾਂ, ਆ ਨੇ ਤੀਆਂ ਤੀਜ ਦੀਆਂ। ਮੁਟਿਆਰ ਦਾ ਹਾਸਾ ਹੱਸ ਦੱਸੇ ਜਿਵੇਂ ਅੰਬਰਾਂ ਤੋਂ ਅੰਮ੍ਰਿਤ ਚੋਵੇ, ਬਾਬੁਲ ਦੀ ਲਾਡਲੀ ਧੀ ਕਦੇ ਵੀ ਦੁੱਖ ਵਿੱਚ ਨਾ ਰੋਵੇ। ਰੱਬਾ ਸਲਾਮਤ ਰੱਖੀ ਤੂੰ ਇਹਨਾਂ ਚਰਖੜਿਆਂ ਦੀਆਂ ਤੰਦਾਂ ਨੂੰ, ਸਦਾ ਵੱਸਦੀਆਂ ਰਹਿਣ ਰੌਣਕਾਂ, ਸਦਾ ਵੱਸਦੀਆਂ ਰਹਿਣੇ ਰੌਣਕਾਂ ਉਹ ਤੀਆਂ ਤੀਜ ਦੀਆਂ। ਬਹੁਤ ਬਹੁਤ ਸ਼ੁਕਰੀਆ ਜੀ, ਬਹੁਤ ਹੀ ਪਿਆਰੀ ਤੁਸੀਂ ਸਾਨੂੰ ਲਿਖ ਕੇ ਭੇਜੀ ਹੈ ਪੰਜਾਬੀ ਦੇ ਵਿੱਚ ਕਵਿਤਾ, ਸ਼ਿਮਲੇ ਤੋਂ। ਚਲੋ ਇਸ ਦੇ ਨਾਲ ਹੀ ਚੱਲਦੇ ਹਾਂ ਜੀ ਪ੍ਰੋਗਰਾਮ ਦੇ ਵਿੱਚ। ਔਰ ਇੱਕ ਵੀਡੀਓ ਵਾਲਾ ਮੈਸੇਜ ਆਇਆ ਹੈ, ਮੈਂ ਵੀਡੀਓ ਦੇਖਦੀ ਹਾਂ ਅਤੇ ਤੁਸੀਂ ਸੁਣੋ। ਅੱਛਾ ਮੇਰਾ ਰੇਡੀਓ ਚੱਲ ਰਿਹਾ ਹੈ। ਸੇਬ ਲੱਗੇ ਹੋਏ ਨੇ ਜੀ ਔਰ ਦੋਸਤ ਨਾਲ ਰੇਡੀਓ ਸੁਣ ਰਹੇ ਨੇ, ਪਿੱਛੇ ਮੈਨੂੰ ਮਤਲਬ ਵਧੀਆ ਪਹਾੜੀਆਂ ਨਜ਼ਰ ਆ ਰਹੀਆਂ ਨੇ, ਸੇਬਾਂ ਦੇ ਨਾਲ ਦਰਖਤ ਪੂਰਾ ਭਰਿਆ ਹੋਇਆ ਔਰ ਸੇਬ ਤੋੜੇ ਜਾ ਰਹੇ ਨੇ। ਬਹੁਤ ਹੀ ਸੋਹਣੀ ਵੀਡੀਓ ਹੈ ਔਰ ਲਿਖ ਰਹੇ ਨੇ ਕਿ ਆਜ ਸੇ ਹਮਾਰਾ ਐਪਲ ਸੀਜ਼ਨ ਸਟਾਰਟ ਹੋ ਗਿਆ ਹੈ, ਇਹ 2 ਅਗਸਤ ਨਹੀਂ, ਇਹ ਅਗਸਤ ਦੀ ਦੂਸਰੀ ਵੀਕ ਤੱਕ ਚੱਲੇਗਾ, ਦੂਸਰੇ ਹਫ਼ਤੇ ਤੱਕ ਚੱਲੇਗਾ, ਅਤੇ ਇਹ ਹੌਲੀ ਹੌਲੀ ਜਿਹੜੇ ਐਪਲ ਦਾ ਫਰੂਟ ਹੈ, ਮਤਲਬ ਜਿਹੜਾ ਸੇਬ ਦਾ ਫਲ ਹੈ, ਮਾਰਕੀਟ ਵਿੱਚ ਅਤੇ ਉੱਥੋਂ ਸਿੱਧੇ ਤੁਹਾਡੇ ਘਰਾਂ ਤੱਕ ਜਾਂ ਫਿਰ ਲਿਖਿਆ ਸਟੂਡੀਓ ਤੱਕ ਪਹੁੰਚਣਾ ਸਟਾਰਟ ਹੋ ਜਾਏਗਾ। ਨਹੀਂ ਜੀ, ਸਟੂਡੀਓ ਵਿੱਚ ਅਲਾਊਡ ਨਹੀਂ ਹੈ ਖਾਣਾ ਪੀਣਾ, ਪਰ ਫਿਰ ਵੀ ਅਸੀਂ ਬਾਹਰ ਜਾ ਕੇ ਖਾ ਸਕਦੇ ਹਾਂ, ਮਤਲਬ ਸਟੂਡੀਓ ਤੋਂ ਬਾਹਰ ਨਿਕਲੇ। ਹਾਂ, ਤੁਹਾਡੇ ਐਪਲ ਨੂੰ ਸਟੂਡੀਓ ਦੀ ਸਾਈਡ ਜ਼ਰੂਰ ਕਰਵਾ ਦੂੰਗੀ, ਬਸ ਜਲਦੀ ਦੇ ਨਾਲ ਪੈਕ ਕਰਕੇ ਨਾ ਪੇਟੀ ਭੇਜ ਦਿਓ ਆਕਾਸ਼ਵਾਣੀ ਜਲੰਧਰ ਦੇ ਵਿਹੜੇ ਦੇ ਵਿੱਚ। ਆ ਮੈਨੂੰ ਬਹੁਤ ਰੈੱਡ ਰੈੱਡ ਅਤੇ ਫਾਈਨ, ਬਹੁਤ ਹੀ ਸੋਹਣੀ ਜਿਹੀ ਵਰਾਇਟੀ ਅਤੇ ਤਾਜ਼ਾ ਤਾਜ਼ਾ ਲਾਲ ਲਾਲ ਸੇਬ ਨਜ਼ਰ ਆ ਰਹੇ ਨੇ ਦਰੱਖਤਾਂ 'ਤੇ ਲੱਗੇ ਹੋਏ। ਬਹੁਤ ਬਹੁਤ ਸ਼ੁਕਰੀਆ। ਅਤੇ ਇਹ ਆਇਆ ਕਿੱਥੋਂ ਹੈ ਜੀ ਮੈਸੇਜ, ਚਲੋ ਉਹ ਵੀ ਆਪਾਂ ਪਤਾ ਲਗਾ ਲੈਂਦੇ ਕਿ ਕਿੱਥੋਂ ਆਇਆ ਹੈ ਮੈਸੇਜ। ਇੱਕ ਹੋਰ ਵੌਇਸ ਮੈਸੇਜ ਆਇਆ ਹੈ, ਸੁਣਦੇ ਹਾਂ ਜੀ ਕਿੱਥੋਂ ਆਇਆ ਹੈ।
1: ਧੜਕਦੇ ਦਿਲਾਂ ਨੂੰ ਤੇ ਸੁਣਦੇ ਕੰਨਾਂ ਨੂੰ, ਨਿਮਾਣਾ ਜਿਹਾ ਸਰੋਤਾ ਉਹਦੇ ਚੰਦਰ, ਬੁੱਧਵਾਰ ਦੀ ਨਮਸਕਾਰ ਆਖਦਾ ਏ
0: ਜੀ।
1: ਬੁੱਧ ਕੰਮ ਸ਼ੁੱਧ ਤੇ ਟਿਕਾਣੇ ਰਵੇ ਬੁੱਧ, ਅੱਜ ਬੁੱਧ ਨੂੰ ਅਸ਼ੁੱਧ ਨਹੀਂ ਕਰਾਂਗਾ, ਅੱਜ ਗੁੱਸਾ ਨਹੀਂ ਕਰਾਂਗਾ, ਇਸ ਵਾਅਦੇ ਨਾਲ ਆਪਣੇ ਆਪਣੇ ਕੰਮਾਂ ਕਾਰਾਂ ਤੇ ਜਾਓ ਜੀ। ਅੱਜ ਰੇਡੀਓ ਰੇਨਬੋ ਦੇ ਮੋਰਚੇ ਦੀ ਕਮਾਨ ਧੀ ਰਾਣੀ ਪੂਜਾ ਟੋਹਾਨੀ ਜੀ ਨੇ ਸੰਭਾਲੀ ਹੈ। ਇੱਕ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਤੇ ਦੇਵਾ ਹੋ ਦੇਵਾ ਗਣਪਤੀ ਦੇਵਾ ਮੰਗਲਮ ਗਣੇਸ਼ਮ ਨਾਲ ਵੰਦਨਾ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ। ਇਹਨਾਂ ਭਜਨਾ ਸ਼ਬਦਾਂ ਦੇ ਨਾਲ ਨਾਲ ਗੁਰੂ ਦੀ ਮਹੱਤਤਾ ਦੱਸਦਿਆਂ ਹੋਇਆਂ ਰੱਬ ਨਾਲ ਜੋੜਿਆ ਤੇ ਭਵ ਸਾਗਰ ਤੋਂ ਪਾਰ ਹੋ ਜਾਣ ਦੀ ਪ੍ਰੇਰਨਾ ਦਿੱਤੀ ਤੇ ਮਨੁੱਖਤਾ ਨਾਲ ਜੁੜੇ ਰਹਿਣ ਦੇ ਫਾਇਦੇ ਦੱਸੇ।
0: ਜੀ,
1: ਕਰਤ ਕਰਤ ਅਭਿਆਸ ਗੜਮਤ ਹੋ ਸੁਜਾਨ, ਰਸਰੀ ਆਵਤ ਜਾਤ ਹੈ ਸਿਲ ਪਰ ਪੜਤ ਨਿਸ਼ਾਨ, ਅਰਥਾਤ ਪ੍ਰੈਕਟਿਸ ਮੇਕਸ ਅ ਮੈਨ
0: ਪਰਫੈਕਟ,
1: ਤੇ ਕੁਦਰਤ ਨੂੰ ਮਾਂ ਨਾਲ ਜੋੜ ਕੇ ਬੜੇ ਚੰਗੇ ਤਰੀਕੇ ਨਾਲ ਸਮਝਾਇਆ
0: ਜੀ।
1: ਗੁੱਡ ਮਾਰਨਿੰਗ ਜਲੰਧਰ ਵਿੱਚ ਤੇ ਬਹਿ ਜਾ ਕਰਾ ਦਿੱਤੀ। ਇਨਫੋਰਮੇਸ਼ਨ ਤੇ ਐਂਟਰਟੇਨਮੈਂਟ ਨਾਲ ਗਿਆਨ ਦੀ ਊਰਜਾ ਭਰੀ, ਗੱਲਾਂ ਤੇ ਸਾਰੀਆਂ ਹੀ ਬੜੀਆਂ ਵਧੀਆ ਤੇ ਵਧੀਆ ਤਰੀਕੇ ਨਾਲ ਕੀਤੀਆਂ, ਪਰ ਇੱਕ ਗੱਲ ਕਿ ਇਨਸਾਨ ਦੀ ਤਾਕਤ ਪੇਸ਼ੈਂਸ ਹੈ, ਚਰਨਾ ਹੈ, ਜਰਾਂਦ ਹੈ, ਜਿਹੜੀ ਗਵਾਚ ਗਈ ਹੋਈ ਹੈ, ਉਸਦੇ ਫਾਇਦੇ ਹੀ ਫਾਇਦੇ ਨੇ ਦੱਸ ਕੇ ਉਪਰਾਲਾ ਕੀਤਾ। ਪੱਤਰਕਾਰਤਾ ਬਾਰੇ ਦੱਸਿਆ ਤੇ ਜੋਸ਼ੀ ਜੀ ਬਾਰੇ ਵੀ ਜਾਣਕਾਰੀ ਦਿੱਤੀ। ਅੱਜ 15 ਜੁਲਾਈ ਨੂੰ ਵਿਸ਼ਵ ਕੌਸ਼ਲ ਦਿਵਸ ਮਨਾਇਆ ਜਾਂਦਾ ਹੈ। ਅੱਜ ਗੱਲ ਕਰਾਂਗਾ ਕਿ ਇਹ ਜਿਹੜੇ ਸੰਤ ਮਹਾਤਮਾ ਪੀਰ ਫਕੀਰ ਲੋਕ ਹੁੰਦੇ ਨੇ ਨਾ, ਇਹ ਪਰਮਾਤਮਾ ਦੇ ਭੇਜੇ ਹੋਏ ਨੁਮਾਇੰਦੇ ਹੁੰਦੇ ਨੇ, ਸਾਨੂੰ ਜੀਵਨ ਦੀ ਸੱਚਾਈ ਦੱਸਦੇ ਨੇ ਤੇ ਮਨੁੱਖਾ

0: ਮੈਨੂੰ ਰੱਬ ਨਾਲ ਜੋੜਦੇ ਨੇ ਤੇ ਸੱਚਾਈਆਂ ਦੱਸਦੇ ਨੇ ਕਿ ਐਵੇਂ ਮੇਰੀ ਮੇਰੀ ਨਾ ਕਰਿਆ ਕਰ। ਇੱਕ ਉਦਾਹਰਨ ਦੇ ਰਿਹਾ ਹਾਂ, ਮੈਨੂੰ ਆਪਣੇ ਕੰਨ ਉਧਾਰੇ ਦਿਓ ਜੀ। ਇੱਕ ਸੰਤ ਆਪਣੀ ਸੰਗਤ ਚ ਬੈਠੇ ਹੋਏ ਸੀ ਤੇ ਉਹਨਾਂ ਨੇ ਪੁੱਛਿਆ ਕਿ ਸਭ ਤੋਂ ਜ਼ਿਆਦਾ ਬੋਝ ਕਿਹੜਾ ਜੀਵ ਚੁੱਕ ਕੇ ਘੁੰਮਦਾ ਹੈ। ਕਿਸੇ ਨੇ ਗਧੇ ਦਾ ਨਾਮ ਲਿਆ, ਕਿਸੇ ਨੇ ਬੈਲ ਤੇ ਕਿਸੇ ਨੇ ਊਂਠ ਦਾ ਨਾਂ ਲੈ ਕੇ ਹੋਰ ਵੀ ਅਲੱਗ ਅਲੱਗ ਪ੍ਰਾਣੀਆਂ ਦੇ ਨਾਮ ਲਏ, ਪਰ ਸੰਤ ਕਿਸੇ ਵੀ ਜਵਾਬ ਨਾਲ ਸੰਤੁਸ਼ਟ ਨਹੀਂ ਹੋਏ। ਸੰਤ ਹੱਸਦੇ ਹੋਏ ਬੋਲੇ, ਗਧਾ ਬੈਲ ਤੇ ਊਂਠ ਤੇ ਉੱਤੇ ਅਸੀਂ ਕਿਸੇ ਇੱਕ ਮੰਦਿਰ ਤੱਕ ਬੋਝ ਰੱਖ ਕੇ ਉਤਾਰ ਲੈਂਦੇ ਹਾਂ, ਪਰ ਇਹ ਮਨੁੱਖ ਆਪਣੇ ਮਨ ਦੇ ਉੱਪਰ ਮਰਨ ਤੱਕ ਵਿਚਾਰਾਂ ਦਾ ਬੋਝ ਲੈ ਕੇ ਘੁੰਮਦਾ ਹੈ। ਜੇ ਕਿਸੇ ਨੇ ਬੁਰਾ ਕੀਤਾ ਹੈ ਤੇ ਉਸ ਨੂੰ ਨਾ ਭੁੱਲਣ ਦਾ ਬੋਝ, ਆਉਣ ਵਾਲੇ ਕੱਲ ਦਾ ਬੋਝ ਤੇ ਆਪਣੇ ਕੀਤੇ ਹੋਏ ਪਾਪਾਂ ਦਾ ਬੋਝ ਲੈ ਕੇ ਇਨਸਾਨ ਜਿਉਂਦਾ ਹੈ। ਜਿਸ ਦਿਨ ਮਨੁੱਖ ਇਸ ਬੋਝ ਨੂੰ ਉਤਾਰ ਦੇਵੇਗਾ ਤਾਂ ਜਾ ਕੇ ਇਹ ਸਹੀ ਮਾਇਨਿਆਂ ਵਿੱਚ ਜੀਵਨ ਨੂੰ ਜੀਣਾ ਸਿੱਖ ਪਾਏਗਾ। ਕਿਉਂ ਸੋਚੇ ਤੂੰ ਕੱਲ ਕੀ ਬਾਤ, ਕੱਲ ਕੇ ਕੌਣ ਠਿਕਾਣੇ ਹੈ, ਉੱਪਰ ਬੈਠਾ ਵੋ ਬਾਜੀਗਰ, ਜਾਣੇ ਕਿਆ ਮਨ ਮੇ ਠਾਣੇ ਹੈ, ਰੱਬ ਰਾਖਾ ਰੱਬ ਰਾਖਾ ਰੱਬ ਰਾਖਾ।
1: ਜੀ ਬਹੁਤ ਬਹੁਤ ਵਧੀਆ ਤੁਸੀਂ ਜਾਣਕਾਰੀ ਦੇ ਦਿੱਤੀ ਕਿ ਮੈਂ ਸਵੇਰ ਤੋਂ ਲੈ ਕੇ ਹੁਣ ਤੱਕ ਕੀ ਕੀਤਾ ਅਤੇ ਪਲੱਸ ਤੁਸੀਂ ਆਪਣੇ ਵੀ ਵਿਚਾਰ ਸਾਡੇ ਨਾਲ ਸਾਂਝੇ ਕੀਤੇ, ਬਹੁਤ ਚੰਗਾ ਲੱਗਾ। ਉਦੇ ਚੰਦਰ ਜੀ ਦਾ ਇਹ ਮੈਸੇਜ ਆਪਾਂ ਹੁਣੇ ਸੁਣਿਆ। ਔਰ ਸਾਡੇ ਕੋਲ ਅਗਲਾ ਮੈਸੇਜ ਆਇਆ ਹੈ ਜੀ, ਸੁਣ ਲੈਂਦੇ ਹਾਂ, ਨਹੀਂ ਸੁਣਨ ਤੋਂ ਪਹਿਲਾਂ ਆਪਾਂ ਪੜ੍ਹਦੇ ਹਾਂ। ਦਿਲ ਕੀ ਧੜਕਨ ਔਰ ਹਵਾਓਂ ਕਾ ਸੁਰੂਰ ਹੈ ਆਪ, ਦਿਲ ਕੀ ਧੜਕਨ ਔਰ ਹਵਾਓਂ ਕਾ ਸੁਰੂਰ ਹੈ ਆਪ, ਜਲੰਧਰ ਕੀ ਐਫ ਐਮ ਰੇਨਬੋ ਕਾ ਮਸ਼ਹੂਰ ਨੂਰ ਹੈ ਆਪ, ਪੂਜਾ ਕੀ ਤਰਫ ਸੇ ਯੇ ਅਲਫਾਜ਼ ਹੈ ਆਪਕੇ ਨਾਮ, ਮਹਿਕਤੀ ਆਵਾਜ਼ ਸੇ ਸਜਾਤੀ ਹੈ ਜੋ ਸ਼ਾਮ। ਅਰੇ ਸਵੇਰ ਹੈ ਜੀ, ਪੂਜਾ ਜੀ ਕੋ ਨਮਸਕਾਰ। ਸੁਸ਼ੀਲ ਕੁਮਾਰ ਪਿੰਡ ਬਾਕਰਪੁਰ ਹਰਿਆਣਾ ਤੋਂ ਉਹਨਾਂ ਨੇ ਬੜੀ ਸੋਹਣੀ ਜੀ ਸ਼ਾਇਰੀ ਮੇਰੇ ਨਾਮ ਕਰਕੇ ਭੇਜ ਦਿੱਤੀ ਹੈ ਆਪਣੇ ਪ੍ਰੋਗਰਾਮ ਦਿਲ ਆਪਣਾ ਪੰਜਾਬੀ ਦੇ ਵਿੱਚ। ਬਹੁਤ ਬਹੁਤ ਸ਼ੁਕਰੀਆ ਜੀ। ਚਲੋ ਇਸੀ ਸ਼ਾਇਰੀ ਤੋਂ ਬਾਅਦ ਮੈਨੂੰ ਲੱਗਦਾ ਕਿ ਹੁਣ ਟਾਈਮ ਹੋ ਗਿਆ ਪ੍ਰੋਗਰਾਮ ਦੇ ਵਿੱਚ ਇੱਕ ਮਿੱਠੇ ਪਿਆਰੇ ਜੀ ਗਾਣੇ ਦਾ। ਸੋ ਆ ਰਿਹਾ ਹੈ ਅਗਲਾ ਗੀਤ ਤੁਹਾਡੇ ਰੇਡੀਓ ਸੈੱਟ 'ਤੇ ਪੂਜਾ ਟੋਹਾਨੀ ਯਾਨੀ ਕਿ ਮੇਰੇ ਨਾਲ। ਇੰਜੋਏ ਕਰਦੇ ਰਹੋ ਦਿਲ ਆਪਣਾ ਪੰਜਾਬੀ ਹੁੰਦੀ ਔਨ ਐਫ ਐਮ ਰੇਨਬੋ।

0: ਕੋਲ ਤੇ ਆਉਣਾ ਹੀ ਪੈਣਾ ਕਿਉਂਕਿ ਹੋਰ ਕੋਈ ਰਸਤਾ ਹੀ ਨਹੀਂ ਹੈ। ਅਗਰ ਤੁਸੀਂ ਦੂਰ ਬੈਠੇ ਹੋ ਔਰ ਤੁਹਾਨੂੰ ਸਮਝ ਨਹੀਂ ਆ ਰਹੀ ਕਿ ਮੈਂ ਰੇਡੀਓ 'ਤੇ ਕੀ ਬੋਲ ਰਹੀ ਹਾਂ, ਫਿਰ ਤੁਹਾਨੂੰ ਥੋੜ੍ਹਾ ਜਿਹਾ ਰੇਡੀਓ ਦੇ ਕੋਲ ਆਉਣਾ ਪੈਣਾ ਹੈ, ਅਤੇ ਜਾਂ ਫਿਰ ਬਿਲਕੁਲ ਫੁੱਲ ਵੋਲੀਅਮ ਦੇ ਵਿੱਚ ਇੰਜੋਏ ਕਰਨਾ ਪੈਣਾ ਐਫਐਮ ਰੇਨਬੋ 'ਤੇ ਤੁਹਾਡੇ ਅਤੇ ਮੇਰੇ ਸ਼ੋਅ ਨੂੰ, ਦਿਲ ਆਪਣਾ ਪੰਜਾਬੀ ਨੂੰ। ਚਲੋ ਜੀ, ਮੇਰੇ ਕੋਲ ਕੁਝ ਵੀਡੀਓਜ਼ ਵਾਲੇ ਮੈਸੇਜ ਵੀ ਆਏ ਹੋਏ ਨੇ, ਅਤੇ ਮੈਂ ਦੇਖਦੀ ਹਾਂ ਕਿ ਕਿੱਥੋਂ ਆਇਆ ਹੈ ਜੀ ਮੈਸੇਜ। ਅਚਾਰ ਪਿਆ ਹੋਇਆ ਜੀ ਮਿਰਚਾਂ ਦਾ, ਮਰਦਬਾਨ ਦੇ ਵਿੱਚ ਵੀ ਹੈ, ਡੋਂਗੇ ਦੇ ਵਿੱਚ ਵੀ ਹੈ, ਅਤੇ ਦੇਖਣ ਨੂੰ ਤਾਂ ਬੜਾ ਯੰਮੀ ਜਿਹਾ ਲੱਗ ਰਿਹਾ। ਬਸ ਬਸ ਬਸ ਬਸ, ਮੈਨੂੰ ਨਾਲ ਹੀ ਪਤਾ ਲੱਗ ਗਿਆ ਕਿ ਅਗਲਾ ਮੈਸੇਜ ਕਿੱਥੋਂ ਆਇਆ ਹੈ।
1: ਹੈਲੋ ਦਿਲ ਆਪਣਾ ਪੰਜਾਬੀ, ਪੂਜਾ ਟੋਹਾਨੀ ਮੈਡਮ ਜੀ, ਵੈਰੀ ਗੁੱਡ ਮਾਰਨਿੰਗ,
0: ਵੈਰੀ ਗੁੱਡ ਮਾਰਨਿੰਗ
1: ਸਾਰੇ ਦੋਸਤਾਂ ਨੂੰ, ਪਿਆਰ ਭਰੀ ਸਤਿ ਸ਼੍ਰੀ ਅਕਾਲ, ਨਮਸਕਾਰ
0: ਜੀ, ਸਵਾਗਤ
1: ਹੈ ਅੱਜ ਮੈਡਮ ਜੀ, ਤੁਸੀਂ ਬਹੁਤ ਵਧੀਆ ਜਾਣਕਾਰੀਆਂ ਦਿੱਤੀਆਂ, ਐਂਟਰਟੇਨਮੈਂਟ ਇਨਫੋਰਮੇਸ਼ਨ ਦੇ ਨਾਲ ਨਾਲ ਇਨਫੋਰਮੇਸ਼ਨ ਬਹੁਤ ਵਧੀਆ ਦਿੱਤੀਆਂ ਜਿਹਦੇ ਵਿੱਚ ਤੁਸੀਂ ਦੱਸਿਆ ਇਨਸਾਨ ਦੀ ਤਾਕਤ ਕੀ ਹੁੰਦੀ ਹੈ, ਪੇਸ਼ੈਂਸ, ਧੈਰਯ, ਸ਼ਾਂਤ ਰਹਿ ਕੇ ਕਠਿਨਾਈਆਂ ਪ੍ਰਸਥਿਤੀਆਂ ਦਾ ਸਾਹਮਣਾ ਅਸੀਂ ਕਿਵੇਂ ਕਰ ਸਕਦੇ ਹਾਂ। ਮੈਡਮ ਜੀ, ਧੈਰਯ ਹੀ ਇੱਕ ਇਹੋ ਜਿਹੀ ਚੀਜ਼ ਹੈ ਜਿਹਦੇ ਨਾਲ ਅਸੀਂ ਆਪਣੀ ਪ੍ਰਸਥਿਤੀਆਂ ਦਾ ਸਾਹਮਣਾ ਕਰ ਸਕਦੇ ਹਾਂ। ਪਰਮਾਤਮਾ ਦੀ ਸ਼ਕਤੀਆਂ ਬਾਰੇ ਅੱਛੀ ਸੋਚ ਰੱਖੋ, ਸਭ ਦੀ ਮਦਦ ਕਰੋ। ਫਿਰ ਤੁਸੀਂ ਅੱਜ ਵਿਸ਼ਵ ਯੁਵਾ ਕੌਸ਼ਲ ਡੇ ਦੀ ਡਾਕਟਰ ਉਪਜਿੰਦਰ ਕੌਰ ਜੀ ਦੇ ਨਾਲ ਯੁਵਾ ਪਾਵਾਂ ਦੇ ਬਾਰੇ ਸਾਰੀ ਜਾਣਕਾਰੀ ਦਿੱਤੀ।
0: ਡਾਕਟਰ ਰੁਪਿੰਦਰ ਜੀ ਸੀ ਉਹਨਾਂ ਦਾ ਨਾਮ ਜੀ,
1: ਉਹਨਾਂ ਦੇ ਕੈਰੀਅਰ ਬਾਰੇ, ਉਹਨਾਂ ਦੀ ਜੋਬ ਬਾਰੇ, ਉਹਨਾਂ ਨੂੰ ਜੋ ਫਾਇਦੇ ਮਿਲਦੇ ਨੇ ਸਰਕਾਰ ਵੱਲੋਂ, ਜੋ ਉਹ ਕਰ ਸਕਦੇ ਆ, ਕੋਰਸ ਕਰ ਸਕਦੇ ਹੈ ਐਗਰੀਕਲਚਰ ਦਾ, ਇਹ ਸਾਰੀਆਂ ਇਨਫੋਰਮੇਸ਼ਨਾਂ ਮੈਂ ਬੜੇ ਧਿਆਨ ਨਾਲ ਸੁਣੀਆਂ ਮੈਡਮ ਜੀ। ਟਾਈਮ ਥੋੜਾ ਹੁੰਦਾ ਹੈ ਤੇ ਪੂਰੀ ਗੱਲ ਘੱਟ ਹੋ ਸਕਦੀ ਹੈ। ਫਿਰ ਤੁਸੀਂ ਸਾਨੂੰ ਦਿਵਿਆਂਗ ਬੱਚਿਆਂ ਬਾਰੇ ਦੱਸਿਆ, ਜਿਹਨਾਂ ਨੂੰ ਬਹੁਤ ਕੁਛ ਮਿਲ ਸਕਦਾ ਹੈ ਸਰਕਾਰ ਵੱਲੋਂ, ਉਹ ਆਨਲਾਈਨ ਅਪਲਾਈ ਕਰਨ। ਇਹ ਸਾਰੀਆਂ ਗੱਲਾਂ ਨੂੰ ਸੁਣਦੇ ਹੋਏ ਰੁੱਖਾਂ ਦੇ ਬਾਰੇ ਜਾਣਕਾਰੀ ਦਿੱਤੀ, ਕਾਲੀ ਤੇ ਵਾਈਟ ਕਾਲੀ ਮਿਰਚ ਬਾਰੇ ਜਾਣਕਾਰੀ ਦਿੱਤੀ। ਇਹ ਸਾਰੀਆਂ ਜਾਣਕਾਰੀਆਂ ਤੁਹਾਡੀਆਂ ਬਹੁਤ ਵਧੀਆ ਸੀ। ਸਾਰੀਆਂ ਜਾਣਕਾਰੀਆਂ ਸੁਣਦੇ ਹੋਏ ਮੈਂ ਪਾਇਆ ਵਾ ਤੁਹਾਡੇ ਨਾਲ ਨਾਲ ਮਿਰਚ ਦਾ ਅਚਾਰ, ਰਾਤੀ ਧੋ ਕੇ ਰੱਖੀਆਂ ਸੀ, ਸਵੇਰੇ ਸੋਹਣੀਆਂ ਸੁੱਕ ਗਈਆਂ, ਹਲਕੀ ਜੀ ਪੱਖੇ ਥੱਲੇ ਹਵਾ ਲਗਵਾਈ ਤੇ ਅਖਬਾਰ ਦੇ ਉੱਪਰ ਪਾਓ ਨਾ ਤੇ ਬਹੁਤ ਸੋਹਣੀ ਚੀਜ਼ ਸੁੱਕਦੀ ਹੈ, ਚਾਹੇ ਭਿੰਡੀਆਂ ਵਾ ਤੇ ਚਾਹੇ ਹੈਗੀ ਹੈ ਮਿਰਚ, ਕੋਈ ਵੀ ਚੀਜ਼ ਤੁਸੀਂ ਅਖਬਾਰ ਤੇ ਪਾਓਗੇ ਛੇਤੀ ਸੁੱਕ ਜਾਂਦੀ ਹੈ।
0: ਠੀਕ ਹੈ ਜੀ,
1: ਇਹ ਸੁੱਕਣ ਦੇ ਨਾਲ ਮੈਂ ਪਾਇਆ ਅੱਜ ਮਿਰਚ ਦਾ ਅਚਾਰ, ਤੁਹਾਡੀ ਇਨਫੋਰਮੇਸ਼ਨ ਦੇ ਨਾਲ ਨਾਲ ਮੈਂ ਅਚਾਰ ਪਾ ਰਹੀ ਸੀਗੀ। ਅਚਾਰ ਦੇਖੋ ਕਿੱਦਾਂ ਦਾ ਬਣਿਆ ਹੈ, ਸਾਰੇ ਦੋਸਤਾਂ ਦੇ ਵਿਚਾਰ ਬਹੁਤ ਵਧੀਆ ਨੇ। ਮੈਂ ਤੁਹਾਡੀ ਆਪਣੀ ਕਿਰਨ ਨਰੂਲਾ, ਗ੍ਰੀਨ ਪਾਰਕ, ਕਪੂਰਥਲਾ
0: ਜੀ। ਬਹੁਤ ਬਹੁਤ ਸ਼ੁਕਰੀਆ, ਬੜਾ ਸੋਹਣਾ ਤੇ ਯੰਮੀ ਜਿਹਾ ਅਚਾਰ ਦੀ ਫੋਟੋ ਵੀਡੀਓ ਤੁਸੀਂ ਭੇਜ ਦਿੱਤੀ ਹੈ ਸਾਨੂੰ, ਥੈਂਕ ਯੂ ਜੀ ਸਾਡੇ ਨਾਲ ਸਾਂਝਾ ਕਰਨ ਦੇ ਲਈ। ਔਰ ਇੱਕ ਹੋਰ ਵੀਡੀਓ ਵਾਲਾ ਮੈਸੇਜ ਆਇਆ ਹੈ ਜੀ।
2: ਹੈਲੋ, ਨਮਸਕਾਰ ਜੀ।
0: ਨਮਸਕਾਰ ਜੀ,
2: ਔਰ ਦਿਲ ਆਪਣਾ ਪੰਜਾਬੀ ਪ੍ਰੋਗਰਾਮ ਸੁਣਨ ਵਾਲੇ ਸਾਰੇ ਸ਼ਰੋਤਿਆਂ ਨੂੰ ਮੇਰੇ ਵੱਲੋਂ ਨਮਸਕਾਰ।
0: ਨਮਸਕਾਰ ਜੀ,
2: ਜਸਪਾਲ ਸ਼ਰਮਾ, ਜੰਮੂ ਕਸ਼ਮੀਰ ਡਿਸਟ੍ਰਿਕਟ ਜੰਮੂ, ਤਹਿਸੀਲ ਖੜਾਵੱਲੀ, ਪਿੰਡ ਸਾਡਾ ਸਿਉਣੀ
0: ਜੀ।
2: ਤੁਸੀਂ ਕਿਹਾ ਕਿ ਰੁੱਖ ਬੂਟੇ ਲਾਣੇ ਚਾਹੀਦੇ, ਅਸੀਂ ਤੇ ਰੁੱਖ ਬੂਟੇ ਬਹੁਤ ਸਾਰੇ ਲਾਏ ਨੇ,
0: ਮੈਨੂੰ ਦੇਖ ਗਈ ਹੈ ਗ੍ਰੀਨਰੀ,
2: ਇਸੇ ਕਰਕੇ ਤੁਹਾਨੂੰ ਇਹ ਵੀਡੀਓ ਬਣਾ ਕੇ ਵੀ ਭੇਜ ਰਹੇ ਹਾਂ
0: ਜੀ।
2: ਬਾਕੀ ਦਿਲ ਆਪਣਾ ਪੰਜਾਬੀ ਪ੍ਰੋਗਰਾਮ ਬਹੁਤ ਵਧੀਆ ਚੱਲ ਰਿਹਾ ਹੈ।
0: ਸ਼ੁਕਰੀਆ ਜੀ।

ਮੈਸੇਜਸ ਦੇ ਸਿਲਸਿਲੇ ਦੇ ਨਾਲ ਨਾਲ ਆਪਾਂ ਅਗਲਾ ਮੈਸੇਜ ਇੱਕ ਹੋਰ ਪਾੜੀ ਲੈਂਦੇ ਹਾਂ ਜੋ ਕਿ ਪਵਨ ਕੁਮਾਰ ਹੋਰਾਂ ਨੇ ਪਿੰਡ ਪਿਆਲਾ ਤੋਂ ਹੀ ਭੇਜਿਆ ਹੈ। ਦੁਨੀਆ ਦੀ ਅਦਾਲਤ ਵਿੱਚ ਸ਼ਾਇਦ ਵਕੀਲ ਦਿੱਤਾ ਜਾਵੇ ਪਰ ਰੱਬ ਦੀ ਦਰਗਾਹ ਵਿੱਚ ਸਿਰਫ ਨੀਤਾਂ ਦਾ ਨਿਬੇੜਾ ਹੁੰਦਾ ਹੈ। ਗੱਲ ਤਾਂ ਬਿਲਕੁਲ ਸਹੀ ਹੈ ਜੀ, ਨੀਅਤ ਸਾਫ਼ ਰੱਖੋਗੇ ਤਾਂ ਸਭ ਸਾਫ਼ ਹੋ ਜਾਊਗਾ, ਮਤਲਬ ਕਿ ਰਸਤਾ ਸਾਫ਼ ਹੋ ਜਾਊਗਾ, ਪਰਮਾਤਮਾ ਰਸਤਾ ਸਾਫ਼ ਕਰ ਦੇਣਗੇ ਤੁਹਾਡਾ, ਮੁਸ਼ਕਿਲਾਂ ਸਾਫ਼ ਕਰ ਦੇਣਗੇ ਤੁਹਾਡੀਆਂ, ਮਤਲਬ ਇਹ ਹੈ ਜੀ। ਹੱਸ ਵੀ ਲਿਆ ਕਰੋ ਕਦੀ। ਚਲੋ ਠੀਕ ਹੈ, ਆਪਾਂ ਇੱਦਾਂ ਕਰਦੇ ਹਾਂ, ਅਗਲਾ ਗਾਣਾ ਤੁਹਾਡੇ ਲਈ ਪਲੇ ਕਰਦੇ ਹਾਂ, ਆਪਾਂ ਹੱਸ ਵੀ ਲੈਂਦੇ ਹਾਂ ਅਤੇ ਨੱਚ ਵੀ ਲੈਂਦੇ ਹਾਂ ਥੋੜ੍ਹੀ ਜਿਹਾ।

0: ਬਿਲਕੁਲ ਜੀ ਝਾਂਜਰਾ ਪਾ ਕੇ ਤੇ ਫਿਰ ਨੱਚਣ ਟੱਪਣ ਦਾ ਤੇ ਆਪਣਾ ਹੀ ਮਤਲਬ ਮਜ਼ਾ ਹੈ। ਔਰ ਇੱਦਾਂ ਪਟਿਆਲਾ ਸਲਵਾਰ ਸੂਟ ਪਾਇਆ ਹੋਵੇ, ਨਾਲ ਪਾਈਆਂ ਹੁਣ ਝਾਂਜਰਾਂ ਪੰਜਾਬੀ ਜੁੱਤੀ ਪਾਈ ਹੋਵੇ, ਮੁਟਿਆਰ ਦੂਰੋਂ ਪਛਾਣੀ ਜਾਂਦੀ ਹੈ ਕਿ ਇਹ ਤੇ ਪੰਜਾਬੀ ਮੁਟਿਆਰ ਹੈ। ਨਹੀਂ ਕੋਈ ਗੱਲ ਨਹੀਂ, ਬੂਟ ਵੀ ਚੱਲੂਗੇ ਤੇ ਪਾ ਲੈਂਦੇ ਹੁੰਦੇ ਸਲਵਾਰ ਦੇ ਨਾਲ ਬੂਟ ਵੀ ਸੋ ਕੇ, ਜਿਨ੍ਹਾਂ ਨੇ ਨਹੀਂ ਪਾਈ ਜੁੱਤੀ ਕੋਈ ਗੱਲ ਨਹੀਂ। ਵੀ ਦੇਖੋ ਆਪਣਾ ਆਪਣਾ ਕੰਫਰਟ ਦੇਖਣਾ ਚਾਹੀਦਾ ਹੈ, ਜੁੱਤੀ ਕਈਆਂ ਨੂੰ ਲੱਗਦੀ ਉਹ ਨਹੀਂ ਪਾਉਂਦੇ ਤੇ ਜਿਨ੍ਹਾਂ ਨੂੰ ਨਹੀਂ ਲੱਗਦੀ ਉਹ ਪਾਉਂਦੇ ਹੈ। ਤੇ ਆਪਾਂ ਸੁਣਦੇ ਹਾਂ ਕਿ ਅਗਲਾ ਵੌਇਸ ਮੈਸੇਜ ਕਿੱਥੋਂ ਆਇਆ ਹੈ।
1: ਪਿੰਡ ਮਹਿਰਮਪੁਰ SCBS ਨਗਰ ਪਰਲੋਚਨ ਟੇਲਰ ਪੂਜਾ ਜੀ, ਤੁਹਾਨੂੰ ਤੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਹੈ ਜੀ।
0: ਜੀ ਬੰਦਾ ਸਵਾਗਤ।
1: ਪੂਜਾ ਜੀ ਕੀ ਹਾਲ ਚਾਲ ਆ?
0: ਬਹੁਤ ਵਧੀਆ ਜੀ,
1: ਠੀਕ ਠਾਕ ਆ।
0: ਹਾਂਜੀ,
1: ਗਰਮੀ ਤਾਂ ਬੱਟ ਕੱਢੀ ਜਾਂਦੀ ਆ। ਹੋਰ ਪੂਜਾ ਜੀ ਠੰਡਾ ਠੰਡਾ ਸ਼ਰਬਤ ਪੀਓ,
0: ਪਿਲਾਓ ਜੀ।
1: ਜਿੰਨੇ ਵੀ ਸਰੋਤੇ ਮੈਸੇਜ ਕਰਦੇ ਨੇ ਸਾਰੇ

0: ਬਹੁਤ ਵਧੀਆ ਕਰਦੇ ਨੇ। ਦੋ ਕੁ ਲਾਈਨਾਂ ਤੁਹਾਡੇ ਲਈ
1: ਜੀ,
0: ਤੇ ਉਸ ਤੋਂ ਬਾਅਦ ਥੋੜਾ ਜਿਹਾ ਮੈਂ ਵਿਚਾਰ ਲਿਖਿਆ, ਕਿਉਂਕਿ ਲਾਈਟ ਥੋੜੀ ਜਿਹੀ ਲੇਟ ਆਈ ਆ, ਮੈਂ ਹੁਣੇ ਹੁਣੇ ਜਿਹੜਾ ਰੇਡੀਓ ਸੈੱਟ ਆਪਾਂ ਆਨ ਕੀਤਾ
1: ਜੀ।
0: ਪੂਜਾ ਜੀ, ਪੂਜਾ ਜੀ ਬੱਤੀ ਹੁਣੇ ਆਈ ਆ, ਤਾਂ ਹੀ ਤਾਂ ਮੈਂ ਜਲਦੀ ਜਲਦੀ ਹਾਜ਼ਰੀ ਲਗਵਾਈ ਆ। ਤੁਸੀਂ ਤਾਂ ਮਿੱਠੇ ਮਿੱਠੇ ਬੋਲ ਬੋਲ ਕੇ ਗੱਲਾਂ ਦੀ ਸ਼ੈਬਰ ਲਾਈ ਆ, ਸ਼ੈਬਰ ਲਾਈ ਆ। ਸੋ ਤੁਹਾਡੀ ਆਵਾਜ਼ ਨੂੰ ਸਲੂਟ ਆ ਜੀ, ਤੰਦਰੁਸਤ ਰੱਖੇ। ਟਾਈਮ ਸ਼ੋਰ ਘੱਟ ਆ ਤਾਂ ਮੈਸੇਜ ਦਾਰੇ ਵਿੱਚ ਰਹਿ ਕੇ ਕਰਨਾ
1: ਜੀ।
0: ਸਭ ਦਾ ਆਦਰ ਕਰ, ਸਭ ਦਾ ਆਦਰ ਕਰ, ਨਰਾਦਰ ਨਾ ਕਰ, ਸਖ਼ਤ ਮਿਹਨਤ ਕਰ, ਰਜ ਰਜ ਤਰੱਕੀ ਕਰ, ਫਲ ਸਬਰ ਦਾ ਸੱਜਣਾ ਬੇ ਮਿੱਠਾ, ਬਸ ਸਭ ਨਾਲ ਰਜ ਰਜ ਪਿਆਰ ਕਰ, ਸਭ ਨਾਲ ਰਜ ਰਜ ਪਿਆਰ ਕਰ। ਥੈਂਕ ਯੂ ਵੈਰੀ ਮਚ ਜੀ।
1: ਜੀ ਬਹੁਤ ਹੀ ਵਧੀਆ ਪਿਆਰਾ ਜਿਹਾ ਮੈਸੇਜ ਕਰ ਦਿੱਤਾ ਹੈ ਤੁਸੀਂ, ਬਹੁਤ ਬਹੁਤ ਸ਼ੁਕਰੀਆ ਤੁਹਾਡਾ। ਤਰਲੋਚਨ ਜੀ, ਹਮੇਸ਼ਾ ਦੀ ਤਰ੍ਹਾਂ ਤੁਸੀਂ ਪ੍ਰੋਗਰਾਮ 'ਚ ਸ਼ਾਮਿਲ ਹੁੰਦੇ ਹੋ ਔਰ ਬੜੇ ਦਾਇਰੇ 'ਚ ਰਹਿ ਕੇ ਤੁਸੀਂ ਮੈਸੇਜ ਵੀ ਕਰ ਦਿੰਦੇ ਹੋ। ਸੋ ਜਿਹੜੀ ਸਾਨੂੰ ਸੇਬ ਦੇ ਬਾਗ ਦੀ, ਦਰਖਤ ਦੀ, ਸੇਬ ਦੇ ਫਰੂਟ ਦੇ ਨਾਲ ਭਰੇ ਹੋਏ ਬਾਗ ਦੀ ਫੋਟੋ ਆਈ ਸੀ, ਵੀਡੀਓ ਆਈ ਸੀ, ਇਹ ਆਈ ਸੀ ਜੀ ਸ਼ਿਮਲਾ ਤੋਂ ਹੀ, ਸੂਰਜ ਚੌਹਾਨ ਹੋਰਾਂ ਨੇ ਭੇਜੀ ਸੀ। ਆਪਾਂ ਪਤਾ ਲਾ ਲਿਆ, ਖਬਰੀ ਆਪਾਂ ਪੂਰੇ ਵੱਡੇ ਹਾਂ, ਮਤਲਬ ਪੂਰੇ, ਇਸ ਕਰਕੇ ਖਬਰ ਤੁਹਾਡੇ ਤੱਕ ਵਧੀਆ ਅਤੇ ਪੱਕੀ ਹੀ ਪਹੁੰਚਾਉਂਦੇ ਹਾਂ। ਚਲੋ ਕੋਈ ਗੱਲ ਨਹੀਂ, ਜਿਹੜੀਆਂ ਖਬਰਾਂ ਨਹੀਂ ਪਹੁੰਚੀਆਂ ਕੋਈ ਗੱਲ ਨਹੀਂ, ਉਹਨਾਂ ਦਾ ਅੱਜ ਵੇਲਾ ਨਹੀਂ ਹੋਊਗਾ ਤਾਂ ਵੀ ਕੋਈ ਚੱਕਰ ਨਹੀਂ ਹੈ। ਇੰਦਰਵੀਰ ਅਰੋੜਾ ਹੋਰਾਂ ਨੇ ਸੁਲਤਾਨਪੁਰ ਲੋਧੀ ਤੋਂ ਗੁੱਡ ਮਾਰਨਿੰਗ ਭੇਜੀ ਹੈ ਜੀ ਸਾਨੂੰ ਪ੍ਰੋਗਰਾਮ ਦੇ ਵਿੱਚ। ਕਈਆਂ ਨੇ ਸਾਨੂੰ ਚਾਹ ਦਾ ਕੱਪ ਭੇਜਿਆ ਹੈ ਇੰਜੋਏ ਕਰਨ ਦੇ ਲਈ, ਬਸ ਆਪਾਂ ਇੰਨਾ ਹੀ, 5 ਮਿੰਟਾਂ ਬਾਅਦ ਮੈਂ ਜਾ ਕੇ ਚਾਹ ਦਾ ਕੱਪ ਇੰਜੋਏ ਕਰਨਾ ਹੈ। ਅਤੇ ਕਈਆਂ ਨੇ ਸਾਨੂੰ ਤੰਦਰੁਸਤੀ ਦੀਆਂ ਦੁਆਵਾਂ ਭੇਜੀਆਂ ਨੇ। ਬੌਬੀ ਰਾਜਪੂਤ ਕਸਤੂਰਬਾ ਨਗਰ ਜਲੰਧਰ ਕੈਂਟ ਤੋਂ ਸਾਨੂੰ ਮੈਸੇਜ ਕਰ ਰਹੇ ਨੇ ਜੀ, ਖੁਸ਼ ਰਹੋ, ਸਵਸਥ ਰਹੋ, ਮਸਤ ਰਹੋ, ਥੈਂਕ ਯੂ ਜੀ। ਕਹਿੰਦੇ ਘਰ ਆਏ ਨੂੰ ਹੱਸ ਕੇ ਬੁਲਾਇਆ ਕਰੋ, ਐਵੇਂ ਮੱਥੇ ਨਾ ਵੱਟ ਪਾਇਆ ਕਰੋ, ਇਸ ਦੌੜ ਭੱਜ ਭਰੀ ਜ਼ਿੰਦਗੀ ਦੇ ਵਿੱਚ ਕਿਹਦੇ ਕੋਲ ਫਾਲਤੂ ਟਾਈਮ ਹੈ, ਪਤਾ ਨਹੀਂ ਕਿਵੇਂ ਕੋਈ ਆਪਣੀ ਕਬੀਲਦਾਰੀ ਦੇ ਝਮੇਲਿਆਂ 'ਚੋਂ 2 ਘੰਟੇ ਮਸਾਂ ਟਾਈਮ ਕੱਢਦਾ। ਅੰਮ੍ਰਿਤ ਮਠਾੜੂ ਹੋਰਾਂ ਨੇ ਸਾਨੂੰ ਇਹ ਮੈਸੇਜ ਭੇਜਿਆ ਹੈ। ਅੱਜ ਦੇ ਲੋਕ ਕਹਿੰਦੇ ਸਰੀਰ ਦਾ ਵਜ਼ਨ ਘਟਾਉਣਾ ਚਾਹੁੰਦੇ ਨੇ ਪਰ ਗੁੱਸਾ ਨਹੀਂ, ਪੈਸੇ ਬਚਾਉਣਾ ਚਾਹੁੰਦੇ ਨੇ ਪਰ ਰਿਸ਼ਤੇ ਨਹੀਂ, ਫੋਨ ਹਰ ਸਾਲ ਬਦਲ ਲੈਂਦੇ ਨੇ ਪਰ ਆਦਤਾਂ ਨਹੀਂ, ਚਿਹਰੇ ਹੱਸਦੇ ਨੇ ਪਰ ਦਿਲ ਨਹੀਂ, ਘਰ ਸਾਫ਼ ਰੱਖਦੇ ਨੇ ਪਰ ਸੋਚ ਨਹੀਂ। ਇੰਦਰਵੀਰ ਅਰੋੜਾ ਹੋਰਾਂ ਨੇ ਗੁੱਡ ਮਾਰਨਿੰਗ ਭੇਜੀ ਹੈ ਮੈਨੂੰ ਅਤੇ ਨਾਲ ਹੀ ਭੇਜੇ ਮੈਸੇਜ, ਬਹੁਤ ਬਹੁਤ ਸ਼ੁਕਰੀਆ ਜੀ। ਜੋਬਨਵਾਲੀਆ ਪਿੰਡ ਪਿਆਲਾ ਤੋਂ ਭੇਜ ਰਹੇ ਨੇ ਕਿ ਮਾਲੀ ਹਰ ਰੋਜ਼ ਬੂਟਿਆਂ ਨੂੰ ਪਾਣੀ ਦਿੰਦਾ ਹੈ ਪਰ ਫਲਾਂ ਦਾ ਮੌਸਮ, ਪਰ ਫਲ ਤਾਂ ਮੌਸਮ ਆਉਣ 'ਤੇ ਹੀ ਲੱਗਦੇ ਨੇ। ਉਸੇ ਤਰ੍ਹਾਂ ਪਰਮਾਤਮਾ ਦਾ ਨਾਮ ਲੈ ਕੇ ਮਿਹਨਤ ਕਰਦੇ ਰਹੋ, ਵਕਤ ਆਉਣ 'ਤੇ ਮਿਹਨਤ ਦਾ ਫਲ ਜ਼ਰੂਰ ਮਿਲੇਗਾ। ਗੱਲ ਬਿਲਕੁਲ ਸਹੀ ਕਹੀ ਹੈ ਜੀ ਤੁਸੀਂ, ਮਿਹਨਤ ਦਾ ਫਲ ਤਾਂ ਸਾਨੂੰ ਮਿਲੇਗਾ ਪਰ ਸਮਾਂ ਆਉਣ 'ਤੇ ਹੀ ਮਿਲੇਗਾ। ਔਰ ਇਸ ਦੇ ਨਾਲ ਮੈਂ ਇਹੀ ਤੁਹਾਨੂੰ ਕਹੂੰਗੀ ਜਾਂਦੇ ਜਾਂਦੇ ਕਿ ਆਪਣਾ ਰੱਖੋ ਤੁਸੀਂ ਢੇਰ ਸਾਰਾ ਖਿਆਲ, ਅਤੇ ਆਪਣੀ ਸਿਹਤ ਦਾ ਵੀ ਖਿਆਲ ਰੱਖੋ, ਸੜਕ 'ਤੇ ਜਾਂਦੇ ਹੋਏ ਟ੍ਰੈਫਿਕ ਸਿਗਨਲਸ ਦਾ ਖਿਆਲ ਰੱਖੋ ਅਤੇ ਕੁਦਰਤ ਦਾ ਵੀ ਖਿਆਲ ਰੱਖੋ। ਪਰ ਜਾਂਦੇ ਜਾਂਦੇ ਲਾਸਟ ਇੱਕ ਮੈਸੇਜ ਆਇਆ ਹੈ, ਉਹ ਵੀ ਸੁਣ ਲੈਂਦੇ ਹਾਂ ਜੀ।
2: ਹੈਲੋ ਦੋਸਤੋ, ਪਹਿਲਾਂ ਆਪਣਾ ਪੰਜਾਬੀ ਮੈਡਮ ਪੂਜਾ ਢੋਣੀ ਜੀ, ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ, ਗੁੱਡ ਮਾਰਨਿੰਗ। ਹਾਂਜੀ, ਇਸ ਮਤਾਨੀ ਜਲੰਧਰ ਤੋਂ ਲੋਕ ਲੈਣਾ ਲੈ ਕੇ ਆ ਜਾਓ, ਕਬੂਲ ਕਰਨਾ ਜੀ। ਨਿੱਕੀ ਨਿੱਕੀ ਕਣੀ ਦਾ ਮੀਂਹ ਵਰਸੈਂਦਾ, ਸਾਂਭਦੇ ਹੋਈ ਬਰਸਾਤ, ਫੁੱਲ ਬੂਟੇ ਵਿੱਚ ਖੁਸ਼ੀ ਦੇ ਝੂਮੀ, ਹੋਇਆ ਦਿਲ ਬਾਗੋ ਬਾਗ, ਪੰਛੀ ਹੱਸ ਕੇ ਉਡਾਨਾਂ ਭਰਨ ਲੱਗੇ, ਤੇ ਵੇਖੋ ਸਾਂਭਣ ਦੀ ਕਰਾਮਾਤ, ਮੋਰ ਵੀ ਪਹਿਲਾਂ ਪਾਉਂਦੇ ਨੇ, ਇੱਧਰ ਵੀ ਮਾਰੋ ਝਾਤ, ਨਿੱਕੀ ਨਿੱਕੀ ਕਣੀ ਦਾ ਮੀਂਹ ਵਰਸੈਂਦਾ, ਸਾਂਭਦੇ ਹੋਈ ਬਰਸਾਤ, ਤਿਉਹਾਰਾਂ ਦੀ ਹੋਈ ਸ਼ੁਰੂਆਤ।
1: ਜੀ ਦੇਖ ਲੈਣੇ ਕਿਹੜੇ ਕਿਹੜੇ ਤਿਉਹਾਰ ਆ ਗਏ, ਆਪਾਂ ਸਾਰੇ ਤਿਉਹਾਰ ਇਕੱਠੇ ਮਨਾ ਲੈਣੇ ਨੇ। ਫਿਲਹਾਲ FM ਰੇਨਬੋ ਤੇ ਮੇਰਾ ਯਾਨੀ ਕਿ ਪੂਜਾ ਟੋਹਾਨੀ ਦਾ ਇੰਨਾ ਹੀ ਸੀ ਸਾਥ, ਤੇ ਬਾਹਰ ਦੇਖਦੇ ਆ ਨਿੱਕੀ ਕਣੀ ਹੈ ਕਿ ਵੱਡੀ ਕਣੀ ਹੈ ਕਿ ਮੋਟੀ ਕਣੀ ਹੈ, ਆਪਾਂ ਸਾਰਾ ਕੁਛ ਜਾ ਕੇ ਬਾਹਰ ਚੈੱਕ ਕਰ ਲੈਣਾ ਹੈ। ਪਰ ਤੁਸੀਂ ਆਪਣਾ ਖਿਆਲ ਰੱਖੋ, FM ਰੇਨਬੋ ਦੇ ਨਾਲ ਬਣੇ ਰਹੋ ਔਰ ਅਗਲੇ RJ ਰਿਚਾ ਉਪ ਬਿਲਕੁਲ ਤਿਆਰ ਬਰ ਤਿਆਰ ਨੇ ਪ੍ਰੋਗਰਾਮ ਅਗਲਾ ਸ਼ੁਰੂ ਕਰਨ ਦੇ ਲਈ। ਸੋ ਮੈਨੂੰ ਫਿਲਹਾਲ ਚਾਹੀਦੀ ਹੈ ਹੁਣ ਇਜਾਜ਼ਤ ਤੁਹਾਡੇ ਤੋਂ, ਲੇਕਿਨ ਇੱਦਾਂ ਹੀ ਨਹੀਂ ਜਾ ਰਹੀ, ਫਿਰ ਜਲਦੀ ਹੀ ਮਿਲਣ ਦੀ ਆਸ ਅਤੇ ਉਮੀਦ ਲੈ ਕੇ ਜਾ ਰਹੀ ਹਾਂ ਔਰ ਉਮੀਦ ਕਰਦੇ ਹਾਂ ਕਿ ਜਲਦੀ ਹੀ ਆਪਾਂ ਫਿਰ ਮਿਲਾਂਗੇ। ਤਦ ਤੱਕ ਆਪਣਾ ਢੇਰ ਸਾਰਾ ਖਿਆਲ ਰੱਖੋ ਔਰ ਮੈਨੂੰ ਪੂਜਾ ਟੋਹਾਨੀ ਨੂੰ ਯਾਦ ਕਰਦੇ ਰਹੋ ਔਰ ਇਹਦੇ ਨਾਲ ਹੀ ਬਾਏ ਬਾਏ, ਟੇਕ ਕੇਅਰ ਐਂਡ ਲਵ ਯੂ ਆਲ ਐਂਡ ਸਟੇ ਟਿਊਨ ਓਨਲੀ ਔਨ FM ਰੇਨਬੋ।

ਭਾਰਤ ਤੇ ਬ੍ਰਿਟਾਨੀਆ ਵਿਚਕਾਰ ਵਿਆਪਕ ਆਰਥਿਕ ਤੇ ਵਪਾਰ ਸਮਝੌਤਾ ਅੱਜ ਤੋਂ ਲਾਗੂ ਹੋ ਗਿਆ ਹੈ। ਇਸ ਇਤਿਹਾਸਿਕ ਸਮਝੌਤੇ ਤਹਿਤ ਬ੍ਰਿਟਾਨਵੀ ਬਾਜ਼ਾਰਾਂ 'ਚ 99% ਭਾਰਤੀ ਬਰਾਮਦਾਂ 'ਤੇ ਕੋਈ ਮਸੂਲ ਨਹੀਂ ਲੱਗੇਗਾ। ਕੋਲਾ ਅਤੇ ਖਾਣ ਮੰਤਰੀ ਜੀ ਕਿਸ਼ਨ ਰੈੱਡੀ ਅੱਜ ਨਵੀਂ ਦਿੱਲੀ ਵਿੱਚ ਮਹੱਤਵਪੂਰਨ ਅਤੇ ਰਣਨੀਤਕ ਖਣਿਜ ਬਲਾਕਾਂ ਲਈ ਨਿਲਾਮੀ ਦੇ 8ਵੇਂ ਗੇੜ ਦੀ ਸ਼ੁਰੂਆਤ ਕਰਨਗੇ। ਭਾਰਤ ਅੱਜ ਤੋਂ ਹੈਦਰਾਬਾਦ ਵਿੱਚ 12ਵੀਂ ਬ੍ਰਿਕਸ ਕਿਰਤ ਅਤੇ ਰੁਜ਼ਗਾਰ ਮੰਤਰੀਆਂ ਦੀ ਮੀਟਿੰਗ ਦੀ ਮੇਜ਼ਬਾਨੀ ਕਰੇਗਾ। ਈਰਾਨ ਵੱਲੋਂ ਹਾਲ ਹੀ ਵਿੱਚ ਹੋਰਮੁਜ਼ ਜਲ ਮਾਰਗ ਵਿੱਚ ਉਲੰਘਣ ਵਾਲੇ ਵਪਾਰਕ ਜਹਾਜ਼ਾਂ 'ਤੇ ਕੀਤੇ ਗਏ ਹਮਲਿਆਂ ਦੇ ਜਵਾਬ ਵਿੱਚ ਅਮਰੀਕਾ ਨੇ ਈਰਾਨੀ ਬੰਦਰਗਾਹਾਂ 'ਤੇ ਨਾਕਾਬੰਦੀ ਮੁੜ ਲਾਗੂ ਕਰ ਦਿੱਤੀ ਹੈ। ਰਾਸ਼ਟਰੀ ਮਹਿਲਾ ਕਮਿਸ਼ਨ ਦੇ ਚੇਅਰਪਰਸਨ ਵਿਜਿਆ ਰਾਟਕਰ ਅੱਜ ਮੋਗਾ ਅਤੇ ਭਲਕੇ 16 ਜੁਲਾਈ ਨੂੰ ਬਠਿੰਡਾ ਦਾ ਦੌਰਾ ਕਰਨਗੇ। ਮਹਿਲਾਵਾਂ ਦੀ ਸੁਰੱਖਿਆ ਅਤੇ ਵਿਭਾਗਾਂ 'ਤੇ ਆਪਸੀ ਤਾਲਮੇਲ ਨਾਲ ਸੰਬੰਧਿਤ ਵੱਖ ਵੱਖ ਪ੍ਰੋਗਰਾਮਾਂ 'ਚ ਸ਼ਾਮਲ ਹੋਣਗੇ। ਪੰਜਾਬ ਸਰਕਾਰ ਨੇ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਦੌਰਾਨ ਨਸ਼ਾ ਤਸਕਰਾਂ ਦੀ 847 ਕਰੋੜ ਰੁਪਏ ਦੀ ਜਾਇਦਾਦ ਜ਼ਬਤ ਕਰਕੇ ਢਾਹ ਦਿੱਤੀ ਹੈ ਅਤੇ ਸੂਬੇ ਵਿੱਚ 73,000 ਨਸ਼ਾ ਤਸਕਰਾਂ ਨੂੰ ਗ੍ਰਿਫਤਾਰ ਕੀਤਾ ਹੈ। ਪੰਜਾਬ ਦੇ ਬਾਗਬਾਨੀ, ਸੁਤੰਤਰਤਾ ਸੈਨਾਨੀ ਅਤੇ ਰੱਖਿਆ ਸੇਵਾਵਾਂ ਭਲਾਈ ਮੰਤਰੀ ਮੋਹਿੰਦਰ ਭਗਤ ਨੇ ਕੱਲ੍ਹ ਜਲੰਧਰ ਦੀ ਬਸਤੀ ਸ਼ੇਖ ਇਲਾਕੇ ਵਿੱਚ ਸਥਾਨਕ ਲੋਕਾਂ ਦੀਆਂ ਮੁਸ਼ਕਲਾਂ ਸੁਣੀਆਂ ਅਤੇ ਉਹਨਾਂ ਦਾ ਪਹਿਲ ਦੇ ਆਧਾਰ 'ਤੇ ਹੱਲ ਕਢਵਾਉਣ ਦਾ ਭਰੋਸਾ ਦਿੱਤਾ। ਪੰਜਾਬ ਸਰਕਾਰ ਨੇ ਸ਼੍ਰੀ ਗੁਰੂ ਰਵਿਦਾਸ ਜੀ ਮਹਾਰਾਜ ਦੇ 650ਵੇਂ ਪ੍ਰਕਾਸ਼ ਪੁਰਬ ਲਈ 80 ਕਰੋੜ ਰੁਪਏ ਰਾਖਵੇਂ ਰੱਖੇ। ਸੂਬੇ ਪਰ ਵਿੱਚ 650 ਗੁਰੂ ਰਵਿਦਾਸ ਜੀ ਬਗੀਚੀਆਂ ਸਥਾਪਿਤ ਕੀਤੀਆਂ ਜਾਣਗੀਆਂ ਅਤੇ 6.5 ਲੱਖ ਬੂਟੇ ਲਾਏ ਜਾਣਗੇ। ਸਪੇਨ ਫਰਾਂਸ ਨੂੰ 2-0 ਨਾਲ ਹਰਾ ਕੇ ਫੀਫਾ ਫੁੱਟਬਾਲ ਵਿਸ਼ਵ ਕੱਪ ਦੇ ਫਾਈਨਲ ਵਿੱਚ ਪਹੁੰਚ ਗਿਆ ਹੈ। ਅਤੇ ਕ੍ਰਿਕਟ ਵਿੱਚ ਭਾਰਤ ਨੇ ਬਰਮਿੰਘਮ 'ਚ ਪਹਿਲੇ ਇੱਕ ਰੋਜ਼ਾ ਅੰਤਰਰਾਸ਼ਟਰੀ ਮੈਚ ਵਿੱਚ ਇੰਗਲੈਂਡ ਨੂੰ 6 ਵਿਕਟਾਂ ਨਾਲ ਹਰਾ ਦਿੱਤਾ ਹੈ। ਇਹ ਸਨ ਹੁਣ ਤੱਕ ਦੀਆਂ FM ਨਿਊਜ਼ ਹੈਡਲਾਈਨਸ।

ਮਿਊਜ਼ਿਕਲੀ ਆਵਾਜ਼ ਆਕਾਸ਼ਵਾਣੀ ਐਫਐਮ ਰੇਨਬੋ ਔਰ ਰੇਨਬੋ ਟਿਊਨ ਇਨ ਕੀਤਾ ਹੋਇਆ ਤੁਸੀਂ ਸਾਰਿਆਂ ਨੇ ਦੇਖੋ ਆਪਣੇ ਆਪ ਨੂੰ ਕਾਊਂਟ ਕਰ ਲਓ ਕਿਉਂਕਿ ਮੈਨੂੰ ਨਹੀਂ ਪਤਾ ਤੁਸੀਂ ਇਸ ਟਾਈਮ ਕਿੱਥੇ ਬਹਿ ਕੇ ਟਿਊਨ ਇਨ ਕਰਕੇ ਜਿਹੜੀ ਰੇਨਬੋ ਦੇ ਮਿਊਜ਼ਿਕਲ ਐਕਸਪ੍ਰੈਸ ਚੱਲ ਰਹੀ ਹੈ ਉਹਦੇ 'ਤੇ ਸਵਾਰ ਹੋਏ ਹੋਏ ਹੋ ਔਰ ਬਹੁਤ ਸਾਰੇ ਦੋਸਤਾਂ ਨੂੰ ਪਤਾ ਹੈ ਕਿ ਹੁਣ ਟਾਈਮ ਚੇਂਜ ਹੋ ਗਿਆ ਤਾਂ ਫਿਰ ਇੰਜਨ ਤਾਂ ਚੇਂਜ ਨਹੀਂ ਹੋਊਗਾ ਪਰ ਹਾਂ ਡਰਾਈਵਰ ਜ਼ਰੂਰ ਚੇਂਜ ਹੋ ਜਾਂਦਾ ਹੈ ਜੀ 10:03 ਤੇ 32 ਸੈਕਿੰਡ ਐਗਜੈਕਟ ਹੋ ਚੁੱਕੇ ਨੇ ਔਰ 102.7 ਐਫਐਮ ਰੇਨਬੋ ਤੇ ਹੁਣ ਆ ਗਈ ਹੈ ਜੀ ਅਗਲੀ ਦੋਸਤ ਔਰ ਹੋਸਟ ਅੱਜ ਦੀ ਔਰ ਮੇਰੇ ਨਾਲ ਤੁਸੀਂ ਇੰਜੋਏ ਕਰੋਗੇ ਅੱਜ ਦਾ ਇਹ ਸਫ਼ਰ ਠੀਕ ਦੁਪਹਿਰ ਦੇ 2 ਵਜੇ ਤੱਕ ਸੋ ਰਿਚਾਰਜ ਤੁਹਾਡੇ ਨਾਲ ਜੁੜੀ ਹੈ ਜੀ ਅਤੇ ਮੇਰੇ ਵੱਲੋਂ ਪਹਿਲਾਂ ਤਾਂ ਸਭੀ ਦੋਸਤਾਂ ਨੂੰ ਪਿਆਰ ਭਰੀ ਨਮਸਕਾਰ ਸਤਿ ਸ਼੍ਰੀ ਅਕਾਲ ਆਦਾਬ ਅਰੇ ਜਾਮ ਮੈਂ ਕਿਹਾ ਕੀ ਹਾਲ ਚਾਲ ਬਹੁਤ ਵਧੀਆ ਹੈ ਵਧੀਆ ਵੀ ਹੋ ਸਕਦੇ ਨਹੀਂ ਵੀ ਵਧੀਆ ਹੋ ਸਕਦੇ ਹੈ ਨਾ ਆਪਣੀ ਆਪਣੀ ਲਾਈਫ ਹੈ ਸਾਰਿਆਂ ਦੇ ਔਰ ਆਪਣੇ ਦਿਨ ਦੀ ਸ਼ੁਰੂਆਤ ਕਿਸ ਤਰੀਕੇ ਦੇ ਨਾਲ ਹੁੰਦੀ ਹੈ ਇਹ ਤੁਸੀਂ ਦੇਖਣਾ ਹੈ ਔਰ ਨਹੀਂ ਵੀ ਉਹਨਾਂ ਹਾਲ ਚਾਲ ਵਧੀਆ ਫਿਰ ਵੀ ਕਰ ਲੈਣੇ ਚਾਹੀਦੇ ਕਹਿਣਾ ਚਾਹੀਦਾ ਕਿ ਆਈ ਐਮ ਗੁੱਡ ਔਰ ਗੁੱਡ ਐਮ ਗੁੱਡ ਇਸੀ ਤਰ੍ਹਾਂ

ਰਵਾਂਗੇ ਔਰ ਜਿਹੜੀ ਜਰਨੀ ਹੈ ਪ੍ਰੋਗਰਾਮ ਹੈ ਗੀਤ ਬਹਾਰ ਉਸਦੀ ਸ਼ੁਰੂਆਤ ਕਰਾਂਗੇ ਔਰ ਗੀਤ ਬਹਾਰ ਦੀ ਸ਼ੁਰੂਆਤ ਚਲੋ ਮੈਂ ਕਿਹਾ ਅੱਜ ਕੇਕੇ ਦੀ ਆਵਾਜ਼ ਨਾਲ ਕਰਦੇ ਹਾਂ ਅਤੇ ਉਸ ਤੋਂ ਬਾਅਦ ਮੈਂ ਇੱਥੇ ਵਾਪਸ ਆ ਰਹੀ ਹਾਂ ਔਰ ਕਿਤੇ ਨਹੀਂ ਜਾ ਰਹੀ ਸੋ ਜੁੜੇ ਰਹਿਣਾ ਜੀ ਮੇਰੇ ਨਾਲ 102.7 FM ਰੇਨਬੋ 'ਤੇ ਦਿਲ ਸੇ ਦਿਲ ਤੱਕ।

ਸਵੇਰੇ ਸਵੇਰੇ ਉੱਠ ਕੇ ਕਦੇ ਆਪਣੇ ਆਪ ਨੂੰ ਕਹੀਏ ਇਲਾਈ ਨਾਏ ਕਿੰਨਾ ਸੋਹਣਾ ਕਿੰਨਾ ਪਿਆਰਾ ਹੈ ਤੂੰ। ਨਹੀਂ, ਕਿਉਂਕਿ ਸਾਨੂੰ ਫੁਰਸਤ ਹੀ ਨਹੀਂ ਹੁੰਦੀ ਹੈ, ਮੋਬਾਈਲ 'ਚ ਇੰਨੀ ਸਾਰੀਆਂ ਨੋਟੀਫਿਕੇਸ਼ਨਸ ਆ ਜਾਂਦੀਆਂ ਨੇ ਔਰ ਉਹਨਾਂ ਨੂੰ ਦੇਖਦੇ ਦੇਖਦੇ ਕਦੋਂ ਆਪਾਂ ਤਿਆਰ ਹੋ ਗਏ, ਕਦੋਂ ਨਾਸ਼ਤਾ ਕਰ ਲਿਆ ਜਾਂ ਫਿਰ ਆਫਿਸ ਲਈ ਬਾਹਰ ਵੀ ਆ ਗਿਆ, ਕੁਝ ਨਹੀਂ ਪਤਾ ਲੱਗਦਾ, ਹੈ ਨਾ। ਇਸ ਕਰਕੇ ਪਿਆਰ ਹੈ ਆਪਣੇ ਆਪ ਨਾਲ, ਦੇਖੋ ਜਦੋਂ ਤੱਕ ਸਾਨੂੰ ਪਿਆਰ ਨਹੀਂ ਹੋਏਗਾ ਕੋਈ ਦੂਜਾ ਸਾਨੂੰ ਕੀ ਪਿਆਰ ਕਰੇਗਾ, ਹੈ ਨਾ। ਇਸ ਕਰਕੇ ਪਿਆਰ ਕਰਨਾ ਸਿੱਖੋ ਸਭ ਤੋਂ ਪਹਿਲਾਂ ਆਪਣੇ ਆਪ ਨੂੰ, ਅਤੇ ਉਸ ਤੋਂ ਬਾਅਦ ਲਾਈਨ ਲੱਗੀ ਹੈ ਬਹੁਤ ਲੰਬੀ, ਫਿਲਹਾਲ ਲਾਈਨ ਲੱਗੀ ਹੈ ਜੀ ਗਾਣੇ ਦੀ ਬਹੁਤ ਸਾਰੀ, ਇੱਕ ਲੰਬੀ ਜੀ ਲਾਈਨ ਹੈ ਮੇਰੇ ਕੋਲ ਔਰ ਉਹਦੇ ਵਿੱਚ ਅਗਲਾ ਗਾਣਾ ਆ ਰਿਹਾ ਸੁਵਰਨਾ ਯਾਦਵ ਦੀ ਆਵਾਜ਼ ਦੇ ਵਿੱਚ ਪ੍ਰੋਗਰਾਮ।

ਵੈਸੇ ਸਵੇਰੇ ਸਵੇਰੇ ਕਿਸੇ ਨੂੰ ਦੇਖ ਕੇ ਅਰਮਾ ਜਿਹੜੇ ਆ ਉਹ ਜਾਗ ਗਏ ਨਾ ਜੇ ਕਿਤੇ ਕੋਈ ਤਾਂ ਮੈਨੂੰ ਪਤਾ ਨਹੀਂ ਪਰ ਹਾਂ ਸਾਡੀਆਂ ਅੱਖਾਂ ਜ਼ਰੂਰ ਜਾਗਦੀਆਂ ਨੇ ਜਦੋਂ ਸਾਡੀਆਂ ਅੱਖਾਂ ਦੇ ਸਾਹਮਣੇ ਇੱਕ ਕੱਪ ਕਰਵਾ ਗਰਮ ਚਾਹ ਦੀ ਆ ਜਾਂਦੀ ਹੈ ਨਾ ਜੀ ਸੋ ਅਲੱਗ ਅਲੱਗ ਤਰੀਕੇ ਨਾਲ ਹਰ ਇੱਕ ਦੀ ਸ਼ੁਰੂਆਤ ਹੁੰਦੀ ਹੈ ਦਿਨ ਦੀ ਹੋ ਸਕਦਾ ਹੈ ਕਿ ਤੁਹਾਨੂੰ ਵੀ ਕੋਈ ਆ ਕੇ ਚਾਹ ਦਾ ਕੱਪ ਫੜਾ ਕੇ ਜਾਂਦਾ ਹੋਏ ਕਿ ਚੱਲ ਚਾਹ ਠੰਡੀ ਹੋ ਰਹੀ ਹੈ ਉੱਠ ਜਾ ਪੀ ਲੇ ਜਾਂ ਫਿਰ ਹੋ ਸਕਦਾ ਜਿਹੜੀ ਅਲਾਰਮ ਵਾਲੀ ਟਿਕ ਟਿਕ ਟਿਕ ਟਿਕ ਟਿਕ ਟਿਕ ਹੁੰਦੀਆਂ ਨੇ ਉਹਦੇ ਨਾਲ ਕਰਕੇ ਸਾਡੀਆਂ ਜਿਹੜੀਆਂ ਅੱਖਾਂ ਨੇ ਉਹ ਜਾਗਦੀਆਂ ਨੇ ਜਾਂ ਫਿਰ ਹੋ ਸਕਦਾ ਕੋਈ ਇੱਕ ਪਿੱਛੋਂ ਬੜੀ ਦੂਰੋਂ ਆਵਾਜ਼ ਆ ਰਹੀ ਹੁੰਦੀ ਹੈ ਉੱਠ ਜਾ ਹੈ ਨਾ ਸੋ ਦੇਖੋ ਹਰ ਇੱਕ ਦੀ ਆਪਣੀ ਸ਼ੁਰੂਆਤ ਹੈ ਦਿਨ ਦੀ ਔਰ ਤੁਸੀਂ ਦੇਖੋ ਤੁਹਾਡੇ ਦਿਨ ਦੀ ਸ਼ੁਰੂਆਤ ਹੁਣ ਤੱਕ ਤਾਂ ਹੋ ਚੁੱਕੀ ਹੈ ਵੈਸੇ ਮੈਨੂੰ ਪਤਾ ਪਰ ਕਦੇ ਕਦੇ ਸ਼ੁਰੂਆਤ ਕੁਛ ਹਟ ਕੇ ਵੀ ਕਰ ਲੈਣੀ ਚਾਹੀਦੀ ਹੈ ਨਾ ਜੀ ਸੋ ਡੇਲੀ ਦਾ ਜਿਹੜਾ ਰੂਟੀਨ ਚੱਲ ਰਿਹਾ ਨਾ ਉਹ ਤੋਂ ਹਟ ਕੇ ਕਦੇ ਕਦੇ ਕੁਛ ਕਰਨਾ ਚਾਹੀਦਾ ਹੈ ਔਰ ਹੁਣ ਤੱਕ ਪ੍ਰੋਗਰਾਮ ਟਿਊਨ ਇਨ ਕਰਕੇ ਤੁਸੀਂ ਜੇਕਰ ਨਹੀਂ ਸੁਣਦੇ ਹੋ ਤਾਂ ਫਿਰ ਸੁਣਨਾ ਸਟਾਰਟ ਕਰੋ ਜੀ 102.7 FM ਰੇਨਬੋ ਟਿਊਨ ਇਨ ਕੀਤਾ ਹੋਇਆ ਪ੍ਰੋਗਰਾਮ ਚੱਲ ਰਿਹਾ ਗੀਤ ਬਹਾਰ 10:19

ਤੁਹਾਨੂੰ ਵੀ ਇੱਕ ਵਧੀਆ ਵਾਲੀ ਫੀਲਿੰਗ ਔਰ ਇੱਕ ਵਧੀਆ ਵਾਲੀ ਵਾਈਬ ਵੀ। ਦੇਖੋ ਸਟੂਡੀਓ 'ਚ ਸੈੱਟ ਹੋ ਚੁੱਕੀ ਹੈ ਪੂਰੀ, ਹੈ ਨਾ, ਔਰ ਮੌਜਾਂ ਹੀ ਮੌਜਾਂ ਹੋ ਹੀ ਜਾਂਦੀਆਂ ਜਦੋਂ ਸਾਹਮਣੇ ਕਿਸੇ ਦੇ ਨਾਲ ਮੁਲਾਕਾਤ ਹੋ ਜਾਏ ਜਿਸ ਨੂੰ ਆਪਾਂ ਬਹੁਤ ਦਿਨੋਂ ਤੋਂ ਯਾਦ ਕਰ ਰਹੇ ਹਾਂ, ਹੈ ਨਾ, ਔਰ ਹੋ ਸਕਦਾ ਕਿ ਅਚਾਨਕ ਉਸ ਸ਼ਖਸ ਨਾਲ ਮੁਲਾਕਾਤ ਹੋ ਗਈ ਹੈ, ਤਾਂ ਫਿਰ ਦਿਲ 'ਚੋਂ ਇਹ ਵਾਲਾ ਗਾਣਾ ਆਉਂਦਾ ਕਿ ਮੌਜਾਂ ਹੀ ਮੌਜਾਂ। ਫਿਲਹਾਲ ਮੌਜਾਂ ਹੀ ਮੌਜਾਂ ਸਟੂਡੀਓ ਦੇ ਵਿੱਚ ਨੇ, ਔਰ ਤੁਸੀਂ ਜਿੱਥੇ ਬਹਿ ਕੇ ਵੀ ਇਹ ਪ੍ਰੋਗਰਾਮ ਇੰਜੋਏ ਕਰ ਰਹੇ ਹੋ, ਮੈਂ ਤਾਂ ਇਹੀ ਚਾਹੁੰਦੀ ਹਾਂ ਕਿ ਲਾਈਫ ਦੇ ਵਿੱਚ ਨਾ ਬਸ ਹਰ ਇੱਕ ਇਨਸਾਨ ਦੇ ਵਿੱਚ ਮੌਜਾਂ ਹੀ ਮੌਜਾਂ ਲੱਗੀਆਂ ਰਹਿਣ, ਹੈ ਨਾ। ਬਸ ਖੁਸ਼ੀਆਂ ਵਾਲਾ ਜਿਹੜਾ ਇੱਕ ਖਜ਼ਾਨਾ ਬਣਦਾ ਲਾਈਵ ਰੇਡੀਓ ਸਟੇਸ਼ਨ ਤੁਸੀਂ ਸੁਣ ਰਹੇ ਹੋ ਨਾ, ਬਸ ਇਹੀ ਖੁਸ਼ੀਆਂ ਤੁਹਾਡੇ ਚਾਰੋਂ ਪਾਸੇ ਰਹਿਣ, ਔਰ ਮਿੱਠੀਆਂ ਮਿੱਠੀਆਂ ਜਿਹੜੀਆਂ ਗੱਲਾਂ ਨੇ ਨਾ ਉਹ ਤੁਸੀਂ ਕਰਦੇ ਰਹੋ, ਅਤੇ ਨਾਲ ਹੀ ਅਗਲਾ ਗੀਤ ਇੰਜੋਏ ਕਰੋ ਜੀ ਪ੍ਰੋਗਰਾਮ ਗੀਤ ਬਹਾਰ 'ਚ। ਸਟੇ ਟਿਊਨਡ।

ਦੋ ਦੋਸਤ ਇੱਦਾਂ ਹੀ ਗੱਲਬਾਤ ਕਰ ਰਹੇ ਸੀ ਕੀ ਕਰਾਂਗੇ ਹੈ ਨਾ ਸਟ੍ਰੈਸ ਨੂੰ ਦੂਰ ਕਰਨ ਲਈ ਕੀ ਕਰਾਂਗੇ, ਤਾਂ ਪਹਿਲਾ ਦੋਸਤ ਦੂਜੇ ਦੋਸਤ ਨੂੰ ਕਹਿੰਦਾ ਕਿ ਯਾਰ ਜਦੋਂ ਤੈਨੂੰ ਸਟ੍ਰੈਸ ਹੋ ਜਾਂਦਾ ਹੈ ਨਾ ਬਹੁਤ ਜ਼ਿਆਦਾ, ਤੂੰ ਪਰੇਸ਼ਾਨ ਹੈ ਤਾਂ ਤੂੰ ਕੀ ਕਰਦਾ? ਕਹਿੰਦਾ ਕੁਝ ਨਹੀਂ, ਮੈਂ ਬਸ ਮੰਦਿਰ ਗੁਰਦੁਆਰੇ ਦੇ ਬਾਹਰ ਚਲਾ ਜਾਂਦਾ। ਕਹਿੰਦਾ ਅੱਛਾ, ਪੂਜਾ ਪਾਠ ਕਰਦਾ ਸਟ੍ਰੈਸ ਦੂਰ ਕਰਨ ਲਈ? ਕਹਿੰਦਾ ਨਹੀਂ, ਉੱਥੇ ਜਾ ਕੇ ਨਾ ਬਾਹਰ ਜਿਹੜੀਆਂ ਚੱਪਲਾਂ ਹੁੰਦੀਆਂ ਨਾ ਲੋਕਾਂ ਦੀਆਂ, ਉਹ ਮਿਕਸ ਜਿਹਾ ਕਰ ਦਿੰਦਾ। ਕਹਿੰਦਾ ਕਿਉਂ? ਕਹਿੰਦਾ ਫਿਰ ਉਹਨਾਂ ਦੇ ਉਹ ਸਟ੍ਰੈਸ 'ਚ ਦੇਖ ਕੇ ਨਾ ਮੇਰਾ ਸਟ੍ਰੈਸ ਦੂਰ ਹੋ ਜਾਂਦਾ। ਸੋ ਕਦੇ ਕਦੇ ਆਪਣੇ ਜਿਹੜੇ ਕੰਮ ਕਰੇ ਨਾ ਉਸ ਤੋਂ ਹੱਟ ਕੇ ਕੁਝ ਕਰ ਲੈਣਾ ਚਾਹੀਦਾ ਹੈ ਨਾ। ਹੋ ਸਕਦਾ ਦੂਜਿਆਂ ਨੂੰ ਦੇਖ ਕੇ ਕਦੇ ਕਦੇ ਜਿਹੜਾ ਸਾਡਾ ਸਟ੍ਰੈਸ ਹੈ ਨਾ ਉਹ

ਉੱਚੀ ਹੈ ਬਿਲਡਿੰਗ, ਲਿਫਟ ਤੇਰੀ ਬੰਦ ਹੈ। ਇਸ ਗਾਣੇ ਦੇ ਵਿੱਚ ਕਵੀ ਕੀ ਕਹਿਣਾ ਚਾਹੁੰਦਾ ਹੈ? ਕਵੀ ਕਹਿ ਰਿਹਾ, ਦੇਖੋ ਲਿਫਟ ਬੰਦ ਹੈ ਤਾਂ ਪੌੜੀਆਂ ਦਾ ਇਸਤੇਮਾਲ ਕਰ ਲਓ, ਸਟੇਅਰਸ ਤੋਂ ਚਲੇ ਜਾਓ, ਹੈ ਨਾ। ਸੋ ਇੱਕ ਰਾਹ ਜਦੋਂ ਬੰਦ ਹੋ ਜਾਂਦੀ ਹੈ, ਦੂਜੀ ਰਾਹ ਸਾਨੂੰ ਆਪਣੀ ਆਪ ਲੱਭਣੀ ਪੈਂਦੀ ਹੈ। ਤੁਹਾਨੂੰ ਕੋਈ ਆ ਕੇ ਨਹੀਂ ਕਹੇਗਾ ਕਿ ਇੱਧਰ ਨੂੰ ਹੋ ਜਾਓ, ਉੱਧਰ ਨੂੰ ਹੋ ਜਾਓ, ਹੈ ਨਾ। ਸੋ ਲਾਈਫ ਚੱਲ ਰਹੀ ਹੈ ਤੁਹਾਡੀ ਔਰ ਸੁਪਨੇ ਵੀ ਤੁਹਾਡੇ ਨੇ, ਤਾਂ ਇੰਜੋਏ ਕਰੋ, ਉਹਨਾਂ ਨੂੰ ਦੇਖੋ, ਹੈ ਨਾ ਜੀ। ਪ੍ਰੋਗਰਾਮ ਫਿਲਹਾਲ ਮੈਂ ਇੰਜੋਏ ਕਰਾ ਰਹੀ ਹਾਂ ਤੁਹਾਨੂੰ ਗੀਤ ਬਹਾਰ, ਔਰ ਅਗਲਾ ਗੀਤ ਹਿਮੇਸ਼ ਅਤੇ ਕੈਲਾਸ਼ ਦੀ ਆਵਾਜ਼ ਦੇ ਵਿੱਚ ਪ੍ਰੋਗਰਾਮ ਦੇ ਆ ਰਿਹਾ। ਔਰ ਮੇਰੇ ਖਿਆਲ ਨਾਲ ਥੋੜ੍ਹਾ ਜਿਹਾ ਮੈਂ ਕਹਿ ਰਹੀ ਹਾਂ ਸਟੂਡੀਓ ਦੀ ਵਾਈਬ ਨੂੰ ਹੁਣ ਚੇਂਜ ਕਰਦੇ ਹਾਂ। ਇਸ ਗੀਤ ਨੂੰ ਤੁਸੀਂ ਇੰਜੋਏ ਕਰੋ ਅਤੇ ਮੈਂ ਆ ਰਹੀ ਹਾਂ ਇਸ ਗੀਤ ਤੋਂ ਬਾਅਦ। ਸਟੇ ਟਿਊਨ, ਦਿਲ ਸੇ ਦਿਲ ਤੱਕ।

FM ਬੈਂਡ 102.7 ਮੈਗਾਹਰਟਜ਼ ਤੇ ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਸਵੇਰ ਦੇ 11 ਵੱਜ ਚੁੱਕੇ ਨੇ, ਪੇਸ਼ ਨੇ FM ਨਿਊਜ਼ ਹੈਡਲਾਈਨਸ। ਭਾਰਤ ਤੇ ਬਰਤਾਨੀਆ ਵਿਚਕਾਰ ਵਿਆਪਕ ਆਰਥਿਕ ਤੇ ਵਪਾਰ ਸਮਝੌਤਾ ਅੱਜ ਤੋਂ ਲਾਗੂ ਹੋ ਗਿਆ ਹੈ। ਇਸ ਇਤਿਹਾਸਿਕ ਸਮਝੌਤੇ ਤਹਿਤ ਬਰਤਾਨਵੀ ਬਾਜ਼ਾਰਾਂ 'ਚ 99% ਭਾਰਤੀ ਬਰਾਮਦਾਂ 'ਤੇ ਕੋਈ ਮਹਿਸੂਲ ਨਹੀਂ ਲੱਗੇਗਾ। ਕੋਲਾ ਅਤੇ ਖਾਣ ਮੰਤਰੀ ਜੀ ਕਿਸ਼ਨ ਰੈੱਡੀ ਅੱਜ ਨਵੀਂ ਦਿੱਲੀ 'ਚ ਮਹੱਤਵਪੂਰਨ ਅਤੇ ਰਣਨੀਤਕ ਖਣਿਜ ਬਲਾਕਾਂ ਲਈ ਨਿਲਾਮੀ ਦੇ 8ਵੇਂ ਗੇੜ ਦੀ ਸ਼ੁਰੂਆਤ ਕਰਨਗੇ। ਭਾਰਤ ਅੱਜ ਤੋਂ ਹੈਦਰਾਬਾਦ 'ਚ 12ਵੀਂ ਬ੍ਰਿਕਸ ਕਿਰਤ ਅਤੇ ਰੁਜ਼ਗਾਰ ਮੰਤਰੀਆਂ ਦੀ ਮੀਟਿੰਗ ਦੀ ਮੇਜ਼ਬਾਨੀ ਕਰੇਗਾ। ਈਰਾਨ ਵੱਲੋਂ ਹਾਲ ਹੀ ਵਿੱਚ ਹੋਰਮੁਜ਼ ਜਲ ਮਾਰਗ ਵਿੱਚੋਂ ਲੰਘਣ ਵਾਲੇ ਵਪਾਰਕ ਜਹਾਜ਼ਾਂ 'ਤੇ ਕੀਤੇ ਗਏ ਹਮਲਿਆਂ ਦੇ ਜਵਾਬ ਵਿੱਚ ਅਮਰੀਕਾ ਨੇ ਈਰਾਨੀ ਬੰਦਰਗਾਹਾਂ 'ਤੇ ਨਾਕਾਬੰਦੀ ਮੁੜ ਲਾਗੂ ਕਰ ਦਿੱਤੀ ਹੈ। ਰਾਸ਼ਟਰੀ ਮਹਿਲਾ ਕਮਿਸ਼ਨ ਦੇ ਚੇਅਰਪਰਸਨ ਵਿਜਿਆ ਰਾਟਕਰ ਅੱਜ ਮੋਗਾ ਅਤੇ ਭਲਕੇ 16 ਜੁਲਾਈ ਨੂੰ ਬਠਿੰਡਾ ਦਾ ਦੌਰਾ ਕਰਨਗੇ। ਮਹਿਲਾਵਾਂ ਦੀ ਸੁਰੱਖਿਆ ਅਤੇ ਵਿਭਾਗਾਂ ਦੇ ਆਪਸੀ ਤਾਲਮੇਲ ਨਾਲ ਸੰਬੰਧਿਤ ਵੱਖ ਵੱਖ ਪ੍ਰੋਗਰਾਮਾਂ 'ਚ ਸ਼ਾਮਲ ਹੋਣਗੇ। ਪੰਜਾਬ ਸਰਕਾਰ ਨੇ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਦੌਰਾਨ ਨਸ਼ਾ ਤਸਕਰਾਂ ਦੀ 847 ਕਰੋੜ ਰੁਪਏ ਦੀ ਜਾਇਦਾਦ ਜ਼ਬਤ ਕਰਕੇ ਢਾਹ ਦਿੱਤੀ ਹੈ ਅਤੇ ਸੂਬੇ ਵਿੱਚ 73,000 ਨਸ਼ਾ ਤਸਕਰਾਂ ਨੂੰ ਗ੍ਰਿਫਤਾਰ ਕੀਤਾ ਹੈ। ਪੰਜਾਬ ਦੇ ਬਾਗਬਾਨੀ, ਸੁਤੰਤਰਤਾ ਸੈਨਾਨੀ ਅਤੇ ਰੱਖਿਆ ਸੇਵਾਵਾਂ ਭਲਾਈ ਮੰਤਰੀ ਮੋਹਿੰਦਰ ਭਗਤ ਨੇ ਕੱਲ੍ਹ ਜਲੰਧਰ ਦੇ ਬਸਤੀ ਸ਼ੇਖ ਇਲਾਕੇ ਵਿੱਚ ਸਥਾਨਕ ਲੋਕਾਂ ਦੀਆਂ ਮੁਸ਼ਕਲਾਂ ਸੁਣੀਆਂ ਅਤੇ ਉਹਨਾਂ ਦਾ ਪਹਿਲ ਦੇ ਆਧਾਰ 'ਤੇ ਹੱਲ ਕਰਵਾਉਣ ਦਾ ਭਰੋਸਾ ਦਵਾਇਆ। ਪੰਜਾਬ ਸਰਕਾਰ ਨੇ ਸ੍ਰੀ ਗੁਰੂ ਰਵਿਦਾਸ ਜੀ ਮਹਾਰਾਜ ਦੇ 650ਵੇਂ ਪ੍ਰਕਾਸ਼ ਪੁਰਬ ਲਈ 80 ਕਰੋੜ ਰੁਪਏ ਰਾਖਵੇਂ ਰੱਖੇ। ਸੂਬੇ ਭਰ ਵਿੱਚ 650 ਗੁਰੂ ਰਵਿਦਾਸ ਜੀ ਬਗੀਚਿਆਂ ਸਥਾਪਿਤ ਕੀਤੀਆਂ ਜਾਣਗੀਆਂ ਅਤੇ 6.5 ਲੱਖ ਬੂਟੇ ਲਾਏ ਜਾਣਗੇ। ਸਪੇਨ ਫਰਾਂਸ ਨੂੰ 2-0 ਨਾਲ ਹਰਾ ਕੇ ਫੀਫਾ ਫੁੱਟਬਾਲ ਵਿਸ਼ਵ ਕੱਪ ਦੇ ਫਾਈਨਲ ਵਿੱਚ ਪਹੁੰਚ ਗਿਆ ਹੈ। ਅਤੇ ਕ੍ਰਿਕਟ ਵਿੱਚ ਭਾਰਤ ਨੇ ਬਰਮਿੰਗਮ 'ਚ ਪਹਿਲੇ ਇੱਕ ਰੋਜ਼ਾ ਅੰਤਰਰਾਸ਼ਟਰੀ ਮੈਚ ਵਿੱਚ ਇੰਗਲੈਂਡ ਨੂੰ 6 ਵਿਕਟਾਂ ਨਾਲ ਹਰਾ ਦਿੱਤਾ ਹੈ। ਇਸ ਹੁਣ ਤੱਕ ਦੀਆਂ FM ਨਿਊਜ਼ ਹੈਡਲਾਈਨਸ।

0: ਸੋ ਅਮਰਿੰਦਰ ਗਿੱਲ ਦੀ ਸੋਹਣੀ ਜਿਹੀ ਆਵਾਜ਼ ਤੇ ਉਸ ਤੋਂ ਬਾਅਦ ਅਗਲੇ ਦੋਸਤ ਦੀ ਆਵਾਜ਼ ਨੂੰ ਆਪਾਂ ਸੁਣ ਲੈਂਦੇ ਆ ਜੀ। ਹੈਲੋ,
1: ਹੈਲੋ, ਨਮਸਕਾਰ ਜੀ।
0: ਨਮਸਕਾਰ ਜੀ,
1: ਮੈਂ ਮਨਜੀਤ ਗੱਲ ਕਰਦਾ, ਸਬਜ਼ੀ ਮੰਡੀ ਤੋਂ ਜੀ।
0: ਅੱਛਾ, ਸਬਜ਼ੀ ਮੰਡੀ ਤੋਂ ਮਨਜੀਤ ਗੱਲ ਕਰ ਰਹੇ ਨੇ, ਜਲੰਧਰ ਤੋਂ ਹੀ?
1: ਹਾਂਜੀ ਹਾਂਜੀ
0: ਜੀ। ਮਨਜੀਤ ਜੀ, ਕੀ ਹਾਲ ਚਾਲ ਹੈ?
1: ਬਸ ਠੀਕ ਠਾਕ ਮੈਡਮ ਜੀ, ਆਪਣਾ ਸੁਣਾਓ, ਠੀਕ ਠਾਕ ਸਭ?
0: ਹਾਂਜੀ ਹਾਂਜੀ, ਬਹੁਤ ਵਧੀਆ। ਸੋ ਮਨਜੀਤ ਜੀ, ਤੁਹਾਨੂੰ ਪਤਾ ਅੱਜ ਇੱਕ ਖਾਸ ਦਿਨ ਹੈ, ਕਿਹੜਾ ਦਿਨ ਹੈ ਪਤਾ ਹੈ ਤੁਹਾਨੂੰ?
1: ਅੱਜ ਹੁਨਰ ਡੇ ਹੈ ਜੀ।
0: ਅੱਛਾ, ਹੁਨਰ ਡੇ, ਯਾਨੀ ਕਿ ਵਰਲਡ ਯੂਥ ਸਕਿੱਲ ਡੇ, ਜਿਹਨੂੰ ਆਪਾਂ ਮਤਲਬ ਵਿਸ਼ਵ ਯੁਵਾ ਹੁਨਰ ਦਿਵਸ ਵੀ ਕਹਿ ਰਹੇ ਹਾਂ। ਸੋ ਮਨਜੀਤ ਜੀ, ਤੁਹਾਡੇ ਕੋਲ ਕੋਈ ਹੁਨਰ ਹੈ, ਸਕਿੱਲ ਅੱਜ ਦੇ ਟਾਈਮ 'ਚ ਬਹੁਤ ਜ਼ਰੂਰੀ ਹੈ? ਦੇਖੋ
1: ਦੇਖੋ ਜੀ, ਹੁਨਰ ਤੋਂ ਬਿਨਾਂ ਤਾਂ ਬੰਦਾ ਬਿਲਕੁਲ ਬੇਕਾਰ ਹੀ ਹੈ। ਜੇ ਮੰਨ ਲਓ ਬੰਦੇ ਦੀ ਨੌਕਰੀ ਕਿਤੋਂ ਵੀ ਹਟ ਜਾਂਦੀ ਹੈ ਤਾਂ ਬੰਦਾ ਤਾਂ ਫਿਰ ਗਿਆ, ਕੰਮ ਨਹੀਂ ਕਰ ਸਕਦਾ ਕੋਈ।
0: ਲੇਕਿਨ ਹੁਨਰ ਤੁਹਾਡੇ ਕੋਲ ਜ਼ਰੂਰ ਹੋਣਾ ਚਾਹੀਦਾ।
1: ਦੇਖੋ ਮੈਡਮ ਜੀ, ਆਪਾਂ ਇੱਥੇ ਸਬਜ਼ੀ ਵੇਚਣੀ ਹੈ ਜੀ, ਤੇ ਉਸ ਤੋਂ ਬਾਅਦ ਆਪਣੇ ਹੁਨਰ ਹੈਗਾ ਜੀ, ਆਪਾਂ ਰੇਡੀਓ ਰੂਡੀਓ ਖਰਾਬ ਹੋ ਜਾਏ ਆਪਣੇ ਆਪ ਐਫ ਐਮ ਠੀਕ ਕਰ ਲੈਂਦੇ ਹਾਂ, ਦੇਖ ਲਓ ਜੀ।
0: ਅੱਛਾ, ਇਹ ਤੁਹਾਡਾ ਹੁਨਰ ਹੈ?
1: ਮਾਲਕ ਨੇ ਮਿਲਵਾਇਆ, ਚਾਹੇ ਹੱਥ ਪਹਿਲਾ ਨੰਬਰ ਮੇਰਾ ਲਵਾ ਦੂਗਾ, ਹੋਰ ਦੱਸ, ਕਹਿੰਦਾ ਤੇਰਾ ਲੱਗ ਨੀ ਸਕਦਾ ਕਿ ਜਾ, ਤੂੰ ਲਾ ਕੇ ਵਿਖਾ ਪੂਰਾ ਮਹੀਨਾ।
0: ਚਲੋ
1: ਹੁਣ ਲਾ ਕੇ ਦਿਖਾਣਾ, ਮੈਨੂੰ ਆਪਣੇ ਪਰਮਾਤਮਾ ਦਾ ਯਕੀਨ ਹੈ।
0: ਚਲੋ ਜੀ, ਲੱਗ ਗਿਆ
1: ਤੁਹਾਡਾ, ਮਿੰਟ ਚ ਮਿਲਾਇਆ ਤੇ ਮੇਰਾ ਸਭ ਤੋਂ ਪਹਿਲਾ ਨੰਬਰ ਲੱਗ ਗਿਆ ਤੇ ਉਹ ਦੇਖਦਾ ਰਹਿ ਗਿਆ ਮੇਰੇ ਮੂੰਹ ਅੱਲੇ, ਮੈਂ ਕਿਹਾ ਜਾ ਹੁਣ ਤੇਰਾ ਨਹੀਂ ਲੱਗਣਾ।
0: ਨਹੀਂ ਨਹੀਂ, ਸਾਰਿਆਂ ਦੇ ਨੰਬਰ ਲੱਗੇ ਸੀ ਤਾਂ ਇਹ ਕਹਿੰਦੇ ਆ। ਗੀਤ ਕਿਹੜਾ ਸੁਣਨਾ ਹੈ
1: ਤੂੰ ਮੈਨੂੰ ਦਿੱਤੀ? ਮੈਂ ਕਿਹਾ ਬਾਦ ਦੁਆ ਨਾ।
0: ਜੀ ਜੀ ਜੀ, ਗੀਤ ਕਿਹੜਾ ਸੁਣਨਾ ਫਿਰ?
1: ਗਾਣਾ ਤੇ ਸੁਣਾ ਦਿਓ ਜੀ, ਉਹੀ ਜਿਹੜਾ ਗੁਰਦਾਸ ਮਾਨ ਦਾ ਦੱਸਿਆ ਮੈਂ ਤੁਹਾਨੂੰ।
0: ਜੀ ਠੀਕ ਹੈ, ਗੁਰਦਾਸ ਮਾਨ ਦੀ ਆਵਾਜ਼ ਦੇ ਵਿੱਚ ਸੁਣਨਾ ਚਾਹੁੰਦੇ ਨੇ ਇਹ ਗੀਤ। ਔਰ ਮੈਂ ਵੀ ਕਹਿ ਰਹੀ ਹਾਂ, ਵੈਸੇ ਤੁਸੀਂ ਵੀ ਆਓ ਪ੍ਰੋਗਰਾਮ 'ਚ ਸ਼ਾਮਿਲ ਹੋ ਸਕਦੇ ਹੋ 01812342174 ਨੰਬਰ ਨੂੰ ਡਾਇਲ ਕਰਕੇ, ਔਰ ਕੋਈ ਨਾ ਕੋਈ

ਹੋ ਸਕਦਾ ਹੈ ਤੁਹਾਡੇ ਕੋਲ ਵੀ ਅੱਜ ਸਕਿੱਲ ਡੇ ਆ ਜੀ, ਵਰਲਡ ਯੂਥ ਸਕਿੱਲ ਡੇ ਹੈ ਨਾ ਜੀ, ਸੋ ਬਹੁਤ ਵਧੀਆ ਸਕਿੱਲਸ ਅੱਜ ਦੇ ਟਾਈਮ 'ਚ ਹੋਣੀਆਂ ਬਹੁਤ ਜ਼ਰੂਰੀ ਹੈ। ਐਸ ਸਕਿੱਲ ਟ੍ਰੇਨਰ ਵੀ ਬਹੁਤ ਸਾਰੇ ਲੋਕ ਅੱਜ ਸਕੂਲਾਂ 'ਚ ਕੰਮ ਕਰ ਰਹੇ ਨੇ, ਹੈ ਨਾ ਜੀ। ਸੋ ਆ ਜਾਓ ਆਪਣਾ ਹੁਨਰ ਲੈ ਕੇ ਰੇਡੀਓ ਦੇ ਵਿਹੜੇ। ਪ੍ਰੋਗਰਾਮ ਚੱਲ ਰਿਹਾ ਜੀ ਪੰਜਾਬੀ ਤੜਕਾ, ਸਟੇ ਟਿਊਨਡ ਦਿਲ ਸੇ ਦਿਲ ਤੱਕ।

0: सो वंस अगेन वेलकम बैक आजी 11:25 हो चुके ने और प्रोग्राम एंजॉय कर रहे हो तुसी 102.7 एफएम रेनबो ते पंजाबी तड़का दोस्तां ते ओ पंजाबी फरमाइश जड़ी गीता दी फरमाइशां ने उना दे तड़का असी लगा रहे आ नाल ही नाल कोई सोना जिहा कोई खास जिहा हुनर भी तुहाडे कोल है ना जी होना ही चाहिए अज दे टाइम च बहुत जरूरी है क्योंकि कई बार की हुंदा है कि नौकरियां दी तलाश च आपां रह जांदे आ लेकिन लेकिन लेकिन एक जिहड़ी स्किल है ना ਉਹ ਕਦੇ ਨਾ ਕਦੇ ਕਿਸੇ ਨਾ ਕਿਸੇ ਟਾਈਮ ਨਾ ਸਾਡੇ ਕੰਮ ਆ ਜਾਂਦੀ ਹੈ ਹੈਲੋ
1: ਹੈਲੋ ਸਤਿ ਸ਼੍ਰੀ ਅਕਾਲ ਮੈਮ
0: ਸਤਿ ਸ਼੍ਰੀ ਅਕਾਲ ਜੀ
1: ਇਹ ਮੈਮ ਸੋਨੂੰ ਬੋਲ ਰਿਹਾ ਜੀ ਪਿੰਡ ਕੂਕਾ ਤਲਵੰਡੀ ਡਿਸਟ੍ਰਿਕਟ ਕਪੂਰਥਲਾ ਤੋਂ
0: ਜੀ ਸੋਨੂੰ ਜੀ ਕੀ ਹਾਲ ਚਾਲ ਹੈ
1: ਮੈਡਮ ਹਾਲ ਚਾਲ ਬਹੁਤ ਵਧੀਆ ਮੈਮ ਤੁਸੀਂ ਸੁਣਾਓ ਤੁਸੀਂ ਕਿਵੇਂ ਹੋ ਮੈਮ
0: ਬਸ ਜੀ ਬਹੁਤ ਵਧੀਆ ਵਧੀਆ ਸੋਨੂੰ ਜੀ ਮੈਨੂੰ ਇਹ ਦੱਸੋ ਤੁਸੀਂ ਪਿਆਜ਼ ਕੱਟਦੇ ਹੋ ਸਬਜ਼ੀਆਂ ਕੱਟਦੇ ਹੋ
1: ਮੈਮ ਕੱਟ ਲਈਦਾ ਜੀ ਜਦੋਂ ਸਮਾਂ ਮਿਲੇ ਜੀ
0: ਅੱਛਾ ਤੇ ਇਹ ਜਿਹੜੇ ਹੰਝੂ ਹੁੰਦੇ ਨੇ ਉਸ ਟਾਈਮ ਅੱਖਾਂ 'ਚ ਬਹਿ ਜਾਂਦੇ ਨੇ ਉਹਦੇ ਤੋਂ ਬਚਣ ਲਈ ਤੁਹਾਨੂੰ ਕੋਈ ਸਕਿੱਲ ਆਉਂਦੀ ਹੈ ਤਾਂ ਮੈਨੂੰ ਦੱਸੋ ਬਹੁਤ ਲੋੜ ਹੈ
1: ਕੋਈ ਨਹੀਂ ਮੈਡਮ
0: ਮੈਨੂੰ ਲੱਗਿਆ ਸ਼ਾਇਦ ਤੁਹਾਡੇ ਕੋਲ ਹੋ ਹੈ ਮੈਂ ਕਿਹਾ ਪੁੱਛ ਹੀ ਲਵਾਂ
1: ਸਲਾਈ ਦਾ ਕੰਮ ਸਿੱਖਿਆ ਕੀਤਾ 18-19 ਸਾਲ ਮੈਡਮ ਉਹ ਵੀ ਹੁਣ ਕੋਲ ਆ ਹੁਣ ਮੈਡਮ 3-4 ਸਾਲ ਹੋ ਗਏ ਮੈਂ ਮੋਬਾਈਲਾਂ ਦਾ ਕੰਮ ਹੀ ਸਿੱਖਿਆ ਮੈਡਮ
0: ਅੱਛਾ ਜੀ
1: ਮੈਨੂੰ
0: ਲੱਗਿਆ 19 ਸਾਲਾਂ ਬਾਅਦ ਤੁਹਾਨੂੰ ਪਤਾ ਲੱਗ ਗਿਆ ਕਿ ਇਹ ਹੁਨਰ ਮੇਰੇ ਲਈ ਨਹੀਂ ਹੈ ਮੈਨੂੰ ਨਹੀਂ ਆ ਸਕਦਾ
1: ਬਾਕੀ ਮੈਡਮ ਪ੍ਰੋਗਰਾਮ ਵੀ ਬਹੁਤ ਅੱਛਾ ਪੇਸ਼ ਕਰਦੇ ਹੋ ਹਰ ਵਾਰੀ ਜਿਹੜਾ ਤੇ ਬਹੁਤ ਅੱਛਾ ਲੱਗਦਾ ਮੈਡਮ ਜੋ ਤੁਸੀਂ ਆਉਂਦੇ ਪ੍ਰੋਗਰਾਮ ਪੇਸ਼ ਕਰਦੇ ਹੋ ਮੈਮ
0: ਚਲੋ ਜੀ ਸ਼ੁਕਰੀਆ ਸ਼ੁਕਰੀਆ ਗੀਤ ਦੀ ਫਰਮਾਇਸ਼ ਵੀ ਦੱਸ ਦਿਓ ਫਿਰ
1: ਗੀਤ ਮੈਡਮ ਹਰਜੀਤ ਹਰਮਨ ਦਾ ਸੁਣਾ ਦਿਓ ਮਿੱਤਰਾਂ ਨੂੰ
0: ਓਕੇ ਜੀ ਕਾਲ ਕਰਨ ਦੇ ਲਈ ਸ਼ੁਕਰੀਆ ਔਰ ਹਰਜੀਤ ਹਰਮਨ ਦੀ ਆਵਾਜ਼ ਆ ਰਹੀ ਹੈ ਜੀ ਹੁਣ ਰੇਡੀਓ ਸੈੱਟ ਤੇ ਮੇਰੀ ਆਵਾਜ਼ ਉਸ ਤੋਂ ਬਾਅਦ ਹਰਜੀਤ ਜੀ ਦੀ ਆਵਾਜ਼ ਤੇ ਹਰਜੀਤ ਹਰਮਨ ਦੀ ਆਵਾਜ਼ ਤੋਂ ਬਾਅਦ ਕਿਹੜੇ ਦੋਸਤ ਦੀ ਆਵਾਜ਼ ਹੈ ਸੁਣਦੇ ਹਾਂ ਸਟੇਡੀਓ

0: ਪਰਵਾਹ ਤਾਂ ਦੇਖੋ ਹੋਣੀ ਹੀ ਨਹੀਂ ਚਾਹੀਦੀ ਹੈ ਜ਼ਿੰਦਗੀ ਦੇ ਵਿੱਚ, ਕਿਉਂਕਿ ਇੱਕ ਛੋਟੀ ਜਿਹੀ ਵਧੀਆ ਜਿਹੀ ਹੈ ਨਾ ਬਿਊਟੀਫੁਲ ਜਿਹੀ ਲਾਈਫ ਮਿਲੀ ਹੈ, ਇਹਦੇ ਵਿੱਚ ਇੰਨੀ ਪਰਵਾਹ ਕਰਾਂਗੇ ਆਪਾਂ ਤਾਂ ਫਿਰ ਕਿੱਧਰ ਜਾਵਾਂਗੇ? ਜਾ ਰਹੇ ਹਾਂ ਜੀ FM ਰੇਨਬੋ 'ਤੇ ਜਾ ਰਹੇ ਹਾਂ ਔਰ ਆਪਣੀਆਂ ਫਰਮਾਇਸ਼ਾਂ ਲੈ ਕੇ ਜਾ ਰਹੇ ਹਾਂ ਨਾਲ। ਹੈਲੋ,
1: ਦੇਖੋ ਮੈਡਮ ਜੀ, ਜਿਹੜੇ ਬੰਦੇ ਪਰਵਾਹ ਕਰਕੇ ਉਹ ਤਾਂ ਬਸ ਮਰ ਗਏ।
0: ਅੱਛਾ,
1: ਪਰਵਾਹ ਕਰਦੇ ਨਹੀਂ ਜੀ ਕਦੀ ਜ਼ਿੰਦਗੀ 'ਚ? ਨਾ ਨਾ,
0: ਤੁਸੀਂ ਵੀ ਨਹੀਂ ਕਰਦੇ ਹੋ?
1: ਨਾ ਜੀ, ਨਾ ਆਪਾਂ ਕਦੀ ਪਰਵਾਹ ਕੀਤੀ ਨਹੀਂ। ਦੇਖ ਲਓ ਨੰਬਰ, ਅਸੀਂ ਇੱਕ ਵਾਰੀ ਪੁੱਛਿਆ ਸੀ ਸਤੀਸ਼ ਗੁਗਲਾਣੀ ਕੋਲ ਕਿੱਦਾਂ ਲੱਗਦਾ, ਤੇ ਲਾ ਕੇ ਵੇਖਿਆ ਤੇ ਨਾਲ ਦੀ ਨਾਲ ਨੰਬਰ ਲੱਗ ਗਿਆ।
0: ਕਿਹੜੇ ਦੋਸਤ ਗੱਲ ਕਰ ਰਹੇ ਨੇ?
1: ਆਪਾਂ ਨਰੇਸ਼ ਗੱਲ ਕਰਦੇ, ਜੀਟੀ ਰੋਡ ਤੋਂ ਸਬਜ਼ੀ ਮੰਡੀ ਦੇ ਲਾਗਿਓ ਜੀ।
0: ਚਲੋ ਨਰੇਸ਼ ਜੀ, ਬਹੁਤ ਬਹੁਤ ਸਵਾਗਤ ਹੈ ਪ੍ਰੋਗਰਾਮ 'ਚ। ਗੀਤ ਦੀ ਫਰਮਾਇਸ਼ ਦੱਸੋ, ਅੱਜ ਕਿਹੜਾ ਗੀਤ ਸੁਣਨਾ ਹੈ?
1: ਗਾਣਾ ਵੀ ਤੁਸੀਂ ਸੁਣਾ ਦੇਣਾ, ਜੌਂਡਨ ਸੰਧੂ ਦਾ, ਉਹ ਜਿਹੜਾ ਨਵਾਂ ਹੀ ਗਾਇਕ ਹੈ, ਕੋਈ ਨਾਮ ਹੀ ਸਾਡੇ ਮੂੰਹ ਤੇ ਆਉਂਦਾ।
0: ਹਾਂਜੀ ਹਾਂਜੀ ਹਾਂਜੀ, ਚਲੋ
1: ਠੀਕ ਠੀਕ
0: ਹੈ ਜੀ। ਜੌਰਡਨ ਸੰਧੂ ਦੀ ਆਵਾਜ਼ ਦੇ ਵਿੱਚ ਇਹਨਾਂ ਨੇ ਸੁਣਨਾ ਹੈ ਜੀ ਗੀਤ ਪ੍ਰੋਗਰਾਮ ਦਾ, ਔਰ ਮੈਂ ਇੰਤਜ਼ਾਰ ਕਰ ਰਹੀ ਹਾਂ ਅਗਲੇ ਦੋਸਤ ਦਾ ਵੀ। ਸੋ ਕਿਉਂਕਿ ਮੈਂ ਮੌਕਾ ਦੇ ਰਹੀ ਹਾਂ ਜੀ ਬਹੁਤ ਸਾਰੇ ਦੋਸਤਾਂ ਨੂੰ ਅੱਜ ਕਾਲ ਕਰਨ ਦਾ, ਆਪਣੀਆਂ ਫਰਮਾਇਸ਼ਾਂ ਪੂਰੀ ਕਰਨ ਦਾ। ਸੋ 01812342144 ਨੰਬਰ ਲਾ ਕੇ ਤੁਸੀਂ ਵੀ ਪ੍ਰੋਗਰਾਮ 'ਚ ਮੇਰੀ ਯਾਨੀ ਰਿਚਾ ਦੇ ਨਾਲ ਲਾਈਵ ਜੁੜ ਸਕਦੇ ਹੋ ਜੀ। ਸਟੇ ਟਿਊਨਡ।

0: ਨਮਸਕਾਰ
1: ਜੀ, ਕੌਣ ਦੋਸਤ ਬੋਲ ਰਹੇ ਨੇ?
0: ਸੁਖਬੀਰ ਸਿੰਘ ਸ਼ਾਜਰੀ ਬੋਲਦਾ ਮੈਡਮ ਜੀ, ਸੰਗਰੂਰ ਕੋਲੋਂ।
1: ਓਕੇ ਸੁਖਬੀਰ ਜੀ, ਕੀ ਹਾਲ ਚਾਲ ਹੈ?
0: ਗਰਮੀ
1: ਤਾਂ ਹੈ ਹੀ, ਹੁਣ ਗਰਮੀ ਤੋਂ ਬਚਣ ਲਈ ਵੀ ਕੋਈ ਤੁਸੀਂ ਕਰ ਰਹੇ ਹੋ ਉਪਰਾਲੇ? ਹੁਨਰ ਹੈ ਤੁਹਾਡੇ ਕੋਲ, ਕਿਵੇਂ ਬਚ ਰਹੇ ਹੋ ਗਰਮੀ ਤੋਂ?
0: ਗਰਮੀ ਚ ਮੈਡਮ ਜੀ, ਇੱਕ ਤਾਂ ਦੇਖੋ ਲੱਸੀ ਪੀ ਲੈਂਦੇ ਜੀ, ਏਸੀ ਲੱਗਿਆ ਏਸੀ ਆਨ ਕਰ ਲੈਂਦੇ ਜੀ, ਤੇ ਬਾਕੀ ਜੂਸ ਜਾਸ ਪੀ ਆਉਂਦੇ ਜੀ ਸ਼ਾਮ ਨੂੰ, ਡੇਲੀ ਮੌਸਮੀ ਦਾ ਹੋ ਗਿਆ, ਪਪੀਤੇ ਦਾ ਹੋ ਗਿਆ ਜੀ।
1: ਚਲੋ ਹੈਲਪ ਕਰਨੀ ਚਾਹੀਦੀ ਹੈ ਨਾ ਸਾਰਿਆਂ ਕੋਲ, ਦੇਖੋ ਹੁਨਰ ਹੁੰਦਾ, ਸਕਿੱਲ ਹੁੰਦੀ ਹੈ, ਤੇ ਤੁਹਾਡੇ ਕੋਲ ਵੀ ਹੈ, ਕੁਝ ਖਾਸ ਕਰਦੇ ਹੋ ਤੁਸੀਂ?
0: ਹੈਲੋ
1: ਹੈਲੋ
0: ਮੈਨੂੰ ਆਵਾਜ਼ ਬਹੁਤ ਘੱਟ ਆ ਰਹੀ ਹੈ ਜੀ।
1: ਹੈਲੋ ਹੈਲੋ,
0: ਹੁਣ ਆਈ ਆ ਆਵਾਜ਼ ਜੀ, ਹੁਣ ਆਈ ਆ, ਹੁਣ ਆਈ।
1: ਹਾਂਜੀ ਹਾਂਜੀ, ਆਵਾਜ਼ ਕੱਟ ਗਈ, ਦੇਖੋ ਕਿਚਨ ਚ ਪਹੁੰਚਾ ਤਾਂ ਮੈਂ ਤੁਹਾਨੂੰ, ਆਵਾਜ਼ ਕੱਟ ਗਈ ਮੇਰੀ। ਸਮਝ ਗਈ ਮੈਂ। ਸੁਖਬੀਰ ਜੀ, ਕਿਹੜਾ ਗੀਤ ਸੁਣਨਾ? ਚਲੋ
0: ਤੁਹਾਡਾ ਸੁਭਾਅ ਬਹੁਤ ਵਧੀਆ ਜੀ, ਪਹਿਲਾਂ ਵੀ ਅਸੀਂ ਗੱਲ ਕਰਦੇ ਰਹਿੰਦਾ, ਬਹੁਤ ਵਧੀਆ ਸੁਭਾਅ ਦੇ ਮਾਲਕ।
1: ਚਲੋ ਜੀ, ਸ਼ੁਕਰੀਆ। ਤੇ ਅੱਜ ਕਿਹੜੀ ਫਰਮਾਇਸ਼ ਹੈ ਤੁਸੀਂ ਤੁਹਾਡੀ?
0: ਮਿਸ ਪੂਜਾ ਦੇ ਗਾਣੇ ਬਹੁਤ ਵਧੀਆ ਨੇ, ਜਿਹੜਾ ਮਰਜ਼ੀ ਲਾ ਦੇ।
1: ਚਲੋ ਜੀ, ਠੀਕ ਹੈ, ਕਾਲ ਕਰਨ ਦੇ ਲਈ ਸ਼ੁਕਰੀਆ। ਔਰ ਮਿਸ ਪੂਜਾ ਦੀ ਆਵਾਜ਼ ਆ ਰਹੀ ਹੈ ਜੀ ਹੁਣ ਰੇਡੀਓ ਸੈੱਟ ਤੇ 102.7 FM ਰੇਨਬੋ ਤੇ। ਇੰਜੋਏ ਕਰਿਓ ਪ੍ਰੋਗਰਾਮ ਪੰਜਾਬੀ ਤੜਕਾ, ਔਰ ਮਿਸ ਪੂਜਾ ਨੇ ਵੀ ਲਗਾ ਦਿੱਤਾ ਹੈ ਜੀ ਆਪਣੀ ਆਵਾਜ਼ ਦਾ ਤੜਕਾ। ਸਟੇ ਟਿਊਨਡ।

0: ਜਾਣਾ ਚਾਹੀਦਾ। ਔਰ ਵੈਸੇ ਸਾਨੂੰ ਪੰਜਾਬੀਆਂ ਨੂੰ ਕੋਈ ਸੈਲੀਬ੍ਰੇਸ਼ਨ ਦੀ ਲੋੜ ਹੀ ਨਹੀਂ ਹੈ, ਆਪਾਂ ਤਾਂ ਦੇਖੋ ਐਂ ਆਵਾਜ਼ 'ਤੇ ਵੀ ਬਸ ਨੱਚ ਲੈਂਦੇ ਹਾਂ ਜੀ, ਖੁਸ਼ ਹੋ ਜਾਂਦੇ ਹਾਂ। ਸੋ ਪ੍ਰੋਗਰਾਮ ਪੰਜਾਬੀ ਤੜਕਾ ਇੰਜੋਏ ਕਰਿਓ ਤੁਸੀਂ, ਖੁਸ਼ੀਆਂ ਦਾ ਖਜ਼ਾਨਾ ਵੰਡਾ ਲਾਈਵ ਰੇਡੀਓ ਸਟੇਸ਼ਨ 102.7 FM ਰੇਨਬੋ। ਔਰ ਅਗਲੇ ਦੋਸਤ ਵੀ ਸਾਡੇ ਨਾਲ ਇੱਦਾਂ ਹੀ ਖੁਸ਼ ਹਮ ਖੁਸ਼ ਜੁੜੇ ਨੇ। ਹੈਲੋ,
1: ਹਾਂਜੀ ਮੈਡਮ ਜੀ, ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਜੀ,
1: ਮੈਂ ਚਰਨਜੀਤ ਸਿੰਘ ਚੰਨਾ, ਆਨੰਦ ਨਗਰ ਨੀਅਰ ਮਕਸੂਦਾ, ਜਲੰਧਰ ਤੋਂ ਬੋਲ ਰਿਹਾ ਜੀ।
0: ਜੀ ਚੰਨਾ ਜੀ, ਕੀ ਹਾਲ ਚਾਲ ਹੈ?
1: ਬੜਾ ਵਧੀਆ ਜੀ, ਤੁਸੀਂ ਸੁਣਾਓ ਜੀ ਆਪਣਾ।
0: ਚਲੋ ਬਹੁਤ ਵਧੀਆ। ਚੰਨਾ ਜੀ, ਅੱਜ ਕਿਹੜਾ ਦਿਨ ਹੈ ਦੱਸੋ?
1: ਕਿਹੜਾ ਦਿਨ ਹੈ ਜੀ?
0: ਹਾਂ ਅੱਜ ਕੋਈ ਖਾਸ ਦਿਨ ਹੈ ਨਾ?
1: ਖਾਸ ਦਿਨ ਬਾਰੇ ਨਹੀਂ ਪਤਾ।
0: ਅੱਜ ਵਿਸ਼ਵ ਯੁਵਾ ਹੁਨਰ ਦਿਵਸ ਹੈ ਜੀ, ਵਰਲਡ ਯੂਥ ਸਕਿੱਲ ਡੇ ਹੈ ਅੱਜ। ਸਕਿੱਲ, ਤੁਹਾਡੇ ਕੋਲ ਕੋਈ ਸਕਿੱਲ ਹੈਗੀ ਹੈ? ਹੁਨਰ
1: ਹੁਨਰ ਤੇ ਬਹੁਤ ਹੈ ਜੀ।
0: ਅੱਛਾ ਬਹੁਤ ਹੈ।
1: ਠੀਕ
0: ਹੈ ਠੀਕ ਹੈ, ਹੁਨਰ ਹੋਣਾ ਚਾਹੀਦਾ। ਹੁਨਰ ਦੇ ਦੇਖੋ ਦਮ ਤੇ ਹੀ ਆਪਣਾ ਜਿਹੜਾ ਅਸੀਂ ਕੰਮ ਜਿਹੜਾ ਸ਼ੁਰੂ ਕਰ ਸਕਦੇ ਹਾਂ, ਹਨਾ, ਅੱਗੇ ਵੱਧ ਸਕਦੇ ਹਾਂ ਜ਼ਿੰਦਗੀ 'ਚ। ਸੋ ਗੀਤ ਕਿਹੜਾ ਸੁਣਨਾ ਹੈ?
1: ਮੈਡਮ ਜੀ, ਅੱਜ ਮੇਰੀ 15 ਦਿਨਾਂ ਬਾਅਦ ਕਾਲ ਲੱਗੀ ਹੈ ਤੇ ਉਹ ਕਾਲ ਇਹ ਇੱਕ ਕਾਲਰ ਮੇਰੀ ਆਵਾਜ਼ ਨਾ ਬੰਦ ਕਰਿਓ
0: ਜੀ ਜੀ ਜੀ ਜੀ,
1: ਮੈਸੇਜ ਦੇਣਾ ਚਾਹੁੰਦਾ ਜੀ, ਬਹੁਤ ਜ਼ਰੂਰੀ ਹੈ।
0: ਚਲੋ ਇਹ ਮੈਸੇਜ ਮੈਂ ਤੁਹਾਡਾ ਲਊਂਗੀ, ਲੇਕਿਨ ਗਾਣੇ ਦਾ ਫਿਲਹਾਲ ਟਾਈਮ ਹੋ ਰਿਹਾ ਕਿਉਂਕਿ ਪ੍ਰੋਗਰਾਮ ਚੱਲ ਰਿਹਾ ਹੈ ਪੰਜਾਬੀ ਤੜਕਾ, ਹੈ ਨਾ ਜੀ। ਉਹਦੇ ਵਿੱਚ ਆਪਣੀਆਂ ਫਰਮਾਇਸ਼ਾਂ ਲੈ ਕੇ ਤੁਸੀਂ ਪਹੁੰਚੋ, ਔਰ ਕੋਈ ਮੈਸੇਜ ਦੇਣਾ ਕੋਈ ਖਾਸ ਤਾਂ ਉਹਦੇ ਲਈ ਫਿਰ ਆਪਾਂ ਅਲੱਗ ਤੋਂ ਮਿਲਦੇ ਹਾਂ, ਹੈ ਨਾ ਜੀ। ਸਟੇ ਟਿਊਨਡ।

0: ਵਨਸ ਅਗੇਨ ਵੈਲਕਮ ਬੈਕ ਆਜੀ ਪ੍ਰੋਗਰਾਮ ਪੰਜਾਬੀ ਤੜਕਾ ਚੱਲ ਰਿਹਾ ਔਰ ਰਿਚਾ ਦੇ ਨਾਲ ਤੁਸੀਂ ਜੁੜੇ ਹੋਏ ਹੋ ਤੇ ਮੇਰੇ ਨਾਲ ਇਸ ਨੰਬਰ ਨੂੰ ਡਾਇਲ ਕਰਕੇ 01812342174 ਨੂੰ ਡਾਇਲ ਕਰਕੇ ਕੌਣ ਦੋਸਤ ਜੁੜੇ ਨੇ ਹੈਲੋ
1: ਹੈਲੋ ਨਮਸਕਾਰ ਜੀ
0: ਨਮਸਕਾਰ ਜੀ
1: ਨਿਊ ਸੰਤ ਨਗਰ ਜਲੰਧਰ ਤੋਂ ਮੋਂਟੀ ਬੋਲ ਰਹੇ ਜੀ
0: ਮੋਂਟੀ ਜੀ ਮੇਰੀ ਗੱਲ

0: ਸਾਡੇ ਨਾਲ ਮੇਰੀ ਪਹਿਲੀ ਵਾਰੀ ਗੱਲਬਾਤ ਹੋ ਰਹੀ ਹੈ।
1: ਹਾਂਜੀ ਹਾਂਜੀ ਜੀ
0: ਹਾਂਜੀ ਮੋਂਟੀ ਜੀ, ਕੀ ਹਾਲ ਚਾਲ ਹੈ? ਵਧੀਆ?
1: ਹਾਂਜੀ ਠੀਕ ਠਾਕ ਜੀ।
0: ਚਲੋ ਬਹੁਤ ਵਧੀਆ। ਮੋਂਟੀ ਜੀ ਤੁਸੀਂ ਸੁਣਾਓ, ਹੋਰ ਕੀ ਕੁਝ ਕੰਮ ਕਰਦੇ ਹੋ ਤੇ ਤੁਸੀਂ ਮੰਨਦੇ ਹੋ ਕਿ ਅੱਜ ਦੇ ਟਾਈਮ 'ਚ ਦੇਖੋ ਸਕਿੱਲਸ ਦਾ ਹੋਣਾ ਯੁਵਾਵਾਂ ਲਈ ਬਹੁਤ ਜ਼ਿਆਦਾ ਜ਼ਰੂਰੀ ਹੈ?
1: ਹਾਂਜੀ ਹਾਂਜੀ ਮੈਮ ਜੀ, ਬਹੁਤ ਜ਼ਰੂਰੀ ਹੈ ਜੀ। ਹੁਨਰ ਹਰ ਕਿਸੇ ਦੇ ਕੋਲ ਹੋਣਾ ਹੀ ਚਾਹੀਦਾ, ਉਹ ਚਾਹੇ ਗਾਉਣ ਦਾ ਹੋਵੇ, ਚਾਹੇ ਕੰਮ ਕਰਨ ਦਾ ਹੋਵੇ, ਕਿਸੇ ਵੀ ਚੀਜ਼ ਦਾ ਹੋਵੇ ਮੈਡਮ ਜੀ,
0: ਜੀ ਜੀ
1: ਹੁਨਰ
0: ਜੀ
1: ਬਹੁਤ ਜ਼ਰੂਰੀ ਸਾਡੇ ਲਈ। ਹੁਨਰ ਹੋਏਗਾ ਤੇ ਅਸੀਂ ਮੈਡਮ ਜੀ ਕਾਮਯਾਬ ਹੋ ਸਕਾਂਗੇ।
0: ਬਿਲਕੁਲ ਬਿਲਕੁਲ, ਹੈ ਨਾ। ਔਰ
1: ਹਾਂਜੀ
0: ਦੇਖੋ ਨੌਕਰੀਆਂ ਦੀ ਤਲਾਸ਼ 'ਚ ਹਰ ਕੋਈ ਰਹਿੰਦਾ ਹੈ ਤਾਂ ਕੋਸ਼ਿਸ਼ ਕਰਨੀ ਚਾਹੀਦੀ। ਕੋਈ ਦੇਖੋ ਆਪਣੇ ਕੋਲ ਕੋਈ ਹੁਨਰ ਹੈ ਤਾਂ ਅਸੀਂ ਅੱਜ ਕੱਲ੍ਹ ਤਾਂ ਘਰੇ ਬਹਿ ਕੇ ਕੁਝ ਛੋਟਾ ਜਿਹਾ ਸਮਾਲ ਬਿਜ਼ਨਸ ਸ਼ੁਰੂ ਕਰ ਸਕਦੇ ਹਾਂ, ਹੈ ਨਾ।
1: ਹਾਂਜੀ ਹਾਂਜੀ,
0: ਉਹਦੇ ਤਮ 'ਤੇ ਹੀ ਅਸੀਂ ਦੂਜਿਆਂ ਨੂੰ ਵੀ ਅਪੁਆਇੰਟ ਕਰ ਸਕਦੇ ਹਾਂ, ਦੂਜਿਆਂ ਨੂੰ ਵੀ ਜੌਬ ਦੇ ਸਕਦੇ ਹਾਂ।
1: ਹਾਂਜੀ,
0: ਤੇ ਤੁਹਾਡੇ ਕੋਲ ਵੀ ਹੈ ਕੋਈ ਹੁਨਰ, ਦੱਸਣਾ ਚਾਹੋਗੇ?
1: ਮੈਡਮ ਜੀ ਵੈਸੇ ਤੇ ਸਾਡੇ ਕੋਲ ਜਿਹੜਾ ਅਸੀਂ ਕੰਮ ਸਿੱਖਿਆ ਉਹਦਾ ਹੁਨਰ ਆ, ਤੇ ਵੈਸੇ ਅਸੀਂ ਨਾ ਪਰਮਾਤਮਾ ਦੇ ਥੋੜੇ ਜਿਹੇ ਪਾਠ ਯਾਦ ਕਰਨ ਚਾਹੀਦਾ ਸੀ, ਉਹ ਸਾਨੂੰ ਸ਼ੌਂਕ ਸੀ।
0: ਅੱਛਾ
1: ਤੇ ਮੈਡਮ ਜੀ ਅਸੀਂ ਯਾਦ ਕਰਦੇ ਕਰਦੇ ਨਾ ਉਹ ਸਾਡਾ ਸ਼ੌਂਕ ਹੁਨਰ 'ਚ ਬਦਲ ਗਿਆ ਹੋਇਆ।
0: ਅੱਛਾ ਜੀ,
1: ਇੰਨਾ ਕੁ ਹੁਨਰ ਹੋ ਗਿਆ ਨਾ ਮੈਡਮ ਜੀ, ਅਸੀਂ ਉਹ ਨਾਲ ਹੀ ਪਾਠ ਯਾਦ ਕਰ ਲਈਦੇ ਉਹਨਾਂ ਦੇ।
0: ਅੱਛਾ ਚਲੋ, ਇਹ ਤਾਂ ਬਹੁਤ ਵਧੀਆ। ਦੇਖੋ ਪਰਮਾਤਮਾ ਦੇ ਨਾਮ ਨਾਲ ਜੁੜਨਾ, ਇਸ ਤੋਂ ਵਧੀਆ ਤਾਂ ਮੇਰੇ ਖਿਆਲ ਨਾਲ ਕੁਝ ਹੋਰ ਹੋ ਹੀ ਨਹੀਂ ਸਕਦਾ।
1: ਹਾਂਜੀ ਹਾਂਜੀ ਮੈਡਮ ਜੀ, ਹੁਨਰ ਹੁਨਰ ਅੱਛਾ ਹੀ ਰੱਖੋ ਜੀ।
0: ਬਿਲਕੁਲ ਠੀਕ ਹੈ। ਗੀਤ ਕਿਹੜਾ ਸੁਣਨਾ ਹੈ?
1: ਦੇਖੋ ਮੈਡਮ ਜੀ, ਖੁਦ ਪਰ
0: ਜੀ
1: ਮੈਡਮ ਜੀ
0: ਖੁਦ
1: ਪਰ ਭਰੋਸਾ ਕਰਨੇ ਕਾ ਹੁਨਰ ਸੀਖ ਲੋ, ਸਹਾਰੇ ਜਿਤਨੇ ਵੀ ਸੱਚੇ ਹੋ ਇੱਕ ਦਿਨ ਸਾਥ ਛੋੜ ਹੀ ਜਾਤੇ ਹੈ।
0: ਓਏ ਹੋਏ ਹੋਏ ਹੋਏ ਹੋਏ, ਚਲੋ ਬਹੁਤ ਵਧੀਆ।
1: ਹਾਂਜੀ,
0: ਤੇ ਗੀਤ ਦੀ ਫਰਮਾਇਸ਼ ਵੀ ਦੱਸ ਦਿਓ ਆਪਣੀ।
1: ਗੀਤ ਸੰਜੇ ਮਾਲ ਦਾ ਸੁਣਾ ਦਿਓ ਤੁਸੀਂ ਕੋਈ ਵੀ।
0: ਚਲੋ ਜੀ ਠੀਕ ਹੈ, ਫੋਨ ਕਰਨ ਦੇ ਲਈ ਬਹੁਤ ਬਹੁਤ ਸ਼ੁਕਰੀਆ। ਔਰ ਵਾਕਈ ਹੁਨਰ ਦੇਖੋ ਆਪਣੇ ਕੋਲ ਹੋਣਾ ਹੀ ਚਾਹੀਦਾ ਹੈ। ਹੁਣ ਕਈ ਵਾਰੀ ਕੀ ਹੁੰਦਾ ਹੈ ਕਿ ਦੇਖੋ ਪੜ੍ਹਾਈ ਸਾਰਿਆਂ ਨੇ ਬਹੁਤ ਵਧੀਆ ਕੀਤੀ ਹੁੰਦੀ ਹੈ ਨਾ, ਡਿਗਰੀ ਸਾਰਿਆਂ ਦੇ ਕੋਲ ਹੁੰਦੀ ਹੈ, ਪਰ ਕਈ ਵਾਰੀ ਇੱਦਾਂ ਹੁੰਦਾ ਨਾ ਕਿ ਜ਼ਿੰਦਗੀ ਸਾਨੂੰ ਉੱਦਾਂ ਦੇ ਮੋੜ 'ਤੇ ਲੈ ਜਾਂਦੀ ਹੈ ਜਿੱਥੇ ਨਾ, ਜੇਕਰ ਮੇਰੇ ਕੋਲ ਕੋਈ ਟੈਲੈਂਟ ਹੈ, ਮੇਰੇ ਕੋਲ ਕੋਈ ਹੁਨਰ ਹੈ, ਸਕਿੱਲ ਹੈ, ਹੈ ਨਾ, ਅਤੇ ਉਹਦੇ ਦਮ 'ਤੇ ਹੋ ਸਕਦਾ ਮੈਂ ਉਸ ਨੌਕਰੀ ਨੂੰ ਪਾ ਜਾਵਾਂ, ਹੈ ਨਾ। ਸੋ ਹੋ ਸਕਦਾ ਤੁਹਾਡੇ ਨਾਲ ਵੀ ਕਦੇ ਕੁਝ ਅਜਿਹਾ ਹੋਇਆ ਹੋਏ ਕਿ ਆਪਣੀ ਸਕਿੱਲ ਦੇ, ਆਪਣੇ ਟੈਲੈਂਟ ਦੇ, ਆਪਣੇ ਹੁਨਰ ਦੇ ਦਮ 'ਤੇ ਤੁਸੀਂ ਵੀ ਉਸ ਕੰਮ ਨੂੰ ਪੂਰਾ ਕਰ ਦਿੱਤਾ ਹੋਏ ਜੋ ਕਿਤੇ ਨਾ ਕਿਤੇ ਰਹਿ ਰਿਹਾ ਸੀਗਾ। ਹੁੰਦਾ ਹੈ ਸਾਰਿਆਂ ਦੇ ਨਾਲ ਹੁੰਦਾ ਇਸ ਤਰ੍ਹਾਂ। ਔਰ ਅੱਜ ਕੱਲ੍ਹ ਤਾਂ ਸਕੂਲਸ ਦੇ ਵਿੱਚ ਬਕਾਇਦਾ CBSE ਬੋਰਡ ਹੋ ਜਾਂ ਫਿਰ ਕੋਈ ਵੀ ਬੋਰਡ ਹੋ, ਸਕੂਲਸ ਦੇ ਵਿੱਚ ਐਜ਼ ਅ ਸਕਿੱਲ ਟ੍ਰੇਨਰ ਵੀ ਬਹੁਤ ਸਾਰੀਆਂ ਦੇਖੋ ਵੈਕੈਂਸੀਜ਼ ਵੀ ਹੁੰਦੀਆਂ ਨੇ, ਲੋਕ ਕੰਮ ਕਰ ਰਹੇ ਨੇ। ਔਰ ਵਧੀਆ ਲੱਗਦਾ ਜਦੋਂ ਹੁਨਰ ਦੇ ਦਮ 'ਤੇ, ਸਕਿੱਲ ਦੇ ਦਮ 'ਤੇ ਲੋਕ ਅੱਗੇ ਆ ਰਹੇ ਨੇ। ਭਾਵੇਂ ਮੈਂ ਆਪਣੇ ਯੁਵਾਵਾਂ ਦੀ ਗੱਲ ਕਰਾਂ, ਯੂਥ ਦੀ ਗੱਲ ਕਰਾਂ, ਹੈ ਨਾ ਜੀ, ਕੁੜੀਆਂ ਹੋ, ਮੁੰਡੇ ਹੋ, ਸਾਰਿਆਂ ਦੇ ਲਈ ਡਾਂਸ ਹੈ, ਰਾਈਟ ਕੁਛ ਕਰਦੇ ਨੇ ਉਹ, ਜਾਂ ਫਿਰ ਮਿਮਿਕਰੀ ਕਰਦੇ ਨੇ, ਜਾਂ ਫਿਰ ਗੀਤ ਲਿਖਦੇ ਨੇ, ਗਾਉਂਦੇ ਨੇ, ਕੋਈ ਵੀ ਸਕਿੱਲ ਹੋ ਸਕਦੀ ਆ। ਔਰ ਉਹਦੇ ਦਮ 'ਤੇ ਦੁਨੀਆਂ 'ਚ, ਮੈਂ ਆਪਣੇ ਦੇਸ਼ ਦੀ ਤਾਂ ਗੱਲ ਹੀ ਨਹੀਂ ਕਰ ਰਹੀ ਜੀ, ਦੁਨੀਆਂ 'ਚ ਤੁਸੀਂ ਆਪਣਾ ਨਾਮ ਬਣਾ ਸਕਦੇ ਹੋ। ਸੋ ਫਿਲਹਾਲ ਅਸੀਂ ਇਹਨਾਂ ਦੀ ਫਰਮਾਇਸ਼ 'ਤੇ ਗੀਤ ਸੁਣ ਰਹੇ ਹਾਂ, ਅਤੇ ਉਸ ਤੋਂ ਬਾਅਦ ਦੇਖਦੇ ਹਾਂ ਕਿ ਅਗਲੇ ਦੋਸਤ ਸਕਿੱਲਸ, ਆਪਣੀਆਂ ਸਕਿੱਲਸ ਨੂੰ ਲੈ ਕੇ ਸਾਡੇ ਤੱਕ ਪਹੁੰਚ ਰਹੇ ਨੇ ਕਿ ਨਹੀਂ। ਸਟੇ ਟਿਊਨਡ।

0: लड़ाई लड़ाई माफ करो और अगला गाने जड़ी फरमाइश लेके पहुंचे नहीं उनादी आवाज सुनो। हेलो
1: हेलो मैडम नमस्कार।
0: नमस्कार जी, कौन दोस्त कॉल कर रहे ने?
1: मैडम राजकुमार शर्मा लुधियाने तो बोल रहे हैं।
0: ओह माय गॉड, राजकुमार जी की हाल चाल है लुधियाने दे? राजकुमार
1: हाल चाल मैडम बहुत बढ़िया, गर्मी बहुत हो गई है फिर तो।
0: हाँ गर्मी तो है ही है ना। सो
1: गर्मी
0: तो देखो बचण लई बहुत कुछ आपा उपराले कर रहे ने, और तुसी भी कुछ खास कर दियो गर्मी तो बचण लई?
1: मैडम गर्मी ले रहा पहले जे बाहर निकलो तो पानी की बोतल नाल रखी दी आ, बाकी पंछियां ले पानी जरूर रखी दा वा डोंगे दे विच थल्ले भी बाहर गेट ते रखी दा वा दा पानी तुनी पी लंदे उनां ले भी रख्या होया वा ऊपर पंछियां ले रख्या होया।
0: चलो बहुत वधिया बहुत वधिया। ते राजकुमार जी अज आपा स्किल्स नु लेके हुनर नु लेके गलबात कर रहे हां, ते मेरी गल सुनो आपा स्किल्स नु लेके, स्किल जेडी हुनर हैगा ना, किसी शख्स कोई ना कोई हुनर देखो जरूर हुंदा है, किसी ना किसी चीज़ से काबिल जरूर होंदा है। तो तुसी की मानते हो कि ब्याह करन लई मुंडियां कोल कुड़ियां कोल सब तो वधिया हुनर की होना चाहिदा है, खाना बनाउणा या खाना बनाउण तो बाद प्लेटां चुकना?
1: मैडम ब्याह करन लई हुनर दा
0: दसो दसो
1: मैडम किसे किस्मत दी है, लड्डू खावे होवे पछतावे, जेड़ा ना खावे होवे पछतावे।
0: तुहाडे तुहाडे कोल अजी हा हुनर है?
1: हुनर मैडम 2002 ਦੇ ਵਿੱਚ ਮੈਰਿਜ ਹੋ ਗਈ ਸੀ।
0: ਅੱਛਾ
1: ਸਭ ਤੋਂ ਵੱਡਾ ਹੁਨਰ ਹੋਈ ਆ ਅੱਜ ਤੱਕ ਪਰਮਾਤਮਾ ਦੇ ਦਿਆਰਾ ਖੁਸ਼ ਆ।
0: ਅੱਛਾ ਜੀ
1: ਵਧੀਆ ਵਾ, ਪਰਮਾਤਮਾ ਨੇ ਦਿੱਤਾ ਹੋਇਆ।
0: ਨਹੀਂ ਫਿਰ ਪਲੇਟਾਂ ਕੌਣ ਚੁੱਕਦਾ ਹੈ ਦੱਸੋ?
1: ਹਾਂਜੀ
0: ਪਲੇਟਾਂ ਕੌਣ ਚੁੱਕਦਾ ਹੈ ਖਾਣਾ ਖਾਣ ਤੋਂ ਬਾਅਦ, ਇਹ ਦੱਸੋ।
1: ਮੈਡਮ ਇਹਦੇ ਵਿੱਚ ਕੋਈ ਸ਼ਰਮ ਨਹੀਂ ਹੈਗੀ, ਕੁਛ ਨਹੀਂ ਆ, ਆਪਣੀ ਮਿਸਿਜ ਦੇ ਨਾਲ ਤੁਸੀਂ ਜਰੂਰ ਹੱਥ ਬਟਾਓ, ਇਹ ਨਹੀਂ ਤੁਸੀਂ ਸਾਰਾ ਕੰਮ ਉਹਨਾਂ ਕੋਲ ਤੁਸੀਂ ਆਪ ਕਰੋ।
0: ਕਹਿ ਦੋ ਮੈਂ ਇਹ ਕੰਮ ਕਰਦਾ,
1: ਖੁਦ ਕਰੋ।
0: ਕਹਿ ਦੋ ਮੈਂ ਇਹ ਕੰਮ ਕਰਦਾ। ਬਿਲਕੁਲ ਪਰਮਾਤਮਾ ਵੀ ਖੁਸ਼ ਰਹੇਗਾ ਤੇ ਅਸੀਂ ਵੀ ਖੁਸ਼ ਹਾਂ, ਹੈ ਨਾ ਜੀ। ਔਰ ਰੇਡੀਓ ਤੇ ਆਡੀਅੰਸ ਬੈਠੀ ਹੈ ਉਹ ਵੀ ਬਹੁਤ ਖੁਸ਼ ਹੈ। ਸੋ ਰਾਜਕੁਮਾਰ ਜੀ ਗੀਤ ਕਿਹੜਾ ਸੁਣਿਆ ਤੁਹਾਡੇ ਨਾਲ ਗੱਲ ਕਰਕੇ ਬੜਾ ਵਧੀਆ ਲੱਗਿਆ?
1: ਅਖਿਲ ਦਾ ਗਾਣਾ ਸੁਣਾ ਦੋ, ਗਾਣੀ ਬਹੁਤ ਪਿਆਰਾ ਗਾਣਾ।
0: ਚਲੋ ਜੀ ਬਹੁਤ ਪਿਆਰਾ ਗਾਣਾ ਤੇ ਤੁਹਾਡੀਆਂ ਗੱਲਾਂ ਬਾਤਾਂ ਵੀ ਬਹੁਤ ਵਧੀਆ ਸੀ, ਬਹੁਤ ਪਿਆਰੀਆਂ ਸੀ, ਕਾਲ ਕਰਨ ਦੇ ਲਈ ਸ਼ੁਕਰੀਆ।
1: ਥੈਂਕ ਯੂ ਮੈਡਮ, ਤੁਸੀਂ ਪ੍ਰੋਗਰਾਮ ਇੰਨਾ ਵਧੀਆ ਪੇਸ਼ ਕਰਦੇ ਆ, ਕੱਲ ਮੇਰੀ ਕਾਲ ਲੱਗੀ, ਮੈਂ ਕਿਹਾ ਚਲੋ ਫੇਰ ਲਾਓ ਮੈਡਮ ਆਏ।
0: ਚਲੋ ਜੀ ਚਲੋ ਸ਼ੁਕਰੀਆ। ਔਰ ਅਖਿਲ ਦੀ ਆਵਾਜ਼ ਦੇ ਵਿੱਚ ਪ੍ਰੋਗਰਾਮ ਦਾ ਅਗਲਾ ਗੀਤ ਹੈ ਜੀ ਰੇਡੀਓ ਸੈਟ ਤੇ ਸਟੇਡੀਅਮ।

ਸੋ ਪ੍ਰੋਗਰਾਮ ਪੰਜਾਬੀ ਤੜਕਾ 'ਚ ਅੱਜ ਦੀਆਂ ਜਿਹੜੀਆਂ ਫਰਮਾਇਸ਼ਾਂ ਸੀਗੀਆਂ ਉਹ ਇੱਥੇ ਤੱਕ ਹੀ ਹੈ ਔਰ ਕੱਲ੍ਹ ਨੂੰ ਤੁਹਾਨੂੰ ਫਿਰ ਮੌਕਾ ਮਿਲੇਗਾ ਜਦੋਂ ਤੁਸੀਂ FM ਰੇਨਬੋ 'ਤੇ ਆਪਣੀਆਂ ਫਰਮਾਇਸ਼ਾਂ ਲੈ ਕੇ ਪਹੁੰਚੋਗੇ। ਫਿਲਹਾਲ ਇਸ ਪ੍ਰੋਗਰਾਮ ਨੂੰ ਆਪਾਂ ਇੱਥੇ ਹੀ ਟਾਟਾ ਬਾਏ ਬਾਏ ਕਰ ਰਹੇ ਹਾਂ, ਲੇਕਿਨ ਮੈਂ ਯਾਨੀ ਕਿ ਰਿਚਾ ਕਿਤੇ ਵੀ ਨਹੀਂ ਜਾ ਰਹੀ ਹਾਂ, ਮੇਰਾ ਤਾਂ ਤੁਹਾਡਾ ਸਾਥ ਬਣਿਆ ਹੋਇਆ ਜੀ। ਠੀਕ ਦੁਪਹਿਰ 'ਤੇ 2 ਵਜੇ ਤੱਕ ਫਿਲਹਾਲ ਆਪਾਂ ਇਸ ਪ੍ਰੋਗਰਾਮ ਦਾ ਬਿਲਕੁਲ ਲਾਸਟ ਵਾਲਾ ਗੀਤ ਸੁਣਦੇ ਹਾਂ ਅਤੇ ਉਸ ਤੋਂ ਬਾਅਦ 12 ਵਜੇ ਆ ਰਹੀ ਹਾਂ ਜੀ ਨਿਊਜ਼ ਹੈਡਲਾਈਨਸ ਤੋਂ ਬਾਅਦ ਪ੍ਰੋਗਰਾਮ ਹੋਮ ਸਵੀਟ ਹੋਮ ਲੈ ਕੇ। ਸਟੇ ਟਿਊਨਡ।

ਭਾਰਤ ਅਤੇ ਬਰਤਾਨੀਆ ਵਿਚਕਾਰ ਵਿਆਪਕ ਆਰਥਿਕ ਅਤੇ ਵਪਾਰ ਸਮਝੌਤਾ ਅੱਜ ਤੋਂ ਲਾਗੂ ਹੋ ਗਿਆ ਹੈ। ਇਸ ਇਤਿਹਾਸਿਕ ਸਮਝੌਤੇ ਤਹਿਤ ਬਰਤਾਨਵੀ ਬਾਜ਼ਾਰਾਂ 'ਚ 99% ਭਾਰਤੀ ਬਰਾਮਦਾਂ 'ਤੇ ਕੋਈ ਮਹਿਸੂਲ ਨਹੀਂ ਲੱਗੇਗਾ। ਕੋਲਾ ਅਤੇ ਖਾਣ ਮੰਤਰੀ ਜੀ ਕਿਸ਼ਨ ਰੈੱਡੀ ਅੱਜ ਨਵੀਂ ਦਿੱਲੀ ਵਿੱਚ ਮਹੱਤਵਪੂਰਨ ਅਤੇ ਰਣਨੀਤਕ ਖਣਿਜ ਬਲਾਕਾਂ ਲਈ ਨਿਲਾਮੀ ਦੇ 8ਵੇਂ ਗੇੜ ਦੀ ਸ਼ੁਰੂਆਤ ਕਰਨਗੇ। ਭਾਰਤ ਅੱਜ ਤੋਂ ਹੈਦਰਾਬਾਦ ਵਿੱਚ 12ਵੀਂ ਬ੍ਰਿਕਸ ਕਿਰਤ ਅਤੇ ਰੁਜ਼ਗਾਰ ਮੰਤਰੀਆਂ ਦੀ ਮੀਟਿੰਗ ਦੀ ਮੇਜ਼ਬਾਨੀ ਕਰੇਗਾ। ਈਰਾਨ ਵੱਲੋਂ ਹਾਲ ਹੀ ਵਿੱਚ ਹੋਰਮੁਸ ਜਲ ਮਾਰਗ ਵਿੱਚੋਂ ਲੰਘਣ ਵਾਲੇ ਵਪਾਰਕ ਜਹਾਜ਼ਾਂ 'ਤੇ ਕੀਤੇ ਗਏ ਹਮਲਿਆਂ ਦੇ ਜਵਾਬ ਵਿੱਚ ਅਮਰੀਕਾ ਨੇ ਈਰਾਨੀ ਬੰਦਰਗਾਹਾਂ 'ਤੇ ਨਾਕਾਬੰਦੀ ਮੁੜ ਲਾਗੂ ਕਰ ਦਿੱਤੀ ਹੈ। ਰਾਸ਼ਟਰੀ ਮਹਿਲਾ ਕਮਿਸ਼ਨ ਦੇ ਚੇਅਰਪਰਸਨ ਵਿਜਿਆ ਰਹਾਟਕਰ ਅੱਜ ਮੋਗਾ ਅਤੇ ਭਲਕੇ 16 ਜੁਲਾਈ ਨੂੰ ਬਠਿੰਡਾ ਦਾ ਦੌਰਾ ਕਰਨਗੇ। ਮਹਿਲਾਵਾਂ ਦੀ ਸੁਰੱਖਿਆ ਅਤੇ ਵਿਭਾਗਾਂ ਦੇ ਆਪਸੀ ਤਾਲਮੇਲ ਨਾਲ ਸੰਬੰਧਿਤ ਵੱਖ ਵੱਖ ਪ੍ਰੋਗਰਾਮਾਂ ਵਿੱਚ ਸ਼ਾਮਲ ਹੋਣਗੇ। ਪੰਜਾਬ ਸਰਕਾਰ ਨੇ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਦੌਰਾਨ ਨਸ਼ਾ ਤਸਕਰਾਂ ਦੀ 847 ਕਰੋੜ ਰੁਪਏ ਦੀ ਜਾਇਦਾਦ ਜ਼ਬਤ ਕਰਕੇ ਢਾਹ ਦਿੱਤੀ ਹੈ ਅਤੇ ਸੂਬੇ ਵਿੱਚ 73,000 ਨਸ਼ਾ ਤਸਕਰਾਂ ਨੂੰ ਗ੍ਰਿਫਤਾਰ ਕੀਤਾ ਹੈ। ਪੰਜਾਬ ਦੇ ਬਾਗਬਾਨੀ, ਸੁਤੰਤਰਤਾ ਸੈਨਾਨੀ ਅਤੇ ਰੱਖਿਆ ਸੇਵਾਵਾਂ ਭਲਾਈ ਮੰਤਰੀ ਮੋਹਿੰਦਰ ਭਗਤ ਨੇ ਕੱਲ੍ਹ ਜਲੰਧਰ ਅਤੇ ਬਸਤੀ ਸ਼ੇਖ ਇਲਾਕੇ ਵਿੱਚ ਸਥਾਨਕ ਲੋਕਾਂ ਦੀਆਂ ਮੁਸ਼ਕਲਾਂ ਸੁਣੀਆਂ ਅਤੇ ਉਨ੍ਹਾਂ ਦਾ ਪਹਿਲ ਦੇ ਆਧਾਰ 'ਤੇ ਹੱਲ ਕਰਵਾਉਣ ਦਾ ਭਰੋਸਾ ਦਿਵਾਇਆ। ਪੰਜਾਬ ਸਰਕਾਰ ਨੇ ਸ਼੍ਰੀ ਗੁਰੂ ਰਵਿਦਾਸ ਜੀ ਮਹਾਰਾਜ ਦੇ 650ਵੇਂ ਪ੍ਰਕਾਸ਼ ਪੁਰਬ ਲਈ 80 ਕਰੋੜ ਰੁਪਏ ਰਾਖਵੇ ਰੱਖੇ। ਸੂਬੇ ਭਰ ਵਿੱਚ 650 ਗੁਰੂ ਰਵਿਦਾਸ ਜੀ ਬਗੀਚੀਆਂ ਸਥਾਪਿਤ ਕੀਤੀਆਂ ਜਾਣਗੀਆਂ ਅਤੇ 6.5 ਲੱਖ ਬੂਟੇ ਲਾਏ ਜਾਣਗੇ। ਸਪੇਨ ਫਰਾਂਸ ਨੂੰ 2-0 ਨਾਲ ਹਰਾ ਕੇ ਫੀਫਾ ਫੁੱਟਬਾਲ ਵਿਸ਼ਵ ਕੱਪ ਦੇ ਫਾਈਨਲ ਵਿੱਚ ਪਹੁੰਚ ਗਿਆ ਹੈ। ਅਤੇ ਕ੍ਰਿਕਟ ਵਿੱਚ ਭਾਰਤ ਨੇ ਬਰਮਿੰਘਮ 'ਚ ਪਹਿਲੇ ਇੱਕ ਰੋਜ਼ਾ ਅੰਤਰਰਾਸ਼ਟਰੀ ਮੈਚ ਵਿੱਚ ਇੰਗਲੈਂਡ ਨੂੰ 6 ਵਿਕਟਾਂ ਨਾਲ ਹਰਾ ਦਿੱਤਾ ਹੈ। ਇਹ ਸਨ ਹੁਣ ਤੱਕ ਦੀਆਂ FM ਨਿਊਜ਼ ਹੈਡਲਾਈਨਸ।

102.7 FM Rainbow, ਖੁਸ਼ੀਆਂ ਦਾ ਖਜ਼ਾਨਾ ਵੰਡਦਾ ਲਾਈਵ ਰੇਡੀਓ ਸਟੇਸ਼ਨ। ਔਰ ਅੱਜ ਇਸ ਸਟੇਸ਼ਨ ਤੇ ਕੌਣ ਹੈ ਜੀ? ਰਿਸ਼ਾ ਤੁਹਾਡੇ ਨਾਲ ਜੁੜੀ ਹੋਈ ਹੈ, ਮੇਰੇ ਨਾਲ ਬਹੁਤ ਸਾਰੇ ਦੋਸਤ ਇਸ ਟਾਈਮ। 12:04:27 ਹੋ ਚੁੱਕੇ ਨੇ ਜੀ, ਇੰਜੋਏ ਕਰ ਰਹੇ ਨੇ ਅੱਜ ਦੀ ਇਹ ਜਰਨੀ। ਔਰ ਇਸ ਜਰਨੀ ਦੇ ਵਿੱਚ ਜਿਹੜੀ ਹੈ ਗੱਡੀ ਚੱਲ ਰਹੀ ਹੈ ਨਾ ਸਾਡੀ, ਮਿਊਜ਼ਿਕ ਵਾਲੀ ਗੱਡੀ, ਇਨਫੋਟੇਨਮੈਂਟ ਵਾਲੀ ਗੱਡੀ, ਉਹਦਾ ਅਗਲਾ ਜਿਹੜਾ ਸਟੋਪੇਜ ਹੈ ਆ ਗਿਆ ਹੈ। ਮੈਂ ਆ ਗਈ ਹਾਂ ਜੀ, ਡਰਾਈਵਰ, ਦੋਸਤ ਅਤੇ ਹੋਸਟ, ਅਤੇ ਮੇਰੇ ਨਾਲ ਬਹੁਤ ਸਾਰੇ ਦੋਸਤ ਆਲਰੇਡੀ ਸਵਾਰ ਨੇ ਇਸ ਗੱਡੀ 'ਚ। ਔਰ ਉਹਨਾਂ ਨੂੰ ਪਤਾ ਕਿ ਹੁਣ ਜਿਹੜੀ ਗੱਡੀ ਹੈ ਨਾ ਆਪਣੇ ਆਪਣੇ ਘਰਾਂ ਦੇ ਵਿੱਚ ਆਪਾਂ ਲੈ ਕੇ ਜਾ ਰਹੇ ਹਾਂ। ਅਰੇ ਅਰੇ ਅਰੇ ਅਰੇ, ਰੁਕ ਜਾਓ, ਸੁਣ ਲਓ, ਪ੍ਰੋਗਰਾਮ ਹੋਮ ਸਵੀਟ ਹੋਮ ਦੀ ਸ਼ੁਰੂਆਤ ਕਰ ਰਹੀ ਹਾਂ ਜੀ। ਔਰ ਮੈਂ ਪਹਿਲਾਂ ਹੀ ਕਹਿੰਦੀ ਹਾਂ ਕਿ ਸਵੀਟ ਸਵੀਟ ਜਿਹੜੀਆਂ ਗੱਲਾਂ ਬਾਤਾਂ ਆਪਾਂ ਕਰਦੇ ਹਾਂ, ਔਰ ਭਾਵੇਂ ਦੇਖੋ ਇੱਕ ਘਰ ਦੇ ਰਿਗਾਰਡਿੰਗ ਹੋ ਹੈ ਨਾ, ਜਾਂ ਫਿਰ ਉਹਦੇ ਵਿੱਚ ਜਿੰਨੇ ਵੀ ਮੈਂਬਰਸ ਰਹਿੰਦੇ ਨੇ, ਭਾਵੇਂ ਛੋਟੇ ਛੋਟੇ ਬੱਚੇ ਤੋਂ ਲੈ ਕੇ ਹੋਰ ਵੀ ਜਿੰਨੇ ਵੀ ਮੈਂਬਰਸ ਨੇ, ਹਰ ਇੱਕ ਲਈ ਔਰ ਆਪਣੇ ਸੋਹਣੇ ਸੋਹਣੇ ਘਰ ਦੇ ਲਈ ਕੀ ਕੁਝ ਆਪਾਂ ਖਾਸ ਕਰ ਸਕਦੇ ਹਾਂ, ਕੁਝ ਹੈਲਥ ਬਾਰੇ ਵੀ ਆਪਾਂ ਗੱਲਬਾਤ ਕਰ ਸਕਦੇ ਹਾਂ, ਜਾਂ ਫਿਰ ਕੋਈ ਖਾਸ ਜੀ ਰੈਸਿਪੀ ਜਿਸਦਾ ਤੁਸੀਂ ਜਿਸਕਾ ਮੁਝੇ ਇੰਤਜ਼ਾਰ ਕਰ ਰਹੇ ਹੁੰਦੇ ਹੋ ਕਿ ਅੱਜ ਰਿਚਾ ਆਈ ਹੈ, ਕੁਝ ਨਾ ਕੁਝ ਖਾਸ ਤਾਂ ਜ਼ਰੂਰ।

ਸ਼ੁਰੂਆਤ ਕਰੀ ਅੱਜ ਪ੍ਰੋਗਰਾਮ ਦੀ, ਕਿਉਂਕਿ ਸ਼ੁਰੂਆਤ ਇਸ ਮੌਨਸੂਨ ਦੀ ਹੋ ਚੁੱਕੀ ਹੈ. ਨਾ ਜਾਣੇ ਕਿੱਧਰ ਗਿਆ ਰੇ ਮੌਨਸੂਨ, ਲੇਕਿਨ ਪਤਾ ਚੱਲ ਰਿਹਾ ਜਦੋਂ ਮੀਂਹ ਪੈਂਦਾ ਹੈ ਉਦੋਂ ਥੋੜਾ ਜਿਹਾ ਖਾਸ ਖਿਆਲ ਰੱਖਣਾ ਜ਼ਰੂਰੀ ਹੋ ਜਾਂਦਾ ਹੈ ਬਦਲਦੇ ਹੋਏ ਮੌਸਮ ਦੇ ਨਾਲ ਨਾਲ. ਜਿਵੇਂ ਆਪਾਂ ਆਪਣੀ ਬਦਲਦੀ ਹੋਈ ਸਿਹਤ ਹੈ ਨਾ ਖਿਆਲ ਰੱਖਦੇ ਹਾਂ ਆਪਣੀ ਸਿਹਤ ਦਾ, ਉਦੋਂ ਜ਼ਰੂਰੀ ਹੈ, ਉਨਾ ਹੀ ਜ਼ਰੂਰੀ ਹੈ ਬਹੁਤ ਜ਼ਿਆਦਾ ਕਿ ਆਪਣੇ ਘਰ ਦੇ ਵਿੱਚ ਵੀ ਆਪਾਂ ਥੋੜ੍ਹੀ ਬਹੁਤੀ ਛੋਟੀ ਮੋਟੀ ਤਿਆਰੀਆਂ ਕਰਕੇ

ਰੱਖੀਏ, ਕਿਉਂਕਿ ਦੇਖੋ ਦੱਸ ਕੇ ਤਾਂ ਨਹੀਂ ਆਉਂਦੀ ਨਾ ਇਹ ਜਿਹੜੀ ਬਾਰਿਸ਼ ਹੈ ਕਿ ਹੈਲੋ ਹਾਏ ਮੈਂ ਆ ਰਹੀ ਹਾਂ, ਨਹੀਂ ਇਹਨਾਂ ਦੀ ਤਾਂ ਅਚਾਨਕ ਹੀ ਐਂਟਰੀ ਕਰ ਲੈਣੀ ਹੁੰਦੀ ਹੈ. ਸੋ ਆਪਣੇ ਆਪ ਨੂੰ ਚਾਹੀਦਾ ਕਿ ਅਸੀਂ ਥੋੜ੍ਹੀ ਬਹੁਤ ਤਿਆਰੀ ਕਰਕੇ ਰੱਖੀਏ, ਔਰ ਬਹੁਤ ਜ਼ਰੂਰੀ ਹੈ ਕੁਝ ਛੋਟੇ ਛੋਟੇ ਟਿਪਸ ਹੈ ਨਾ, ਜਿਵੇਂ ਕਿ ਆਪਾਂ ਧਿਆਨ ਰੱਖੀਏ ਕਿ ਜਿਹਨੇ ਵੀ ਘਰ ਦੇ ਵਿੱਚ ਪਾਣੀ ਜਿੱਥੇ ਖੜ੍ਹਾ ਹੋਣ ਦਾ ਡਰ ਹੈ ਕਿ ਇੱਥੇ ਪਾਣੀ ਰੁਕ ਸਕਦਾ ਹੈ, ਹੋ ਸਕਦਾ ਹੈ ਸਾਡੇ ਟੈਰਸ ਦੇ ਵਿੱਚ ਕੁਝ ਪੱਤੇ ਜਾਂ ਫਿਰ ਸਾਡੇ ਗਾਰਡਨ ਦੇ ਵਿੱਚ ਨਾ ਬਾਲਕਨੀ ਦੇ ਵਿੱਚ ਕੁਝ ਪੱਤੇ ਅਟਕ ਜਾਂਦੇ ਆ, ਜਾਂ ਫਿਰ ਸਮਾਨ ਜਿੱਥੇ ਅਟਕ ਜਾਂਦਾ ਹੈ, ਸਿੰਕ ਹੋ ਗਿਆ, ਵਾਸ਼ ਬੇਸਨ ਹੋ ਗਿਆ, ਜਿੱਥੇ ਪਾਣੀ ਖੜ੍ਹ ਜਾਂਦਾ ਹੈ, ਉੱਥੇ ਖਿਆਲ ਰੱਖਣਾ ਹੈ ਕਿ ਪਾਣੀ ਨਾ ਖੜ੍ਹਾ ਹੋਏ, ਖਾਸ ਕਰ ਗਮਲਿਆਂ ਦੇ ਆਲੇ ਦੁਆਲੇ, ਬੂਟਿਆਂ ਦੇ ਆਲੇ ਦੁਆਲੇ. ਅਤੇ ਇੱਕ ਚੀਜ਼ ਦਾ ਖਾਸ ਖਿਆਲ ਰੱਖਣਾ ਹੈ ਕਿ ਅਲਮਾਰੀ ਦੇ ਵਿੱਚ ਨਾ ਅੱਜ ਕੱਲ੍ਹ ਦੇ ਦਿਨਾਂ 'ਚ ਇੱਕ ਜਿਹੜੀ ਅਜੀਬ ਜਿਹੀ ਸਮੈਲ ਵੀ ਆਉਣੀ ਸ਼ੁਰੂ ਹੋ ਜਾਂਦੀ ਹੈ ਕੱਪੜਿਆਂ 'ਚ. ਤਾਂ ਇਹਦੇ ਲਈ ਆਪਾਂ ਕੀ ਕਰ ਸਕਦੇ ਹਾਂ, ਨਿੰਮ ਦੇ ਪੱਤੇ ਰੱਖ ਸਕਦੇ ਹਾਂ, ਹੈ ਨਾ ਜੀ, ਔਰ ਕਪੂਰ ਦੀਆਂ ਜਿਹੜੀ ਗੋਲੀਆਂ ਨੇ ਉਹ ਵੀ ਰੱਖ ਸਕਦੇ ਹਾਂ, ਬਹੁਤ ਫਾਇਦੇਮੰਦ ਹੁੰਦੀਆਂ ਨੇ. ਔਰ ਇੱਕ ਹੋਰ ਕੰਮ ਹੈ, ਅੱਜ ਕੱਲ੍ਹ ਦੇ ਦਿਨਾਂ ਦੇ ਵਿੱਚ ਨਾ ਇਹ ਜਿਹੜੀ ਇਲੈਕਟ੍ਰੋਨਿਕ ਸੇਫਟੀ ਹੈ ਨਾ ਇਹ ਬਹੁਤ ਜ਼ਰੂਰੀ ਹੈ. ਹੁਣ ਇਹਦੇ ਲਈ ਆਪਾਂ ਕੀ ਕਰ ਸਕਦੇ ਹਾਂ ਦੱਸਾਂਗੇ ਤੁਹਾਨੂੰ, ਲੇਕਿਨ ਇਸ ਗੀਤ ਤੋਂ ਬਾਅਦ ਇੰਜੋਏ ਕਰਦੇ ਹਾਂ. ਸੋ ਥੋੜ੍ਹਾ ਜਿਹਾ ਜਦੋਂ ਮੌਸਮ ਚੇਂਜ ਹੁੰਦਾ ਨਾ, ਉਦੋਂ ਆਪਣੇ ਆਪ ਨੂੰ ਵੀ ਚੇਂਜ ਪਹਿਲਾਂ ਹੋਣਾ ਪੈਂਦਾ, ਤਿਆਰੀ ਕਰਨੀ ਪੈਂਦੀ ਹੈ. ਔਰ ਗੀਤ ਦੀ ਤਿਆਰੀ ਤੋਂ ਬਾਅਦ ਮੈਂ ਤੁਹਾਨੂੰ ਦੱਸਾਂਗੀ ਕੁਝ

ਅਰੇ ਕਪੂਰ ਦੀਆਂ ਜਿਹੜੀਆਂ ਗੋਲੀਆਂ ਨੇ ਉਹ ਵੀ ਰੱਖ ਸਕਦੇ ਹਾਂ, ਬਹੁਤ ਫਾਇਦੇਮੰਦ ਹੁੰਦੀਆਂ ਨੇ। ਔਰ ਇੱਕ ਹੋਰ ਕੰਮ ਹੈ, ਅੱਜ ਕੱਲ੍ਹ ਦੇ ਦਿਨਾਂ ਦੇ ਵਿੱਚ ਨਾ ਇਹ ਜਿਹੜੀ ਇਲੈਕਟ੍ਰੋਨਿਕ ਸੇਫਟੀ ਹੈ ਨਾ ਇਹ ਬਹੁਤ ਜ਼ਰੂਰੀ ਹੈ। ਹੁਣ ਇਹਦੇ ਲਈ ਆਪਾਂ ਕੀ ਕਰ ਸਕਦੇ ਹਾਂ ਦੱਸਾਂਗੇ ਤੁਹਾਨੂੰ, ਲੇਕਿਨ ਇਸ ਗੀਤ ਤੋਂ ਬਾਅਦ ਇੰਜੋਏ ਕਰਦੇ ਹਾਂ। ਸੋ ਥੋੜ੍ਹਾ ਜਿਹਾ ਜਦੋਂ ਮੌਸਮ ਚੇਂਜ ਹੁੰਦਾ ਨਾ ਉਦੋਂ ਆਪਣੇ ਆਪ ਨੂੰ ਵੀ ਚੇਂਜ ਪਹਿਲਾਂ ਹੋਣਾ ਪੈਂਦਾ, ਤਿਆਰੀ ਕਰਨੀ ਪੈਂਦੀ ਹੈ। ਔਰ ਗੀਤ ਦੀ ਤਿਆਰੀ ਤੋਂ ਬਾਅਦ ਮੈਂ ਤੁਹਾਨੂੰ ਦੱਸਾਂਗੀ ਕੁਝ ਹੋਰ ਤਰੀਕੇ ਆਪਣੇ ਆਪ ਨੂੰ ਸਮਾਰਟ ਅਤੇ ਆਪਣੇ ਘਰ ਨੂੰ ਸੁਰੱਖਿਅਤ ਜਿਹੜੇ ਕਿ ਸੇਫ ਰੱਖਣ ਦੇ ਲਈ ਇਸ ਮੌਸਮ ਦੇ ਵਿੱਚ। ਸਟੇ ਟਿਊਨਡ।

0: ਗੇਂਦਾ ਫੁੱਲ
1: ਔਰ ਜਿਹੜੀ ਫੁੱਲਾਂ ਦੀ ਸੋਹਣੀ ਸੋਹਣੀ ਮਹਿਕ ਹੁੰਦੀ ਹੈ, ਖੁਸ਼ਬੂ ਹੁੰਦੀ ਹੈ, ਇਹ ਤਾਂ ਦੇਖੋ ਆਪਣੇ ਘਰ ਦੇ ਵਿੱਚ ਆਪਾਂ ਜਦੋਂ ਬੂਟੇ ਲਗਾ ਦਿੰਦੇ ਹਾਂ ਉਦੋਂ ਤਾਂ ਆਉਂਦੇ ਹੀ ਆਉਂਦੇ ਆ। ਔਰ ਘਰ ਦੀ ਜਿਹੜੀ ਇੱਕ ਸੀਜ਼ਨ ਦੇ ਵਿੱਚ ਜਦੋਂ ਸੀਜ਼ਨ ਚੇਂਜ ਹੋ ਰਿਹਾ ਹੈ ਨਾ, ਮੀਂਹ ਕਣੀ ਦਾ ਮੌਸਮ ਹੈ, ਬਰਸਾਤਾਂ ਦਾ ਮੌਸਮ ਹੈ, ਚੇਂਜ ਹੋ ਜਾਂਦਾ ਹੈ, ਔਰ ਇੱਕ ਜਿਹੜੀ ਸਲਾਬ ਦੀ ਬੜੀ ਅਜੀਬ ਜਿਹੀ ਇੱਕ ਸਮੈਲ ਹੁੰਦੀ ਹੈ ਨਾ, ਉਹਦੇ ਤੋਂ ਬਚਣ ਲਈ ਆਪਾਂ ਕੀ ਕਰ ਸਕਦੇ ਹਾਂ? ਖਾਸ ਕਰ ਕਮਰਿਆਂ ਦੀ ਮੈਂ ਗੱਲ ਕਰ ਰਹੀ ਹਾਂ, ਕੋਈ ਫਲਾਵਰਸ ਫੁੱਲ ਲੈਣ ਦੀ ਵੈਸੇ ਤੁਹਾਨੂੰ ਲੋੜ ਨਹੀਂ ਹੈ, ਕਰਨਾ ਕੀ ਹੈ, ਜਿਹੜੇ ਖਾਏ ਆ ਨਾ ਸੰਤਰੇ ਔਰ ਬਣਾਇਆ ਨਾ ਤਾਂ ਨਿੰਬੂ ਪਾਣੀ, ਛੋਟਾ ਨਿੰਬੂ ਦਾ ਛਿਲਕਾ ਹੈ, ਸੋ ਨਿੰਬੂ ਔਰ ਸੰਤਰੇ ਦੇ ਛਿਲਕੇ ਨਾ ਆਪਾਂ ਇੱਕ ਕੋਲੀ 'ਚ ਪਾ ਕੇ ਨਾ ਕਮਰਿਆਂ ਦੇ ਕੋਨੇ 'ਚ ਰੱਖ ਸਕਦੇ ਹਾਂ, ਔਰ ਇਹਦੇ 'ਤੇ ਆਪਾਂ ਕੋਈ ਦੋ ਤਿੰਨ ਲੌਂਗ ਵੀ ਰੱਖ ਦਿੱਤੇ ਨਾ, ਤਾਂ ਇਹ ਜਿਹੜੀ ਖੁਸ਼ਬੂ ਹੈ ਨਾ, ਸੋਹਣੀ ਜਿਹੀ ਸਮੈਲ ਉਸ ਬੈਡ ਸਮੈਲ ਨੂੰ ਦੂਰ ਕਰਨ 'ਚ ਹੈਲਪ ਕਰ ਸਕਦੀ ਹੈ ਨਾ, ਕਮਾਲ ਦਾ ਨੁਸਖਾ। ਵੈਸੇ ਮੈਂ ਵਾਇਰ ਵਾਸਤੇ ਗੱਲ ਕਰ ਰਹੀ ਸੀ ਤੁਹਾਡੇ ਤੋਂ ਸੌਂਗ ਤੋਂ ਪਹਿਲਾਂ ਕਿ ਇਲੈਕਟ੍ਰੋਨਿਕ ਸੇਫਟੀ ਵੀ ਬਹੁਤ ਜ਼ਰੂਰੀ ਹੁੰਦੀ ਹੈ ਇਸ ਮੌਸਮ ਦੇ ਵਿੱਚ। ਪਹਿਲਾਂ ਹੀ ਆਪਾਂ ਦੇਖ ਲਈਏ ਕਿ ਦੇਖੋ ਛੋਟੇ ਬੱਚੇ ਵੀ ਹੁੰਦੇ ਨੇ, ਘਰ 'ਚ ਕੋਈ ਤਾਰ ਇੱਦਾਂ ਦੀ ਹੈਗੀ ਜੋ ਮਤਲਬ ਕਿਤੋਂ ਕੱਟ ਰਹੀ ਹੈ ਨਾ ਜਾਂ ਫਿਰ ਟੁੱਟ ਰਹੀ ਹੈ, ਸਾਨੂੰ ਪਤਾ ਨਹੀਂ ਲੱਗ ਰਿਹਾ, ਔਰ ਦੇਖੋ ਕਰੰਟ ਲੱਗਣ ਦਾ ਡਰ ਹੁੰਦਾ ਹੀ ਹੈ ਸਾਰਿਆਂ ਨੂੰ, ਸੋ ਬਹੁਤ ਜ਼ਰੂਰੀ ਹੈ ਇਲੈਕਟ੍ਰੋਨਿਕ ਸੇਫਟੀ ਦੇ ਵਿੱਚ ਜਿੰਨੇ ਵੀ ਬਰਸਾਤ ਵਿੱਚ ਬਿਜਲੀ ਦੇ ਸਵਿੱਚ ਹੋ ਨਾ, ਪਹਿਲਾਂ ਤਾਂ ਉਹਨਾਂ ਨੂੰ ਦੇਖੋ ਗਿੱਲੇ ਹੱਥ ਆਪਣੇ ਆਪ ਨੂੰ ਥੋੜ੍ਹਾ ਜਿਹਾ ਐਡਵੈਂਚਰ ਘੱਟ ਹੀ ਕਰੀਏ, ਨਾ ਲਗਾਈਏ ਗਿੱਲੇ ਗਿੱਲੇ ਆਪਾਂ ਨਹਾ ਕੇ ਆ ਰਹੇ ਹਾਂ, ਇੱਦਾਂ ਚੱਪਲਾਂ ਵੀ ਨਹੀਂ ਪਾਈਆਂ ਨੇ, ਹੈ ਨਾ ਜੀ, ਖਾਸ ਖਿਆਲ ਰੱਖੀਏ। ਔਰ ਜੇਕਰ ਬਾਈ ਚਾਂਸ ਕੋਈ ਤਾਰ ਨੰਗੀ ਹੈ ਤਾਂ ਫਿਰ ਉਸਨੂੰ ਟੇਪ ਨਾਲ ਆਪਾਂ ਕਵਰ ਕਰ ਦਈਏ, ਪਹਿਲਾਂ ਥੋੜ੍ਹਾ ਜਿਹਾ ਆਪਾਂ ਸੇਫਟੀ ਰੱਖਾਂਗੇ ਤਾਂ ਹੀ ਤਾਂ ਅੱਗੇ ਚੱਲ ਕੇ ਇਸ ਮੌਸਮ ਦੇ ਮਜ਼ੇ ਲਵਾਂਗੇ, ਹੈ ਨਾ ਜੀ। ਅਗਲਾ ਗੀਤ ਇੰਜੋਏ ਕਰੋ, ਪ੍ਰੋਗਰਾਮ ਚੱਲ ਰਿਹਾ ਹੋਮ ਸਵੀਟ ਹੋਮ, ਦਿਲ ਸੇ ਦਿਲ ਤੱਕ।

0: गोरे रंग ने जटा दी मत मारी, गोरे रंग ने जटा दी मत मारी।
1: ਜੀ ਹੋਰ ਕੁਛ ਤਾਂ ਨਹੀਂ ਮਾਰਦਾ, ਲੇਕਿਨ ਇੱਕ ਜਿਹੜੀ ਬੈਡ ਸਮੈਲ ਹੈ ਨਾ ਘਰ ਦੇ ਵਿੱਚ ਬਦਲਦੇ ਹੋਏ ਮੌਸਮ ਦੇ ਵਿੱਚ, ਇਹ ਜ਼ਰੂਰ ਸਾਡਾ ਜੀਣਾ ਦੁਸ਼ਵਾਰ ਕਰ ਜਾਂਦੀ ਹੈ। ਔਰ ਇਹਦੇ ਤੋਂ ਬਚਣ ਲਈ ਕੀ ਕਰਦੇ ਹਾਂ ਆਪਾਂ? ਬ੍ਰਾਂਡਡ ਚੀਜ਼ਾਂ ਇਸਤੇਮਾਲ ਕਰਦੇ ਹਾਂ। ਇਹ ਪਰਫਿਊਮ, ਉਹ ਡਿਫਿਊਜ਼ਰ, ਇਹ ਲਗਾਇਆ, ਉਹ ਲਗਾਇਆ। ਦੇਖੋ ਘਰ ਦੇ ਵਿੱਚ ਆਪਾਂ ਅੱਜ ਹੋਮ ਸਵੀਟ ਹੋਮ ਦੇ ਵਿੱਚ ਗੱਲਬਾਤ ਕਰ ਰਹੇ ਹਾਂ ਕਿ ਇੱਕ ਜਿਹੜੀ ਨੈਚੁਰਲ ਖੁਸ਼ਬੂ ਹੈ ਨਾ, ਫਰੈਗਰੈਂਸ ਹੈ ਨਾ, ਉਹ ਆਪਣੇ ਘਰ 'ਚ ਹੀ ਆਪਾਂ ਬਣਾ ਸਕਦੇ ਹਾਂ। ਕਿਵੇਂ ਬਣਾਉਣੀ ਹੈ? ਪਾਂਡਾ ਲੈਣਾ ਹੈ ਕਿ ਦੇਖੋ ਬਰਤਨ ਦੇ ਵਿੱਚ ਆਪਾਂ ਪਾਣੀ ਬੋਇਲ ਕਰਨਾ, ਔਰ ਉਸ ਬੋਇਲ ਵਾਟਰ ਦੇ ਵਿੱਚ ਆਪਾਂ ਕਰਨਾ ਕੀ ਹੈ, ਦਾਲ ਚੀਨੀ ਲੈਣੀ ਹੈ। ਕਿਉਂਕਿ ਇਹ ਦਾਲ ਚੀਨੀ ਅਮੂਮਨ ਹਰ ਇੱਕ ਕਿਚਨ ਦੇ ਵਿੱਚ ਹੈ ਨਾ ਜੀ, ਆਪਣੇ ਘਰ 'ਚ ਹੁੰਦੀ ਹੀ ਹੈ, ਮਸਾਲੇ ਅਸੀਂ ਇਸਤੇਮਾਲ ਕਰਦੇ ਹਾਂ। ਸੋ ਇਹ ਜਿਹੜੀ ਸਿਨੇਮਨ ਸਟਿਕਸ ਹੈ ਨਾ, ਦਾਲ ਚੀਨੀ ਹੋ ਗਈ, ਸੋ 2-3 ਦਾਲ ਚੀਨੀ ਦੇ ਟੁਕੜੇ ਲੈਣੇ ਆ ਆਪਾਂ, ਔਰ ਇਹ ਸਟਿਕਸ ਜਿਹੜੀਆਂ ਨੇ ਉਸ ਪਾਣੀ ਦੇ ਵਿੱਚ ਪਾ ਦੇਣੀ ਹੈ। ਠੀਕ ਹੈ ਜੀ, ਬੋਇਲ ਹੋ ਰਿਹਾ ਪਾਣੀ, ਉਹਦੇ ਵਿੱਚ 2-3 ਦਾਲ ਚੀਨੀ ਦੇ ਟੁਕੜੇ ਪਾ ਦੇਣੇ ਆ, ਔਰ ਅੱਧਾ ਕੁ ਨਿੰਬੂ ਕੱਟ ਕੇ ਪਾ ਦੇਣਾ, ਸਲਾਈਸ ਕਰਕੇ ਟੁਕੜਿਆਂ ਦੇ ਵਿੱਚ ਪਾ ਦੇਣਾ ਹੈ। ਇੱਕ ਪਾ ਦਿਓ, ਅੱਧਾ ਪਾ ਦਿਓ, ਇੱਕ ਵੀ ਪਾਓਗੇ ਤਾਂ ਵੀ ਕੋਈ ਟੈਨਸ਼ਨ ਨਹੀਂ, ਆਪਾਂ ਕਿਹੜਾ ਨਿੰਬੂ ਪਾਣੀ ਬਣਾ ਰਿਹਾ ਹੈ ਜੀ। ਸੋ ਨਿੰਬੂ ਦੇ ਟੁਕੜੇ ਪਾ ਦਿੱਤੇ ਔਰ ਦਾਲਚੀਨੀ ਪਾ ਕੇ, ਬਸ ਕਰਨਾ ਕੀ ਹੈ, ਇਸਦੀ ਜਿਹੜੀ ਭਾਫ ਹੈ ਨਾ, ਸਟੀਮ ਹੈ ਨਾ ਜਿਹੜੀ, ਉਹ ਆਪਣੇ ਪੂਰੇ ਘਰ ਦੇ ਵਿੱਚ ਦੇਣੀ ਹੈ। ਉਹ ਜਿਹੜੇ ਭਾਂਡੇ ਦੇ ਵਿੱਚ ਆਪਾਂ ਪਾਣੀ ਬੋਇਲ ਕੀਤਾ, ਉਹਨੂੰ ਉਤਾਰ ਕੇ ਗੈਸ ਤੋਂ ਥੋੜ੍ਹਾ ਜਿਹਾ ਠੰਡਾ ਕਰਕੇ, ਜਿਹੜੀ ਭਾਫ ਹੋ ਜਾਂਦੀ ਨਾ ਉਸ ਟਾਈਮ 'ਤੇ ਸਟੀਮ ਵਾਲਾ, ਉਹ ਆਪਣੇ ਘਰ ਦੇ ਵਿੱਚ ਦੇਈਏ ਤਾਂ ਬਹੁਤ ਵਧੀਆ, ਇੱਕ ਮਿੱਠੀ ਮਿੱਠੀ ਸੋਹਣੀ ਜੀ, ਤਾਜ਼ੀ ਜੀ, ਫਰੈਸ਼ ਜੀ ਖੁਸ਼ਬੂ ਹੈ, ਉਹ ਆ ਜਾਏਗੀ। ਔਰ ਕਿਸੇ ਵੀ ਮੌਸਮ ਦੇ ਵਿੱਚ ਆਪਾਂ ਇਹ ਨੁਸਖਾ ਜਿਹੜਾ ਅਪਲਾਈ ਕਰ ਸਕਦੇ ਹਾਂ, ਹੈ ਨਾ ਜੀ। ਕਿਉਂ ਆਪਾਂ ਬਾਜ਼ਾਰੋਂ ਲੈ ਕੇ ਆਈਏ ਨੇ ਮਹਿੰਗੇ ਮਹਿੰਗੇ ਪ੍ਰੋਡਕਟ, ਜਦੋਂ ਆਪਾਂ ਘਰ ਦੇ ਵਿੱਚ ਇੰਨੀ ਸੋਹਣੀਆਂ ਚੀਜ਼ਾਂ ਨਾਲ ਨੈਚੁਰਲ ਡਿਫਿਊਜ਼ਰ ਜਿਹੜੇ ਨੇ ਤਿਆਰ ਕਰ ਸਕਦੇ ਨੇ, ਖੁਸ਼ਬੂ ਤਿਆਰ ਕਰ ਸਕਦੇ ਨੇ, ਹੈ ਨਾ।

0: ਵੈਸੇ ਯਾਦ ਤਾਂ ਦੇਖੋ ਉਦੋਂ ਆਉਂਦੀ ਹੈ ਨਾ ਜਦੋਂ ਆਪਾਂ ਕਿਸੇ ਨੂੰ ਭੁੱਲ ਜਾਂਦੇ ਹਾਂ, ਲੇਕਿਨ ਫਿਲਹਾਲ ਨਾ ਮੈਂ ਭੁੱਲੀ ਹਾਂ ਅਤੇ ਨਾ ਹੀ ਤੁਹਾਨੂੰ ਮੈਂ ਭੁੱਲਣ ਦੇਣਾ ਹੈ ਕਿ ਪ੍ਰੋਗਰਾਮ ਚੱਲ ਰਿਹਾ ਜੀ ਹੋਮ ਸਵੀਟ ਹੋਮ, ਔਰ ਰਿਚਾ ਤੁਹਾਡੇ ਨਾਲ ਜੁੜੀ ਹੋਈ ਹੈ। ਉਹ ਬੱਚਿਆਂ ਨੂੰ ਲੈ ਕੇ ਆਪਾਂ ਅੱਜ ਗੱਲਬਾਤ ਖਾਸ ਕਰ ਰਹੇ ਸੀ। ਦੇਖੋ ਮੈਂ ਪਹਿਲਾਂ ਹੀ ਤੁਹਾਨੂੰ ਕਿਹਾ ਕਿ ਚੰਗੀਆਂ ਆਦਤਾਂ, ਦੇਖੋ ਜਾਂ ਤਾਂ ਕੋਈ ਕਿਤਾਬੀ ਗਿਆਨ ਤਾਂ ਹੈ ਨਹੀਂ, ਹੈ ਨਾ, ਮੈਂ ਤੁਹਾਨੂੰ ਕੋਈ ਗਿਆਨ ਦੇ ਰਹੀ ਹਾਂ ਜਾਂ ਮੈਂ ਤੁਹਾਡੀ ਟੀਚਰ ਬਣ ਗਈ ਹਾਂ ਅਤੇ ਮੇਰੀ ਗੱਲ ਤੁਸੀਂ ਧਿਆਨ ਨਾਲ ਸੁਣਨੀ ਹੈ, ਨਹੀਂ। ਇਹ ਤਾਂ ਆਪਣੇ ਆਪਣੇ ਘਰ ਦਾ ਦੇਖੋ ਮਾਹੌਲ ਹੁੰਦਾ ਹੈ ਨਾ, ਇਹ ਜਿਹੜਾ ਮਾਹੌਲ ਐਟਮੋਸਫੇਅਰ ਆਪਣੇ ਘਰ ਦੇ ਵਿੱਚ ਆਪਾਂ ਕਿਵੇਂ ਬੱਚਿਆਂ ਦੇ ਸਾਹਮਣੇ ਰਿਐਕਟ ਕਰ ਰਹੇ ਹਾਂ, ਉਹ ਉਸ ਚੀਜ਼ ਨੂੰ ਦੇਖ ਕੇ ਬਹੁਤ ਜਲਦੀ ਸਿੱਖਦੇ ਨੇ। ਸੋ ਜ਼ਰੂਰੀ ਹੈ ਕਿ ਬੱਚਿਆਂ ਦੇ ਨਾਲ ਨਾ ਹੁਕਮ ਵਾਲੀ ਭਾਸ਼ਾ ਦੇ ਵਿੱਚ ਆਪਾਂ ਗੱਲਾਂ ਕਰੀਏ, ਉਹਨਾਂ ਨੂੰ ਆਰਡਰ ਦੇ ਰਿਹਾ, ਹੁਕਮ ਦੇ ਰਿਹਾ, ਇੱਦਾਂ ਕਰੋ, ਉੱਦਾਂ ਕਰੋ, ਤੁਹਾਨੂੰ ਇੱਦਾਂ ਕਰਨਾ ਚਾਹੀਦਾ, ਨਹੀਂ। ਐਕਚੁਅਲੀ ਸਾਨੂੰ ਦੋਸਤ ਵਾਲੀ ਲੈਂਗੁਏਜ ਦੇ ਵਿੱਚ ਉਹਨਾਂ ਦੇ ਨਾਲ ਗੱਲਬਾਤ ਕਰਨੀ ਚਾਹੀਦੀ ਹੈ। ਸਭ ਤੋਂ ਪਹਿਲਾਂ ਜ਼ਰੂਰੀ ਹੈ ਕਿ ਅਸੀਂ ਬੱਚਿਆਂ ਦੇ ਨਾ ਦੋਸਤ ਬਣੀਏ, ਸੁਣੀਏ ਉਹਨਾਂ ਦੇ ਦਿਲ 'ਚ ਕੀ ਹੈ, ਕਿਉਂਕਿ ਬੱਚਿਆਂ ਦੇ ਦਿਲ ਦੇ ਵਿੱਚ ਵੀ ਬਹੁਤ ਕੁਝ ਚੱਲ ਰਿਹਾ ਹੁੰਦਾ ਹੈ। ਦੋਸਤ ਬਣ ਕੇ ਸੁਣਾਂਗੇ ਤਾਂ ਹੀ ਕੰਮ ਚੱਲਣਾ ਹੈ। ਔਰ ਬਹੁਤ ਜ਼ਰੂਰੀ ਹੈ ਕਿ ਜਦੋਂ ਚੰਗੀਆਂ ਆਦਤਾਂ ਆਪਾਂ ਬੱਚਿਆਂ ਦੇ ਵਿੱਚ ਦੇਖ ਰਹੇ ਹਾਂ ਨਾ, ਉਹਨਾਂ ਦਾ ਵਿਕਾਸ ਕਰ ਰਹੇ ਹਾਂ, ਤਾਂ ਬਹੁਤ ਜ਼ਰੂਰੀ ਹੈ ਕਿ ਉਸ ਟਾਈਮ 'ਤੇ ਥੋੜ੍ਹੀ ਜਿਹੀ ਦੂਰੀ ਗੈਜਟਸ ਤੋਂ ਬਣਾ ਲੈਣੀ ਚਾਹੀਦੀ ਹੈ। ਆਪਣੇ ਆਪ ਨੂੰ ਵੀ ਦੇਖੋ, ਆਪਾਂ ਡਿਜੀਟਲ ਡਿਟੋਕਸ ਦਾ ਟਾਈਮ ਦਈਏ, ਔਰ ਬੱਚਿਆਂ ਨੂੰ ਵੀ ਬਾਹਰ ਲੈ ਕੇ ਜਾ ਸਕਦੇ ਹਾਂ। ਕੋਈ ਬਾਹਰ ਗਰਾਊਂਡ ਹੈ, ਜਿਵੇਂ ਮੰਨ ਲਓ ਗਾਰਡਨ ਹੈ, ਉੱਥੇ ਲੈ ਕੇ ਜਾ ਸਕਦੇ ਹਾਂ ਨਾ ਜੀ, ਥੋੜ੍ਹੀ ਬਹੁਤੀ ਇੱਕ ਆਊਟਿੰਗ ਵੀ ਹੋ ਜਾਂਦੀ ਹੈ, ਔਰ ਬੱਚਿਆਂ ਨੂੰ ਬਹੁਤ ਵਧੀਆ ਲੱਗਦਾ ਜਦੋਂ ਆਪਾਂ ਉਹਨਾਂ ਦੇ ਨਾਲ ਟਾਈਮ ਸਪੈਂਡ ਕਰ ਰਹੇ ਹਾਂ। ਸੋ ਟਾਈਮ ਸਪੈਂਡ ਕਰਾਂਗੇ, ਹੈ ਨਾ, ਔਰ ਮੈਂ ਪਹਿਲੇ ਕਿਹਾ ਡਿਜੀਟਲ ਡਿਟੋਕਸ ਬਹੁਤ ਜ਼ਰੂਰੀ ਹੈ ਕੁਝ ਸਮੇਂ ਲਈ ਦਿਨ 'ਚ, ਬਸ ਸਾਰੀਆਂ ਚੀਜ਼ਾਂ ਤੋਂ ਦੂਰ ਰਹੋ ਕੇ ਤੁਸੀਂ ਅਤੇ ਤੁਹਾਡਾ ਬੱਚਾ, ਬਸ ਇਹ ਚੀਜ਼ਾਂ ਨੇ ਨਾ ਦੋਵੇਂ ਨੂੰ, ਮਤਲਬ ਤੁਹਾਨੂੰ ਦੋਵਾਂ ਨੂੰ ਆਪਸ 'ਚ ਬਹੁਤ ਕਰੀਬ ਲੈ ਕੇ ਆਉਣਗੀਆਂ, ਔਰ ਜਿਹੜੀਆਂ ਆਦਤਾਂ ਨੇ ਉਹਦਾ ਇੱਕ ਸਾਨੂੰ ਚੇਂਜ ਵੇਖਣ ਨੂੰ ਮਿਲੇਗਾ। ਫਿਲਹਾਲ ਚੇਂਜ ਕਰ ਰਹੇ ਹਾਂ ਜੀ ਪ੍ਰੋਗਰਾਮ ਦਾ, ਥੋੜ੍ਹਾ ਜਿਹਾ ਮਾਹੌਲ ਅਗਲਾ ਗੀਤ ਸੁਣ ਰਹੇ ਹਾਂ, ਔਰ ਉਸ ਤੋਂ ਬਾਅਦ ਫਿਰ ਆ ਰਹੀ ਹਾਂ ਵਾਪਸ ਸਟੇ ਟਿਊਨਡ ਵਿਦ ਐਫਐਮ ਰੇਨਬੋ ਦਿਲ ਸੇ ਦਿਲ ਤੱਕ।
1: ਮੁਨੀਆਂ ਸਰ ਪੇ ਡਾਲੇ ਹੈ ਇਹ ਚੁਨੀਆਂ ਕਿਉਂ।

ਬਹੁਤ ਜ਼ਰੂਰੀ ਹੈ ਬੱਚਿਆਂ ਨੂੰ ਦੇਖੋ, ਜੇਕਰ ਉਹਨਾਂ ਦਾ ਦਿਲ ਕਰਨਾ ਡਾਂਸ ਕਰਨ ਦਾ ਤਾਂ ਉਹਨਾਂ ਨੂੰ ਕਰਨ ਦਿਓ, ਔਰ ਬੱਚਿਆਂ ਦਾ ਦਿਲ ਕਰਦਾ ਜੇਕਰ ਕੁਛ ਕੰਮ ਨਵਾਂ ਕਰਨ ਦਾ ਤਾਂ ਉਹਨਾਂ ਨੂੰ ਕਰਨ ਦਿਓ, ਉਹਨਾਂ ਨੂੰ ਆਜ਼ਾਦੀ ਦੇਣੀ ਚਾਹੀਦੀ ਹੈ ਸਾਨੂੰ, ਹਾਂ ਨਾਲ ਨਾਲ ਜ਼ਰੂਰ ਉਹਨਾਂ ਦੇ ਰਹਿਣਾ ਚਾਹੀਦਾ, ਪਰ ਇੱਕ ਜਿਹੜੀ ਫਰੀਡਮ ਹੈ ਨਾ, ਕੁਝ ਉਹ ਸੋਚ ਰਹੇ ਨੇ, ਕੁਝ ਨਵਾਂ ਕਰ ਰਹੇ ਨੇ, ਹੁਣ ਮੰਨ ਲਓ ਛੋਟੇ ਛੋਟੇ ਬੱਚੇ ਘਰ ਦੇ ਵਿੱਚ ਨੇ ਔਰ ਦੀਵਾਰਾਂ 'ਤੇ ਆਪਣੀ ਚਿੱਤਰਕਾਰੀ ਜਿਹੜੀ ਹੈ, ਕਲਾਕਾਰੀ ਜਿਹੜੀ ਉਹ ਦਿਖਾ ਰਹੇ ਨੇ, ਤਾਂ ਸਾਨੂੰ ਰੋਕਣਾ ਨਹੀਂ ਚਾਹੀਦਾ ਹੈ ਨਾ, ਕਿਉਂਕਿ ਉਹਨਾਂ ਦੇ ਅੰਦਰ ਦਾ ਜਿਹੜਾ ਕਲਾਕਾਰ ਹੈ ਨਾ, ਉਸ ਟਾਈਮ 'ਤੇ ਬਾਹਰ ਆ ਰਿਹਾ ਹੈ, ਵੱਡੇ ਹੋ ਕੇ ਉਹ ਕਲਾਕਾਰ ਪਤਾ ਨਹੀਂ ਕਿੱਥੇ ਰਹਿ ਜਾਂਦਾ ਹੈ, ਉਹਨਾਂ ਨੂੰ ਆਪ ਨੂੰ ਨਹੀਂ ਪਤਾ ਲੱਗਦਾ, ਇਸ ਕਰਕੇ ਬੱਚਿਆਂ ਦੀ ਜ਼ਿੰਦਗੀ ਹੈ ਉਹਨਾਂ ਦੇ ਨਾਲ, ਕਦੇ ਕਦੇ ਨਾ ਬੱਚਾ ਬਣ ਜਾਣਾ ਚਾਹੀਦਾ ਹੈ, ਔਰ ਬੱਚੇ ਬਣ ਕੇ ਹੀ ਉਹ ਜਿਹੜੀ ਜ਼ਿੰਦਗੀ ਨੇ, ਉਹ ਜਿਹੜੀਆਂ ਚੰਗੀਆਂ ਆਦਤਾਂ ਨੇ ਨਾ, ਉਹਨਾਂ ਬਾਰੇ ਫਿਰ ਮਿਲ ਕੇ ਕੰਮ ਕਰਨਾ ਚਾਹੀਦਾ ਹੈ ਨਾ ਜੀ, ਬਹੁਤ ਜ਼ਰੂਰੀ ਹੈ। ਔਰ ਅਨੁਸ਼ਾਸਨ ਜਿਹੜਾ ਇੱਕ ਡਿਸਿਪਲਿਨ ਹੈ ਨਾ ਲਾਈਫ ਦੇ ਵਿੱਚ, ਉਹ ਵੀ ਬਹੁਤ ਜ਼ਰੂਰੀ ਹੈ, ਛੋਟੀ ਛੋਟੀ ਚੀਜ਼ਾਂ ਨੂੰ ਲੈ ਕੇ। ਹੁਣ ਬੱਚਿਆਂ ਨੂੰ ਆਪਾਂ ਇਹ ਨਾ ਕਹੀਏ ਕਿ ਆਹ ਕਰੋ ਉਹ ਕਰੋ, ਨਹੀਂ, ਥੋੜ੍ਹਾ ਜਿਹਾ ਉਹਨਾਂ ਦੇ ਨਾਲ ਆਪਾਂ ਕੰਮ ਕਰੀਏ, ਜਿਵੇਂ ਕਿ ਅਸੀਂ ਕੱਪੜੇ ਫੋਲਡ ਕਰ ਰਹੇ ਹਾਂ ਘਰ ਦੇ ਵਿੱਚ, ਤਾਂ ਬੱਚਿਆਂ ਨੂੰ ਵੀ ਉਹਨਾਂ ਦੇ ਵਿੱਚ ਲਗਾਈਏ ਕਿ ਚਲ ਅੱਜ ਇੱਕ ਨਵਾਂ ਜਿਹਾ ਕੰਮ ਕਰਦੇ ਹਾਂ, ਇੱਦਾਂ ਕੰਮ ਕਰਨਾ ਹੈ ਨਾ, ਜਾਂ ਫਿਰ ਕੁਝ ਹੋਰ ਕਰ ਰਹੇ ਹਾਂ, ਮੰਨ ਲਓ ਕਿਚਨ 'ਚੋਂ ਕੋਈ ਸਮਾਨ ਲੈ ਕੇ ਆਉਣਾ, ਤਾਂ ਉਹਨਾਂ ਨੂੰ ਕਹੀਏ ਜਾ ਕੇ ਆਰਾਮ ਨਾਲ ਇਹ ਚੀਜ਼ ਰੱਖੋ, ਹੈ ਨਾ, ਸਿਖਾਈਏ, ਆਪ ਵੀ ਕਰੀਏ ਅਤੇ ਇਹਨਾਂ ਨੂੰ ਵੀ ਸਿਖਾਈਏ, ਤਾਂ ਉਹ ਜਲਦੀ ਕੈਚ ਕਰਦੇ ਨੇ ਉਹ ਚੀਜ਼ਾਂ, ਕਿਉਂਕਿ ਜੋ ਚੀਜ਼ ਉਹ ਦੇਖ ਰਹੇ ਹੈ ਨਾ, ਉਹ ਬਹੁਤ ਜਲਦੀ ਕੈਚ ਕਰ ਰਹੇ ਨੇ, ਸਿੱਖ ਰਹੇ ਨੇ। ਸੋ ਬਹੁਤ ਜ਼ਰੂਰੀ ਹੈ ਕਿ ਟਾਈਮ ਟੂ ਟਾਈਮ ਬੱਚਿਆਂ ਦੇ ਨਾਲ, ਬੱਚਾ ਤਾਂ ਬਣਨਾ ਹੀ ਬਣਨਾ ਹੈ, ਨਾਲ ਹੀ ਨਾਲ ਜੋ ਕੁਝ ਉਹ ਕਹਿ ਰਹੇ ਨੇ ਉਹਨਾਂ ਦੀ ਗੱਲ ਵੀ ਸੁਣਨੀ ਹੈ, ਡਿਸਿਪਲਿਨ ਵੀ ਉਹਨਾਂ ਨੂੰ ਸਿਖਾਉਣਾ ਹੀ ਨਾ, ਔਰ ਬਸ ਜ਼ਿਆਦਾ ਨਾ ਸਹੀ ਉਹਨਾਂ ਦੇ ਨਾਲ ਬਸ ਉਹਨਾਂ ਨੂੰ ਇਹ ਕਹਿਣਾ ਸਿਖਾਉਣਾ ਹੀ ਆਪਾਂ ਕਿ ਚੁੱਪ ਦੇਖੋ ਰਹਿਣਾ ਜ਼ਰੂਰੀ ਹੈ, ਪਰ ਸਾਹਮਣੇ ਵਾਲੇ ਨੂੰ ਸੁਣਨਾ ਵੀ ਬਹੁਤ ਜ਼ਰੂਰੀ ਹੈ ਕਿ ਕੋਈ ਕੀ ਕਹਿ ਰਿਹਾ, ਐਟਲੀਸਟ 5 ਮਿੰਟ 10 ਮਿੰਟ ਸੁਣਨ ਦੀ ਉਹਨਾਂ ਨੂੰ ਕੋਸ਼ਿਸ਼ ਕਰੀਏ, ਕਿ ਆਪਣਾ ਆਦਤ ਜਿਹੜੀ ਹੈ ਨਾ ਬਣਾਈਏ, ਕਿ ਭਾਵੇਂ ਮੰਮੀ ਹੋ ਗਏ, ਪਾਪਾ ਹੋ ਗਏ, ਦਾਦੀ ਹੈ, ਦਾਦੂ ਹੈ, ਕੋਈ ਵੀ ਘਰ ਦੇ ਵਿੱਚ ਉਹਨਾਂ ਨੂੰ ਕਹੀਏ ਕਿ ਤੁਸੀਂ ਸੁਣੋ ਉਹ ਕੀ ਕਹਿ ਰਹੇ ਨੇ, ਹੈ ਨਾ। ਹੁਣ ਮੰਨ ਰਹੇ ਨੇ ਛੋਟੇ ਬੱਚੇ, ਨਹੀਂ ਮੰਨ ਰਹੇ ਨੇ, ਉਹਨਾਂ ਦੀ ਮਰਜ਼ੀ ਹੈ, ਲੇਕਿਨ ਜਦੋਂ ਉਹ ਚੀਜ਼ ਕਰਨੀ ਸ਼ੁਰੂ ਕਰਨਗੇ ਨਾ, ਤਾਂ ਉਸ ਚੀਜ਼ ਨੂੰ ਮੰਨਣਾ ਵੀ ਸ਼ੁਰੂ ਕਰ ਦੇਣਗੇ। ਸੋ ਬਹੁਤ ਜ਼ਰੂਰੀ ਹੈ ਜੀ, ਛੋਟੇ ਛੋਟੇ ਚੇਂਜ ਲਾਈਫ ਦੇ ਵਿੱਚ ਆਪਾਂ ਲੈ ਕੇ ਆਈਏ, ਚੰਗੀਆਂ ਆਦਤਾਂ ਲੈ ਕੇ ਆਈਏ, ਤਾਂ ਹੀ ਇੱਕ ਚੇਂਜ ਵੇਖਣ ਨੂੰ ਮਿਲੇਗਾ। ਸਟੇ ਟਿਊਨਡ।

ਹੋ ਮੁੰਨਾ ਜਮੇ ਰਹੋ ਕਿਉਂਕਿ ਪਤਾ ਹੈ ਤੁਹਾਨੂੰ ਇਸ ਟਾਈਮ ਤਿਆਰੀ ਚੱਲ ਰਹੀ ਹੈ ਜੀ ਕਿਚਨ ਦੇ ਵਿੱਚ ਕੀ ਕੁਝ ਖਾਸ ਬਣ ਰਿਹਾ ਹੈ ਨਾ ਜੀ ਔਰ ਹੁਣ ਤੱਕ ਤਾਂ ਡਿਸਾਈਡ ਹੋ ਗਿਆ ਹੋਗਾ ਕਿ ਅੱਜ ਦੀ ਸਬਜ਼ੀ ਰੋਟੀ ਦਾਲ ਮੈਨਿਊ ਕੀ ਕੁਝ ਖਾਸ ਹੈ ਵੈਸੇ ਤੁਸੀਂ ਆਪਣਾ ਆਪਣਾ ਦੇਖੋ ਮੈਂ ਤੁਹਾਨੂੰ ਇਹ ਬੜਾ ਛੋਟਾ ਜਿਹਾ ਇੱਕ ਨੁਸਖਾ ਤੁਹਾਡੇ ਲਈ ਲੈ ਕੇ ਆਈ ਹਾਂ ਦੇਖੋ ਕੀ ਹੁੰਦਾ ਕਿ ਜਦੋਂ ਵੀ ਆਪਾਂ ਕੋਈ ਸਬਜ਼ੀ ਬਣਾ ਰਹੇ ਹਾਂ ਇੱਕ ਚੀਜ਼ ਦਾ ਇਸਤੇਮਾਲ ਅਸੀਂ ਹਮੇਸ਼ਾ ਹੀ ਕਰਦੇ ਹਾਂ ਫਲੇਵਰ ਦੇ ਲਈ ਕਹਿ ਲਓ ਜਾਂ ਕੁਝ ਲੋਕਾਂ ਨੂੰ ਤਾਂ ਬਹੁਤ ਜ਼ਿਆਦਾ ਪਸੰਦ ਹੁੰਦੀ ਹੈ ਐਂਡ ਦੈਟ ਇਜ਼ ਹਰੀ ਮਿਰਚੀ ਯਾ ਹਾਈ ਮਿਰਚੀ ਉਹ ਫੁੱਫ ਮਿਰਚੀ ਔਰ ਜਿਹੜੀ ਮਿਰਚੀ ਹੈ ਨਾ ਮਿਰਚੀ ਕੱਟਣ ਤੋਂ ਬਾਅਦ ਕਈ ਵਾਰੀ ਲੋਕਾਂ ਦੀ ਸ਼ਿਕਾਇਤ ਹੁੰਦੀ ਹੈ ਕਿ ਉਹਨਾਂ ਦੇ ਹੱਥਾਂ ਦੇ ਵਿੱਚ ਨਾ ਜਲਨ ਹੈ ਬਹੁਤ ਜ਼ਿਆਦਾ ਜਲ ਰਹੇ ਨੇ ਓ ਮਾਈ ਗੋਡ ਇਹਨਾਂ ਤਾਂ ਅਸੀਂ ਧੁੱਪੇ ਵੀ ਨਹੀਂ ਜਲਦੇ ਜਦੋਂ ਬਾਹਰ ਨਿਕਲਦੇ ਹਾਂ ਗਰਮੀ ਦੇ ਵਿੱਚ ਇੰਨਾ ਸਾਡੇ ਹੱਥ ਜਿਹੜੇ ਨੇ ਨਾ ਸੋਹਣੇ ਸੋਹਣੇ ਹੱਥ ਜਲ ਜਾਂਦੇ ਨੇ ਮਿਰਚੀ ਕੱਟਣ ਤੋਂ ਬਾਅਦ ਔਰ ਮਿਰਚੀ ਦੇ ਵਿੱਚ ਤੁਹਾਨੂੰ ਪਤਾ ਇੱਕ ਇੱਦਾਂ ਦਾ ਕਹਿ ਲਓ ਕਿ ਇੱਕ ਚੀਜ਼ ਹੈ ਜਿਹਨੂੰ ਆਪਾਂ ਕਹਿੰਦੇ ਹਾਂ ਕੈਪਸਿਸਿਨ ਉਹ ਇਹ ਕੈਪਸਿਸਿਨ ਉਹੀ ਕੰਮ ਕਰਦਾ ਜਿਹੜਾ ਦੋ ਬਿੱਲੀਆਂ ਦੀ ਲੜਾਈ ਦੇ ਵਿੱਚ ਬਾਂਦਰ ਨੇ ਕੀਤਾ ਸੀ ਇਹ ਰੋਟੀ ਖਾ ਗਿਆ ਸੀ ਉਹਨਾਂ ਦੀ ਹੈ ਸੋ ਇਹ ਜਿਹੜੀ ਮਿਰਚੀ ਦੇ ਵਿੱਚ ਕੈਪਸਿਸਿਨ ਹੈ ਨਾ ਇਹ ਕੰਮ ਕਰਦਾ ਹੈ ਕਿ ਜਿਹੜੀਆਂ ਸਾਡੀਆਂ ਹੱਥਾਂ ਦੇ ਵਿੱਚ ਜਿਹੜੀ ਜਲਨ ਹੈ ਨਾ ਇਹਦੇ ਲਈ ਇਹੀ ਜ਼ਿੰਮੇਵਾਰ ਹੈ ਤੋ ਕਰਨਾ ਕੀ ਹੈ ਛੋਟਾ ਜਿਹਾ ਨੁਸਖਾ ਐਕਸਪਰਟਸ ਵੱਲੋਂ ਦਿੱਤਾ ਗਿਆ ਕਿ ਜੇਕਰ ਸਾਡੇ ਹੱਥ ਵਿੱਚ ਬਹੁਤ ਜ਼ਿਆਦਾ ਜਲਨ ਹੋ ਰਹੀ ਹੈ ਨਾ ਤਾਂ ਜਾਂ ਤਾਂ ਆਪਾਂ ਠੰਡਾ ਦੁੱਧ ਅਪਲਾਈ ਕਰੀਏ ਜਾਂ ਦਹੀਂ ਅਪਲਾਈ ਕਰੀਏ ਥੋੜ੍ਹੀ ਦੇਰ ਤੱਕ ਹੈ ਨਾ ਜੀ ਮਸਾਜ ਜੀ ਕਰ ਲਈਏ ਥੋੜ੍ਹੀ ਰਾਹਤ ਮਿਲ ਸਕਦੀ ਹੈ ਜਾਂ ਇੱਕ ਹੋਰ ਤਰੀਕਾ ਹੈ ਕਿ ਡਾਇਰੈਕਟ ਆਪਾਂ ਹੈਂਡ ਵਾਸ਼ ਕਰ ਰਹੇ ਨੇ ਸੋ ਵਾਸ਼ ਕਰਨ ਤੋਂ ਪਹਿਲਾਂ ਆਪਾਂ ਕੀ ਕਰਨਾ ਇੱਕ ਨਾਰੀਅਲ ਦਾ ਜਾਂ ਫਿਰ ਦੇਖੋ ਸਰੋਂ ਦਾ ਤੇਲ ਥੋੜ੍ਹਾ ਜਿਹਾ ਲਗਾ ਲੈਣਾ ਔਰ ਤੇਲ ਲਗਾਉਣ ਤੋਂ ਬਾਅਦ ਨਾ ਉਸ ਤੋਂ ਬਾਅਦ ਹੈਂਡ ਵਾਸ਼ ਕਰਨੇ ਆ ਠੀਕ ਹੈ ਉਸ ਤੋਂ ਬਾਅਦ ਮਿਰਚੀ ਨਹੀਂ ਲੱਗੇਗੀ ਹਾਂ ਨੋਟ ਕਰਕੇ ਰੱਖ ਲਿਓ ਨੁਸਖਾ ਯਾਦ ਕਰੋਗੇ ਫਿਰ ਰਿਚਾ ਨੂੰ ਰਿਚਾ ਬੜਾ ਕਮਾਲ ਦਾ ਨੁਸਖਾ ਦੱਸ ਕੇ ਗਈ ਸੀ ਫਿਰ ਤੁਹਾਡੇ ਕੋਲ ਵੀ ਇੱਦਾਂ ਦੇ ਨੁਸਖੇ ਹੁੰਦੇ ਆ ਤਾਂ ਐਫ ਐਮ ਰੇਨਬੋ ਦੇ ਨਾਲ ਸ਼ੇਅਰ ਕਰ ਸਕਦੇ ਹੋ 9855102027 ਨੰਬਰ 'ਤੇ ਵਟਸਐਪ ਕਰ ਸਕਦੇ ਹੋ ਸਾਨੂੰ ਜੇਕਰ ਤੁਹਾਨੂੰ ਵੀ ਕੋਈ ਕਮਾਲ ਦਾ ਦਾਦੀ ਨਾਨੀ ਵਾਲਾ ਨੁਸਖਾ ਬਤਾਇਆ ਤੁਸੀਂ ਆਪ ਦਾਦੀ ਨਾਨੀ ਹੋ ਤਾਂ ਫਿਰ ਕਰੋ ਨਾ ਸ਼ੇਅਰ ਇੰਤਜ਼ਾਰ ਕਰ ਰਹੀ ਹਾਂ ਤੁਹਾਡਾ ਸਟੇ ਟਿਊਨਡ

ਸੋ ਮਿਰਚੀ ਤਾਂ ਲੱਗ ਗਈ ਆ ਤਾਂ ਫਿਰ ਕਰ ਕੀ ਸਕਦੇ ਹੋ। ਇਸ ਗਾਣੇ ਦੇ ਵਿੱਚ ਕਵੀ ਇਹ ਕਹਿ ਰਿਹਾ ਕਿ ਜਾਓ ਜਾ ਕੇ ਉਸ ਕੁੜੀ ਨੂੰ ਪਾਣੀ ਪਿਲਾ ਦਿਓ, ਮਿਰਚੀ ਲੱਗ ਗਈ ਹੈ। ਇੰਜੋਏ ਕਰੋ ਤੁਸੀਂ ਪ੍ਰੋਗਰਾਮ ਹੋਮ ਸਵੀਟ ਹੋਮ ਮੌਨਸਟਰ 2.7 FM ਰੇਨਬੋ ਤੇ। ਔਰ ਇਸ ਗੀਤ ਤੋਂ ਬਾਅਦ ਵੈਸੇ ਮਿਰਚੀ ਲੱਗ ਨਹੀਂ ਰਹੀ, ਮਿਰਚੀ ਲਗਾਈ ਜਾਏਗੀ ਕਿਉਂਕਿ ਪ੍ਰੋਗਰਾਮ ਦੇ ਵਿੱਚ ਹੁਣ ਵਾਰੀ ਆ ਗਈ ਹੈ ਜੀ। ਕੁਝ ਖਾਸ ਰੈਸਿਪੀ ਦੇਖੋ, ਮੈਂ ਹਮੇਸ਼ਾ ਕਹਿੰਦੀ ਹਾਂ ਕਿ ਤੁਹਾਡੇ ਲਈ ਆਪਾਂ ਲੈ ਕੇ ਆਉਂਦੇ ਹਾਂ। ਔਰ ਅੱਜ ਦੇ ਟਾਈਮ ਦੇ ਵਿੱਚ, ਅੱਜ ਦੇ ਦਿਨ ਦੇ ਵਿੱਚ ਜੇਕਰ ਤੁਹਾਡਾ ਵੀ ਕੋਈ ਪਲਾਨ ਨਹੀਂ ਬਣਿਆ ਕਿ ਅੱਜ ਅਸੀਂ ਕੀ ਕੁਝ ਖਾਸ ਬਣਾ ਰਹੇ ਹਾਂ, ਤਾਂ ਫਿਰ ਚਲੋ ਇੱਕ ਬੜੀ ਖਾਸ ਜੀ ਰੈਸਿਪੀ ਤੁਹਾਡੇ ਲਈ ਲੈ ਕੇ ਆਈ ਹਾਂ। ਔਰ ਰੈਸਿਪੀ ਬੜੀ ਕਮਾਲ ਦੀ ਹੈ, ਸ਼ਾਇਦ ਸੁਣੀ ਵੀ ਨਹੀਂ ਹੋਗੀ ਤੁਸੀਂ ਅੱਜ ਤੱਕ ਇਹ ਰੈਸਿਪੀ। ਸੋ ਲੌਕੀ ਹੈ ਨਾ, ਲੌਕੀ ਦੀ ਸਬਜ਼ੀ ਆਪਾਂ ਬਣਾ ਲੈਂਦੇ ਹਾਂ, ਲੌਕੀ ਦੇ ਚੀਲੇ ਪੂੜੇ ਕੁਝ

ਵੀ ਆਪਾਂ ਬਣਾ ਲੈਂਦੇ ਹਾਂ, ਬੜੀ ਸਵਾਦ ਹੁੰਦੀ ਹੈ, ਹੈਲਦੀ ਵੀ ਹੁੰਦੀ ਹੈ। ਸਾਨੂੰ ਪਤਾ ਹੈ ਹੈਲਥ ਜਿਹੜੇ ਟਿਪਸ ਨੇ ਔਰ ਨਿਊਟ੍ਰੀਐਂਟਸ ਜਿਹੜੇ ਨੇ ਇਸ ਲੌਕੀ ਦੇ ਵਿੱਚ ਹੁੰਦੇ ਨੇ, ਪੋਸ਼ਕ ਤੱਤ ਹੁੰਦੇ ਨੇ ਲੌਕੀ ਦੇ। ਜਨਾਬ ਅੱਜ ਆਪਾਂ ਨੂਡਲਸ ਬਣਾ ਰਹੇ ਹਾਂ, ਆ ਗਿਆ ਟਵਿਸਟ ਲਾਈਫ ਦੇ ਵਿੱਚ। ਸੋ ਲੌਕੀ ਦੇ ਨੂਡਲਸ ਬਣਾਉਣ ਦੇ ਲਈ ਆਪਾਂ ਕਰਨਾ ਕੀ ਹੈ, ਸਮਾਨ ਕੁਛ ਚਾਹੀਦਾ ਹੈ ਨਾ। ਹੁਣ ਕਹੋਗੇ ਸਮਾਨ, ਓਬਵੀਅਸਲੀ ਨੂਡਲਸ ਬਣਾ ਰਹੇ ਹਾਂ ਤਾਂ ਸਮਾਨ ਨੋਟ ਵੀ ਕਰਨਾ ਪਏਗਾ। ਸੋ ਲੌਕੀ ਬਣਾਉਣ ਦੇ ਲਈ ਆਪਾਂ ਕਰਨਾ ਕੀ ਹੈ, ਇੱਕ ਤਾਂ ਲੌਕੀ ਲੈ ਲੈਣੀ ਹੈ ਜੀ, ਹੈ ਨਾ ਜੀ, ਥੋੜ੍ਹੀ ਜਿਹੀ ਬਸ ਮੀਡੀਅਮ ਸਾਈਜ਼ ਦੀ ਲੌਕੀ ਲੈ ਲੈਣੀ ਹੈ, ਜ਼ਿਆਦਾ ਵੱਡੀ ਨਾ ਹੋ ਜਾਂ ਛੋਟੀ ਵੀ ਨਹੀਂ ਹੋ। ਔਰ ਆਪਣਾ ਨੂਡਲਸ ਦੇ ਲਈ ਜੋ ਵੀ ਆਪਣਾ ਸਮਾਨ ਹੈ, ਸਬਜ਼ੀਆਂ ਦਾ ਤੜਕਾ ਆਪਾਂ ਲਗਾਵਾਂਗੇ, ਜਿਵੇਂ ਕਿ ਇੱਕ ਪਿਆਜ਼ ਹੋ ਗਿਆ, ਇੱਕ ਸ਼ਿਮਲਾ ਮਿਰਚ ਹੋ ਗਈ, ਗਾਜਰ ਹੋ ਗਏ, ਔਰ ਲਸਣ ਅਦਰਕ ਦਾ ਪੇਸਟ ਹੋ ਸਕਦਾ ਹੈ, ਬਾਕੀ ਹਰੀ ਮਿਰਚ। ਗਾਣਾ ਸੁਣਿਆ ਉਹਦੇ ਵਿੱਚ ਥੋੜ੍ਹੀ ਜਿਹੀ ਉਧਾਰ ਲੈ ਕੇ ਆ ਜਾਇਓ। ਔਰ ਆਪਣੀ ਸੋਇਆ ਸੌਸ ਹੋ ਗਈ ਇੱਕ ਚਮਚਾ, ਇੱਕ ਚਮਚਾ ਚਿੱਲੀ ਸੌਸ ਵੀ ਆਪਾਂ ਪਾ ਸਕਦੇ ਹਾਂ, ਟਮੈਟੋ ਕੈਚਅਪ ਪਾ ਸਕਦੇ ਹਾਂ, ਹੈ ਨਾ ਜੀ। ਬਾਕੀ ਮਸਾਲੇ, ਕਾਲੀ ਮਿਰਚ, ਨਮਕ, ਇਹ ਸਭ ਤਾਂ ਤੁਹਾਨੂੰ ਪਤਾ ਹੀ ਆਪਾਂ ਪਾਉਂਦੇ ਹਾਂ, ਨਿਊਡਲਸ ਬਣਾ ਰਹੇ ਹਾਂ। ਸੋ ਲੌਕੀ ਦੇ ਨੂਡਲਸ ਬਣਾਵਾਂਗੇ ਆਪਾਂ, ਔਰ ਕਿਵੇਂ ਬਣਾਵਾਂਗੇ ਦੱਸਾਂਗੇ ਤੁਹਾਨੂੰ। ਸਮਾਨ ਨੋਟ ਕਰਕੇ ਰੱਖੋ, ਲੌਕੀ ਲੈ ਕੇ ਆਓ ਜਾ ਕੇ ਬਾਜ਼ਾਰ ਤੋਂ, ਫਿਰ ਨਾ ਕਹੀਓ ਨੂਡਲਸ ਬਣਾਉਣੇ ਸੀ, ਲੌਕੀ ਤਾਂ ਹੈ ਹੀ ਨਹੀਂ। ਜਾਓ ਜਾ ਕੇ ਨੋਟ ਕਰੋ ਇਨਗਰੀਡੀਐਂਟਸ, ਲੌਕੀ ਲੈ ਕੇ ਆਓ, ਉਸ ਤੋਂ ਬਾਅਦ ਆਪਾਂ ਨੂਡਲਸ ਬਣਾ ਰਹੇ ਹਾਂ। ਸਟੇ ਟਿਊਨਡ।

ਚਾਰ ਪੰਜ ਛੇ ਸੱਤ ਅੱਠ ਨੌ ਦਸ ਗਿਆਰਾਂ ਬਾਰਾਂ ਤੇਰਾਂ ਜਿੰਨੀਆਂ ਵੀ ਸਬਜ਼ੀਆਂ ਤੁਹਾਡੇ ਘਰ 'ਚ ਪਈਆਂ ਹੋਈਆਂ ਨੇ, ਸ਼ਿਮਲਾ ਮਿਰਚ ਤੋਂ ਲੈ ਕੇ ਸੋਹਣੀ ਜਿਹੀ ਲਸਣ, ਅਦਰਕ, ਗਾਜਰ, ਆਹਾ ਐਗਜ਼ੋਟਿਕ ਸਬਜ਼ੀਆਂ ਵੀ ਪਾ ਸਕਦੇ ਹੋ ਜੇਕਰ ਤੁਹਾਡੇ ਕੋਲ ਜ਼ਿਆਦਾ ਪੈਸੇ ਨੇ ਤਾਂ, ਔਰ ਲਾਲ ਪੀਲੀ ਵਾਲੀ ਜਿਹੜੀ ਸ਼ਿਮਲਾ ਮਿਰਚ ਹੁੰਦੀ ਹੈ ਨਾ ਉਹ ਵੀ ਪਾ ਸਕਦੇ ਹਾਂ ਕਿਉਂਕਿ ਨੂਡਲਸ ਦੇ ਵਿੱਚ ਜਨਾਬ ਉਹ ਵੀ ਹੁੰਦੀਆਂ ਨੇ, ਹੈ ਨਾ। ਸੋ ਸਬਜ਼ੀਆਂ ਦਾ ਤੜਕਾ ਆਪਾਂ ਲਗਾਉਣਾ ਪੈਨ ਦੇ ਵਿੱਚ ਤੇਲ ਗਰਮ ਕਰਕੇ। ਹੁਣ ਤੇਲ ਦੇ ਵਿੱਚ ਪੈਨ ਮੈਂ ਬੋਲਣ ਲੱਗੀ ਸੀ ਪਹਿਲਾਂ, ਯਾਦ ਆ ਗਿਆ ਮੈਨੂੰ ਕਿ ਪੈਨ 'ਚ ਤੇਲ ਗਰਮ ਹੁੰਦਾ। ਤੋ ਤੇਲ ਗਰਮ ਕਰਕੇ ਉਹਦੇ ਵਿੱਚ ਸਭ ਤੋਂ ਪਹਿਲਾਂ ਆਪਾਂ ਅਦਰਕ ਲਸਣ ਦਾ ਪੇਸਟ ਪਾਉਣਾ, ਠੀਕ ਹੈ ਜੀ। ਹਾਂ, ਜ਼ਿਆਦਾ ਮੈਨੂੰ ਪਤਾ ਤੁਹਾਡੇ ਘਰ ਦੇ ਵਿੱਚ ਬੜੇ ਪੈਕਟ ਤੁਸੀਂ ਲਾ ਕੇ ਰੱਖੇ ਹੋਏ ਨੇ, ਫਰੈਸ਼ ਤਾਂ ਬਣਦਾ ਨਹੀਂ ਅੱਜ ਕੱਲ੍ਹ ਕਿਸੇ ਕੋਲੋਂ, ਹੈ ਨਾ ਜੀ। ਸੋ ਅਦਰਕ ਲਸਣ ਦਾ ਪੇਸਟ ਪਾ ਕੇ ਹਰੀ ਮਿਰਚ ਜਿਹੜੀ ਸਾਨੂੰ ਲੱਗੀ ਸੀ ਨੇਹਾ ਕੱਕੜ ਦੀ ਆਵਾਜ਼ ਦੇ ਵਿੱਚ, ਸੁੱਟ ਦੇਣੀ ਹੈ ਉਹਦੇ ਵਿੱਚ ਹਰੀ ਮਿਰਚਾਂ। ਜੇ ਜਾ ਕੇ ਪਸੰਦ ਹੈ ਤੁਹਾਨੂੰ ਹਰੀ ਮਿਰਚਾਂ, ਹੈ ਨਾ, ਤੀਖਾ ਖਾਣਾ ਪਸੰਦ ਹੈ ਤਾਂ ਫਿਰ, ਨਹੀਂ ਪਸੰਦ ਹੈ ਤਾਂ ਚਲੋ ਰਹਿਣ ਦਿਓ, ਸਕਿਪ ਸਕਿਪ ਕਰ ਦਿਓ ਇਹ ਵਾਲਾ ਪਾਰਟ, ਬਿਲਕੁਲ ਸਕਿਪ ਕਰ ਦਿਓ, ਜਿਵੇਂ ਕਿ ਸਕਿਪ ਕਰ ਦਿੱਤੇ ਹੈ ਬਹੁਤ ਸਾਰੇ ਹੀਰੋ ਹੀਰੋਇਨਸ ਨੂੰ ਫਿਲਮਾਂ 'ਚੋਂ, ਹੈ ਨਾ ਜੀ। ਸੋ ਸਕਿਪ ਕਰਨ ਤੋਂ ਬਾਅਦ, ਮੇਰਾ ਮਤਲਬ ਹਰੀ ਮਿਰਚ ਪਾਉਣ ਤੋਂ ਬਾਅਦ, ਅਗਲਾ ਜਿਹੜਾ ਸਟੈਪ ਹੈ ਪਿਆਜ਼ ਪਾਉਣਾ ਹੈ। ਉਹ ਬੜਾ ਤਰਸਾਉਂਦਾ ਹੈ ਸਾਨੂੰ ਇਹ ਪਿਆਜ਼ ਜਿਹੜਾ ਹੈ, ਰੁਲਾਉਂਦਾ ਹੈ। ਹੁਣ ਇਹਨੂੰ ਰੁਲਾਉਣ ਦੀ ਪਾਰੀ ਆ ਗਈ ਹੈ, ਕੜਾਹੀ ਦੇ ਵਿੱਚ ਇਹਨੂੰ ਪਾ ਦਿਓ। ਔਰ ਜਦੋਂ ਪਿਆਜ਼ ਪਾ ਦਿੱਤਾ ਹੈ ਇਹਨੂੰ ਚੰਗੀ ਤਰ੍ਹਾਂ, ਇੱਦਾਂ ਬਿਲਕੁਲ ਜਦੋਂ ਬਰਾਊਨ ਹੋ ਜਾਏ ਨਾ, ਕਲਰ ਛੱਡ ਜਾਏ ਆਪਣਾ, ਬਰਾਊਨ ਹੋਣ ਲੱਗੇ, ਤਾਂ ਉਦੋਂ ਸਾਰੀ ਸਬਜ਼ੀਆਂ ਪਾਉਣੀ ਹੈ, ਠੀਕ ਹੈ ਜੀ। ਪਿਆਜ਼ ਤੋਂ ਬਾਅਦ ਸਾਰੀ ਸਬਜ਼ੀਆਂ ਹੋ ਗਈਆਂ, ਜਿਵੇਂ ਸ਼ਿਮਲਾ ਮਿਰਚ, ਗਾਜਰ, ਜੋ ਵੀ ਤੁਹਾਨੂੰ ਪਸੰਦ ਹੈ ਸਬਜ਼ੀਆਂ ਨੂਡਲਸ ਦੇ ਵਿੱਚ ਉਹ ਪਾ ਦੇਣੀਆਂ ਨੇ। ਚਲੋ ਔਰ ਹੌਲੀ ਹੌਲੀ ਚਲਾਉਂਦੇ ਰਹੋ ਆਪਣੀ ਨਾਓ, ਅਰੇ ਨਾਓ ਨਹੀਂ ਰਹੇ, ਕੜਾਹੀ ਦੇ ਵਿੱਚ ਨੂਡਲਸ ਚਲਾਉਣੇ, ਸਬਜ਼ੀਆਂ ਚਲਾਉਣੀਆਂ, ਸਬਜ਼ੀਆਂ ਚਲਾਓ। ਔਰ ਉਸ ਤੋਂ ਬਾਅਦ ਜ਼ਿਆਦਾ ਵੀ ਨਹੀਂ ਪਕਾਉਣਾ, ਜਿਵੇਂ ਮੈਂ ਤੁਹਾਨੂੰ ਪਕਾ ਰਹੀ ਹਾਂ, ਨਹੀਂ ਦੇਰ ਦਾ। ਹੁਣ ਤੁਸੀਂ ਕਹੋਗੇ ਕਦੋਂ ਗਾਣਾ ਸੁਣਾ ਰਹੀ ਹਾਂ, ਅਗਲਾ ਗਾਣਾ ਸੁਣਾ ਰਹੀ ਹਾਂ। ਉਸ ਤੋਂ ਬਾਅਦ ਲਾਸਟ ਸਟੈਪ ਇਹੀ ਹੈ, ਜਦੋਂ ਸਬਜ਼ੀਆਂ ਪੱਕ ਜਾਣ ਨਾ, ਬਸ ਉਹਦੇ ਵਿੱਚ ਜਿਹੜੀਆਂ ਲੌਕੀ ਦੀ ਆਪਾਂ ਜੂਲੀਅਨਸ ਕੀਤੇ ਨਾ, ਨੂਡਲਸ ਦੀ ਸ਼ੇਪ ਦਿੱਤੀ ਹੈ, ਉਹਨੂੰ ਪਾ ਦੇਣਾ ਬਸ। ਔਰ ਜਦੋਂ ਪੱਕਣੀ ਸ਼ੁਰੂ ਹੋ ਜਾਏ ਨਾ, ਬਸ ਜ਼ਿਆਦਾ ਨਹੀਂ ਪਕਾਉਣਾ, ਨਹੀਂ ਤਾਂ ਉਹਨੇ ਸੜ ਜਾਣਾ, ਬੁਰਾ ਬਣ ਸਕਦੀ ਹੈ ਉਹ ਲੌਕੀ। ਬਸ ਉਹ ਨੂਡਲਸ ਤਿਆਰ ਹੋ ਜਾਣਗੇ, ਲੌਕੀ ਪੱਕ ਜਾਏਗੀ, ਔਰ ਵਧੀਆ ਤੁਸੀਂ ਆਪਣੀ ਕੈਚਅਪ ਪਾਓ ਉਹਦੇ ਵਿੱਚ, ਜਾਂ ਫਿਰ ਚਿਲੀ ਸੌਸ ਪਾ ਦਿਓ, ਸਪਰਿੰਗ ਅਨੀਅਨਸ ਪਾ ਦਿਓ, ਹੈ ਨਾ ਜੀ। ਤੁਹਾਡੇ 'ਤੇ ਡਿਪੈਂਡ ਕਰਦਾ ਹੈ ਕਿੰਨੀ ਕੁ ਸੋਹਣਾ ਬਿਊਟੀਫੁੱਲ ਉਹਨੂੰ ਤੁਸੀਂ ਬਣਾ ਸਕਦੇ ਹੋ। ਔਰ ਰੈਡੀ ਹਾਂ ਜੀ ਤੁਹਾਡੇ ਅੱਜ ਦੇ ਖਾਣੇ ਦੇ ਵਿੱਚ ਇਹ ਲੌਕੀ ਦੇ ਨੂਡਲਸ। ਆਏ ਹਾਏ ਹਾਏ, ਖਾ ਕੇ ਦੱਸਿਓ ਜ਼ਰਾ ਕਿਵੇਂ ਬਣੇ। ਮੈਂ ਗਾਣਾ ਸੁਣ ਕੇ ਆਈ, ਸਟੇ ਟਿਊਨਡ।

ਇਸ ਟਾਈਮ ਜਿੰਨੇ ਵੀ ਦੋਸਤ ਬੈਠੇ ਨੇ ਐਫਐਮ ਰੇਨਬੋ ਸੁਣ ਰਹੇ ਨੇ, ਉਹਨਾਂ ਨੂੰ ਪਤਾ ਹੈ ਕਿ ਰਿਚਾ ਯੈ ਬਸ ਤੂੰ ਜੋ ਕਿ ਦੱਸ ਕੇ ਜਾਂਦੀ ਹੈ ਜੀ ਸਾਨੂੰ ਬੜੀ ਕਮਾਲ ਦੇ ਨੁਸਖੇ, ਔਰ ਤੁਸੀਂ ਵੀ ਵੈਸੇ ਦੱਸ ਸਕਦੇ ਸੀ 9855 10 10 27 ਇਸ ਵਟਸਐਪ ਨੰਬਰ 'ਤੇ। ਇਸ ਪ੍ਰੋਗਰਾਮ 'ਚ ਰੋਜ਼ ਤੁਸੀਂ ਆਪਣੇ ਕੋਲ ਕੋਈ ਵੀ ਇਨਫੋਰਮੇਸ਼ਨ ਹੁੰਦੀ ਹੈ ਨਾ ਜੀ, ਕੋਈ ਆਪਣੇ ਘਰ ਦੇ ਵਿੱਚ ਤੁਸੀਂ ਕੀ ਕੁਛ ਖਾਸ ਕਰਦੇ ਹੋ ਜਾਂ ਕੋਈ ਨੁਸਖਾ ਹੁੰਦਾ ਹੈ ਜਾਂ ਕੋਈ ਰੈਸਿਪੀ ਹੁੰਦੀ ਹੈ ਤਾਂ ਸਾਡੇ ਨਾਲ ਬਿਲਕੁਲ ਸ਼ੇਅਰ ਕਰ ਸਕਦੇ ਹੋ ਵਟਸਐਪ ਦੇ ਜ਼ਰੀਏ। ਸੋ ਹੋਮ ਸਵੀਟ ਹੋਮ ਪ੍ਰੋਗਰਾਮ 'ਚ ਅੱਜ ਆਪਾਂ ਬਹੁਤ ਸਾਰੀਆਂ ਗੱਲਾਂ ਬਾਤਾਂ ਕੀਤੀਆਂ। ਇੱਕ ਚੀਜ਼ ਤਾਂ ਰਹਿ ਗਈ ਹੈ ਕਿ ਅੱਜ ਰਿਚਾ ਨੇ ਕੋਈ ਡੀ ਆਈ ਵਾਈ ਹੈ ਕਿ ਆ ਤਰੀਕਾ ਤਾਂ ਦੱਸਿਆ ਨਹੀਂ ਹੈ, ਤੋ ਚਲੋ ਫਿਰ ਜਾਂਦੇ ਜਾਂਦੇ ਇੱਕ ਕਮਾਲ ਦਾ ਨੁਸਖਾ ਆਪਣੇ ਲਿਪਸ ਦੇ ਲਈ, ਕਿਉਂਕਿ ਕਈ ਵਾਰੀ ਸ਼ਿਕਾਇਤ ਹੁੰਦੀ ਹੈ ਲਿਪਸ ਹੋ ਸਕਦਾ ਕਿਸੇ ਚੀਜ਼ ਦੀ ਕਮੀ ਕਰਕੇ ਬਰਾਊਨ ਜਾਂ ਫਿਰ ਬਲੈਕਿਸ਼ ਇੱਕ ਜਿਹੜੀ ਲਿਪਸ ਹੈ ਸਾਡੇ ਬੁੱਲ ਨੇ ਹੈ ਨਾ ਜੀ, ਉਹ ਸੁੱਕਣੇ ਵੀ ਸਟਾਰਟ ਹੋ ਜਾਂਦੇ ਨੇ, ਕਲਰਸ ਜਿਹੜਾ ਹੈ ਉਹਨਾਂ ਦਾ ਚੇਂਜ ਹੋ ਜਾਂਦਾ। ਸੋ ਲਿਪਸ ਦਾ ਜਿਹੜਾ ਨੈਚੁਰਲ ਪਿੰਕ ਕਲਰ ਹੈ ਬਰਕਰਾਰ ਹੈ, ਉਹਦੇ ਲਈ ਕਰਨਾ ਕੀ ਹੈ, ਬਹੁਤ ਛੋਟਾ ਜਿਹਾ ਇੱਕ ਆਪਣਾ ਨੁਸਖਾ ਅਪਲਾਈ ਕਰ ਸਕਦੇ ਹਾਂ। ਕਰਨਾ ਕੀ ਹੈ ਕਿ ਨਿੰਬੂ ਅਤੇ ਜਿਹੜੀਆਂ ਬੂੰਦਾਂ ਨੇ ਨਾ, ਨਿੰਬੂ ਦੇ ਰਸ ਦੀ ਕੁਝ ਬੂੰਦਾਂ ਔਰ ਚੀਨੀ। ਔਰ ਹੁਣ ਫਿਰ ਤੁਸੀਂ ਕਹੋਗੇ ਰਿਚਾ ਸ਼ਿਕੰਜਵੀ ਬਣਾਉਣ ਲੱਗੀ, ਨਹੀਂ ਨਹੀਂ ਨਹੀਂ। ਸੋ ਚੀਨੀ ਦਾ ਦੇਖੋ ਇੱਕ ਕੌਲੀ ਦੇ ਵਿੱਚ ਇੱਕ ਚਮਚਾ ਚੀਨੀ ਦਾ ਲੈਣਾ, ਉਹਦੇ ਵਿੱਚ ਕੁਝ ਕੁ ਬੂੰਦਾਂ ਨਿੰਬੂ ਦੇ ਰਸ ਦੀ ਪਾ ਕੇ ਨਾ, ਬਸ ਥੋੜ੍ਹਾ ਜਿਹਾ ਉਹਦੇ ਵਿੱਚ ਓਲਿਵ ਆਇਲ ਮਿਲਾ ਲੈਣਾ ਹੈ, ਯਾਨੀ ਕਿ 3-4 ਬੂੰਦਾਂ ਓਲਿਵ ਆਇਲ ਦੀ ਮਿਲਾ ਕੇ ਇਹ ਨਿੰਬੂ ਓਲਿਵ ਆਇਲ ਔਰ ਚੀਨੀ ਦੀ ਆਪਾਂ ਮਸਾਜ ਕਰੀਏ ਨਾ ਲਿਪਸ 'ਤੇ, ਤਾਂ ਥੋੜ੍ਹੇ ਜਿਹੇ ਉਹਦੇ ਜਿਹੜੀ ਇੱਕ ਰੰਗਤ ਹੈ ਨਾ ਨੈਚੁਰਲ ਪਿੰਕ ਲਿਪਸ ਜਿਹੜੇ ਨੇ ਬਰਕਰਾਰ ਰਹਿਣਗੇ। ਇੱਕ ਬੜਾ ਵਧੀਆ ਨੁਸਖਾ ਸੀ, ਹੈਲਪ ਕਰ ਸਕਦੇ ਨੇ। ਬਾਕੀ ਤਾਂ ਨੁਸਖੇ ਹੋਰ ਵੀ ਬਹੁਤ ਜ਼ਿਆਦਾ ਹੁੰਦੇ ਨੇ, ਅਸੀਂ ਇਹ ਅਪਲਾਈ ਕਰਦੇ ਹਾਂ, ਤੁਸੀਂ ਵੀ ਕੋਈ ਖਾਸ ਅਪਲਾਈ ਕਰਦੇ ਹੋ ਤਾਂ ਮੇਰੇ ਨਾਲ ਸ਼ੇਅਰ ਕਰ ਸਕਦੇ ਹੋ ਜੀ। ਬਾਕੀ ਅਗਲਾ ਗੀਤ ਤੁਹਾਡੇ ਲਈ ਮੈਂ ਲੈ ਕੇ ਆ ਰਹੀ ਹਾਂ ਜੀ, ਸਟੇ ਟਿਊਨਡ।

ਐਫਐਮ ਬੈਂਡ 102.7 ਮੈਗਾਹਰਟਜ਼ ਤੇ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਅਸੀਂ ਬੋਲ ਰਹੇ ਹਾਂ ਔਰ ਨਾਲ ਹੀ ਨਾਲ ਹੁਣ ਐਫਐਮ ਬੈਂਡ 103.6 ਮੈਗਾਹਰਟਜ਼ ਤੇ ਆਕਾਸ਼ਵਾਣੀ ਅੰਮ੍ਰਿਤਸਰ ਦੇ ਦੋਸਤ ਵੀ ਇਸ ਟਾਈਮ ਸਾਡੇ ਨਾਲ ਜੁੜ ਚੁੱਕੇ ਨੇ ਜੀ। ਇੱਕ ਵੱਜ ਚੁੱਕਾ ਹੈ ਔਰ ਇੱਕ ਵੱਜਦੇ ਹੀ ਦੋਸਤਾਂ ਨੂੰ ਪਤਾ ਹੈ ਕਿ ਅੱਜ ਰਿਚਾ ਆਈ ਹੋਈ ਹੈ ਔਰ ਪ੍ਰੋਗਰਾਮ ਮਿਡ ਡੇ ਮੈਲੋਡੀਜ਼ ਦੀ ਸ਼ੁਰੂਆਤ ਕਰ ਰਹੇ ਹਾਂ ਅਤੇ ਗਾਣਾ ਜਿਹੜਾ ਹੈ ਨਾ ਅਗਲਾ ਲਤਾ ਮੰਗੇਸ਼ਕਰ ਅਤੇ ਉਦਿਤ ਨਾਰਾਇਣ ਜੀ ਦੀ ਆਵਾਜ਼ ਦੇ ਵਿੱਚ ਪ੍ਰੋਗਰਾਮ ਦਾ ਗੀਤ, ਪ੍ਰੋਗਰਾਮ ਦੀ ਸ਼ੁਰੂਆਤ ਕਰੀਏ ਸੋਹਣੇ ਜਿਹੇ ਗੀਤ ਦੇ ਨਾਲ। ਆਏ ਹਾਏ ਹਾਏ, ਇੰਤਜ਼ਾਰ ਸੀਗਾ ਮੈਨੂੰ ਇਸ ਗੀਤ ਦਾ ਔਰ ਉਸ ਤੋਂ ਬਾਅਦ ਮਿਲ ਰਿਹਾ ਤੁਹਾਨੂੰ ਸਿਰਫ ਇੱਥੇ ਸਟੇ ਟਿਊਨਡ ਵਿਦ ਐਫਐਮ ਰੇਨਬੋ ਦਿਲ ਸੇ ਦਿਲ ਤੱਕ।

ਚੱਲ ਚੱਲੀਏ ਕਿਤੇ ਇੱਕ ਅਜਿਹੇ ਜਹਾਂ ਦੇ ਵਿੱਚ ਜਿੱਥੇ ਤੂੰ ਹੋ, ਮੈਂ ਹੋ ਅਤੇ ਬਹੁਤ ਸਾਰੀਆਂ ਢੇਰ ਸਾਰੀਆਂ ਗੱਲਾਂ ਹੋ, ਹੋਰ ਕੋਈ ਹੋਏ ਨਾ ਹੋ, ਬਸ ਤੇਰਾ ਸਾਥ ਚਾਹੀਦਾ ਹੈ ਮੈਨੂੰ, ਤੂੰ ਚਾਹੀਦਾ ਹੈ। ਜ਼ਿੰਦਗੀ ਦੇ ਵਿੱਚ ਬਹੁਤ ਸੋਹਣਾ ਹੋ ਜਾਂਦਾ ਉਹ ਸਫ਼ਰ ਜਦੋਂ ਹਮ ਸਫ਼ਰ ਦਾ ਸਾਥ ਮਿਲ ਜਾਏ, ਔਰ ਫਿਰ ਰਾਹ 'ਚ ਮਿਲਣ ਵਾਲੀਆਂ ਮੁਸ਼ਕਿਲਾਂ ਪਰੇਸ਼ਾਨੀਆਂ ਉਹ ਕੌਣ ਦੇਖ ਰਿਹਾ ਹੈ, ਆਪਾਂ ਤਾਂ ਦੇਖ ਰਹੇ ਹਾਂ ਜੀ ਇੱਕ ਦੂਜੇ ਨੂੰ, ਇੱਕ ਦੂਜੇ ਨੇ ਪਿਆਰ ਨੂੰ। ਔਰ ਤਾਂ ਹੀ ਤਾਂ ਅਗਲੇ ਗੀਤ ਦੇ ਵਿੱਚ ਕਹਿ ਰਹੇ ਨੇ ਕਿ ਪ੍ਰੇਮੀ ਬਣ ਕੇ ਉਹ ਕਿਤੇ ਜਾ ਰਹੇ ਨੇ, ਅਗਲੇ ਗੀਤ ਦੇ ਵਿੱਚ ਪਤਾ ਲੱਗੇਗਾ ਜੀ। ਪ੍ਰੋਗਰਾਮ ਮਿਡ ਡੇ ਮੈਲੋਡੀਜ਼ ਚੱਲ ਰਿਹਾ ਹੈ 102.7 FM ਰੇਨਬੋ ਤੇ, ਦਿਲ ਸੇ ਦਿਲ ਤੱਕ।

ਜਿਨ੍ਹਾਂ ਨੇ ਜਾਣਾ ਹੀ ਹੁਣ ਇਕੱਠੇ ਹੈ, ਜਿਨ੍ਹਾਂ ਦੀ ਮੰਜ਼ਿਲ ਹੀ ਹੁਣ ਇਕੱਠੇ ਹੈ, ਔਰ ਇੱਕੋ ਅੱਖਾਂ ਨਾਲ ਜਿਨ੍ਹਾਂ ਨੇ ਸੁਪਨੇ ਦੇਖੇ ਹੋਣ ਅੱਗੇ ਵਧਣ ਦੇ, ਹੈ ਨਾ ਜੀ, ਔਰ ਉਸ ਥਾਂ 'ਤੇ ਜਾ ਕੇ ਇਕੱਠੇ ਬਹਿ ਕੇ ਗੱਲਾਂ ਬਾਤਾਂ ਕਰਨ ਦੇ, ਉਹ ਫਿਰ ਇਕੱਠੇ ਚੱਲਦੇ ਨੇ, ਹੈ ਨਾ ਜੀ, ਸਾਥ ਮਿਲ ਜਾਂਦਾ ਹੈ ਇੱਕ ਦੂਜੇ ਦਾ, ਬਸ ਲੱਭਣਾ ਪੈਂਦਾ ਹੈ, ਔਰ ਜਦੋਂ ਸਾਥ ਮਿਲ ਜਾਏ ਨਾ ਉਦੋਂ ਸਾਥ ਨੂੰ ਬਣਾ ਕੇ ਰੱਖਣਾ ਪੈਂਦਾ ਹੈ, ਫਿਰ ਜਿਹੜਾ ਮੰਜ਼ਿਲ ਦਾ ਸਫ਼ਰ ਹੋ ਜਾਂ ਪਿਆਰ ਦਾ ਸਫ਼ਰ ਹੋ, ਉਹ ਸਫ਼ਰ ਚੱਲਦਾ ਹੀ ਰਹਿੰਦਾ ਹੈ, ਔਰ ਰਾਹੀ ਜਿਹੜੇ ਹੁੰਦੇ ਨੇ ਨਾ ਉਸ ਮੰਜ਼ਿਲ ਦੇ ਸਫ਼ਰ ਦੇ ਵਿੱਚ ਚੱਲਦੇ ਹੀ ਰਹਿੰਦੇ ਨੇ, ਜਿਵੇਂ ਕਿ ਹੁਣ ਮਿਊਜ਼ਿਕਲੀ ਸਫ਼ਰ ਚੱਲ ਰਿਹਾ ਜੀ ਰੇਨਬੋ ਦੇ, ਸਟੇ ਟਿਊਨਡ।

ਚੱਲ ਤਾਂ ਵੈਸੇ ਇੱਕ ਸਫ਼ਰ ਵੀ ਰਿਹਾ ਹੈ, ਔਰ ਜਦੋਂ ਬਹੁਤ ਸਾਰੇ ਦੋਸਤਾਂ ਦਾ ਸਾਥ ਮਿਲ ਜਾਂਦਾ ਹੈ ਨਾ ਜੀ, ਉਹ ਸਫ਼ਰ ਸੋਹਣਾ ਬਣ ਜਾਂਦਾ ਹੈ, ਉਹ ਰਾਹ ਜਿਹੜੀ ਹੁੰਦੀ ਹੈ ਆਸਾਨ ਹੋ ਜਾਂਦੀ ਹੈ, ਔਰ ਹਮਰਾਹੀ ਮੰਜ਼ਿਲ ਕੇ ਮੰਜ਼ਿਲ ਤੱਕ ਪਹੁੰਚਣ ਲਈ ਸਾਥ ਤਾਂ ਚਾਹੀਦਾ ਹੀ ਹੈ, ਔਰ ਕੋਈ ਨਾ ਕੋਈ ਰਾਹ ਤਾਂ ਫੜਨੀ ਹੀ ਪੈਂਦੀ ਹੈ। ਅਤੇ ਜਦੋਂ ਆਪਾਂ ਉਸ ਰਾਹ 'ਤੇ ਪੈ ਜਾਂਦੇ ਹਾਂ ਨਾ, ਤਾਂ ਫਿਰ ਕੜੀ ਦਰ ਕੜੀ ਜਿਹੜਾ ਸਿਲਸਿਲਾ ਹੈ ਨਾ, ਉਹ ਜੁੜਦਾ ਹੀ ਜਾਂਦਾ ਹੈ, ਔਰ ਇੱਕ ਨਵਾਂ ਸਫ਼ਰ, ਇੱਕ ਨਵੀਂ ਮੰਜ਼ਿਲ ਸਾਡੀਆਂ ਅੱਖਾਂ ਦੇ ਸਾਹਮਣੇ ਤਿਆਰ ਹੋ ਜਾਂਦੀ ਹੈ। ਇਸ ਕਰਕੇ ਇੰਤਜ਼ਾਰ ਕਰਨਾ ਚਾਹੀਦਾ ਉਸ ਸਿਲਸਿਲੇ ਦਾ, ਔਰ ਉਹਨਾਂ ਕੜੀਆਂ ਦਾ ਜੋ ਆਪਸ 'ਚ ਮਿਲ ਰਹੀਆਂ ਨੇ।

नमस्कार, ये आकाशवाणी है। खबरां दे इस बुलेटिन नाल मैं चंचल शर्मा। पहला बुलेटिन दीआं खास खबरां। भारत बरतानिया मुक्त व्यापार समझौता अज तो लागू होया। प्रधानमंत्री नरेंद्र मोदी ने कहा यह समझौता भारत बरतानिया की भाईवली विच एक महत्वपूर्ण पल है। ਕੇਂਦਰੀ ਮੰਤਰੀਆਂ ਅਤੇ ਉਦਯੋਗ ਜਗਤ ਨੇ ਵੀ ਭਾਰਤ ਬਰਤਾਨੀਆ ਮੁਕਤ ਵਪਾਰ ਸਮਝੌਤੇ ਦੀ ਸ਼ਲਾਘਾ ਕੀਤੀ। ਭਾਰਤ ਤੋਂ ਬਰਤਾਨੀਆ ਨੂੰ ਵੱਖ ਵੱਖ ਉਤਪਾਦ ਰਵਾਨਾ ਕਰਨ ਦੀ ਲੜੀ ਵਿੱਚ ਅੱਜ ਪੰਜਾਬ ਅਤੇ ਅੰਮ੍ਰਿਤਸਰ ਅਤੇ ਲੁਧਿਆਣਾ ਤੋਂ ਵੀ ਉਤਪਾਦਾਂ ਦੀ ਖੇਪ ਰਵਾਨਾ ਕੀਤੀ ਗਈ। ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਕਿਹਾ ਕੇਂਦਰ ਸਰਕਾਰ ਨੇ ਨਵੀਂ ਊਰਜਾ ਨਾਲ ਆਯੁਰਵੇਦ ਅਤੇ ਯੋਗ ਨੂੰ ਆਲਮੀ ਪੱਧਰ 'ਤੇ ਸਥਾਪਿਤ ਕੀਤਾ। ਭਾਰਤ ਦੀ ਪ੍ਰਧਾਨਗੀ ਹੇਠ 12ਵੇਂ ਬ੍ਰਿਕਸ ਅਤੇ ਕਿਰਤ ਅਤੇ ਰੁਜ਼ਗਾਰ ਮੰਤਰੀਆਂ ਦੀ ਮੀਟਿੰਗ ਹੈਦਰਾਬਾਦ 'ਚ ਸ਼ੁਰੂ ਹੋਈ ਅਤੇ ਭਾਰਤ ਨੇ ਕੱਲ੍ਹ ਪਹਿਲੇ ਇੱਕ ਰੋਜ਼ਾ ਅੰਤਰਰਾਸ਼ਟਰੀ ਕ੍ਰਿਕਟ ਮੈਚ ਵਿੱਚ ਇੰਗਲੈਂਡ ਨੂੰ 6 ਵਿਕਟਾਂ ਨਾਲ ਹਰਾਇਆ। ਤੇ ਹੁਣ ਖਬਰਾਂ ਵਿਸਥਾਰ ਨਾਲ। ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਕਿਹਾ ਕਿ ਅੱਜ ਤੋਂ ਲਾਗੂ ਹੋਇਆ ਵਿਆਪਕ ਆਰਥਿਕ ਅਤੇ ਵਪਾਰ ਸਮਝੌਤਾ CETA ਅਤੇ ਸਮਾਜਿਕ ਸੁਰੱਖਿਆ ਸਮਝੌਤਾ ਭਾਰਤ ਬਰਤਾਨੀਆ ਦੀ ਭਾਈਵਾਲੀ ਵਿੱਚ ਇੱਕ ਮਹੱਤਵਪੂਰਨ ਪਲ ਹੈ। ਸ੍ਰੀ ਮੋਦੀ ਨੇ ਕੇਂਦਰੀ ਵਣਜ ਅਤੇ ਉਦਯੋਗ ਮੰਤਰੀ ਪਿਊਸ਼ ਗੋਇਲ ਦੀ ਇੱਕ ਸੋਸ਼ਲ ਮੀਡੀਆ ਪੋਸਟ ਸਾਂਝੀ ਕਰਦਿਆਂ ਇਹ ਗੱਲ ਆਖੀ। ਪ੍ਰਧਾਨ ਮੰਤਰੀ ਨੇ ਕਿਹਾ ਕਿ CETA ਭਾਰਤ ਦੇ ਕਿਸਾਨਾਂ, ਉਦਮੀਆਂ ਅਤੇ MSMEs ਨੂੰ ਨਵੀਂ ਗਤੀ ਦੇਵੇਗਾ ਅਤੇ ਨਾਲ ਹੀ ਕਈ ਜੀਵੰਤ ਖੇਤਰਾਂ ਨੂੰ ਵੀ ਬਰਤਾਨੀਆ ਦੇ ਬਾਜ਼ਾਰ ਤੱਕ ਮਜ਼ਬੂਤ

0: ਪਹੁੰਚ ਪ੍ਰਦਾਨ ਕਰੇਗਾ। ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਤਕਨਾਲੋਜੀ ਪੇਸ਼ੇਵਰ ਸੇਵਾਵਾਂ ਤੇ ਨਵੀਨਤਾ ਵਿਚ ਸਹਿਯੋਗ ਨੂੰ ਵੀ ਡੂੰਘਾ ਕਰੇਗਾ। ਇਸ ਮੌਕੇ ਕੇਂਦਰੀ ਵਣਜ ਤੇ ਉਦਯੋਗ ਮੰਤਰਾਲਾ ਸਾਰੇ ਸੂਬਿਆਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ ਸ਼ਾਮਲ ਕਰਦਿਆਂ ਇਕ ਦੇਸ਼ ਵਿਆਪੀ ਪ੍ਰੋਗਰਾਮ ਕਰ ਰਿਹੈ। ਅੱਜ ਦੁਪਹਿਰ ਬਾਅਦ ਕੋਲਕਾਤਾ ਦੇ ਨੇਤਾ ਜੀ ਸੁਭਾਸ਼ ਚੰਦਰ ਬੋਸ ਅੰਤਰਰਾਸ਼ਟਰੀ ਹਵਾਈ ਅੱਡੇ ਤੇ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ ਜਾਵੇਗੀ। ਇਸ ਵਿਚ ਭਾਰਤ ਬਰਤਾਨੀਆ ਮੁਕਤ ਵਪਾਰ ਸਮਝੌਤੇ ਦੀ ਸ਼ੁਰੂਆਤ ਮੌਕੇ ਬਰਾਮਦ ਖੇਪ ਬਰਤਾਨੀਆ ਭੇਜੀ ਜਾ ਰਹੀ ਹੈ। ਭਾਰਤ ਤੋਂ ਬਰਤਾਨੀਆ ਨੂੰ ਵੱਖ ਵੱਖ ਉਤਪਾਦ ਰਵਾਨਾ ਕਰਨ ਦੀ ਲੜੀ ਵਿਚ ਅੱਜ ਪੰਜਾਬ ਤੇ ਅੰਮ੍ਰਿਤਸਰ ਤੇ ਲੁਧਿਆਣਾ ਤੋਂ ਵੀ ਤਿਆਰ ਕੀਤੇ ਗਏ ਕੱਪੜੇ ਤੇ ਉੱਨ ਅਤੇ ਧਾਗੇ ਰਵਾਨਾ ਕੀਤੇ ਗਏ। ਲੁਧਿਆਣਾ ਵਿਚ ਇਹ ਸਮਾਰੋਹ ਸਾਹਨੇਵਾਲ ਵਿਖੇ ਕਸਟਮ ਕਮਿਸ਼ਨਰੇਟ DGFTRA ਲੁਧਿਆਣਾ ਅਤੇ FIEO ਵੱਲੋਂ ਸਾਂਝੇ ਤੌਰ ਤੇ ਆਯੋਜਿਤ ਕੀਤਾ ਗਿਆ। ਉਧਰ ਅੰਮ੍ਰਿਤਸਰ ਵਿਚ ਤਿਆਰ ਕੱਪੜਿਆਂ ਦੀ ਖੇਪ ਨੂੰ ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਏਅਰ ਇੰਡੀਆ ਦੀ ਸਿੱਧੀ ਉਡਾਨ ਰਾਹੀਂ ਬਰਮਿੰਘਮ ਲਈ ਰਵਾਨਾ ਕੀਤਾ ਗਿਆ। ਇਹ ਸਮਝੌਤਾ ਭਾਰਤ ਦੀ ਬਰਤਾਨੀਆ ਨੂੰ ਹੋਣ ਵਾਲੀ ਲਗਭਗ 99% ਬਰਾਮਦ ਉੱਤੇ ਸਿਫਰ ਡਿਊਟੀ ਮਾਰਕੀਟ ਪਹੁੰਚ ਨੂੰ ਸੁਰੱਖਿਅਤ ਕਰਦਾ। 137 ਸੇਵਾਵਾਂ ਦੇ ਉਪ ਕੇਂਦਰਾਂ 'ਚ ਮੌਕਿਆਂ ਦਾ ਵਿਸਥਾਰ ਕਰਦਾ ਅਤੇ ਕੱਪੜਾ ਉਦਯੋਗ, ਚਮੜਾ, ਇੰਜੀਨੀਅਰਿੰਗ, ਫੂਡ ਪ੍ਰੋਸੈਸਿੰਗ, ਫਾਰਮਾਸੂਟੀਕਲ ਅਤੇ MSME ਸਮੇਤ ਮੁੱਖ ਖੇਤਰਾਂ ਨੂੰ ਵੀ ਮਜ਼ਬੂਤੀ ਦਿੰਦਾ। ਕੇਂਦਰੀ ਵਣਜ ਤੇ ਉਦਯੋਗ ਮੰਤਰੀ ਪਿਊਸ਼ ਗੋਇਲ ਨੇ ਅੱਜ ਦੇ ਦਿਨ ਨੂੰ ਭਾਰਤ ਬਰਤਾਨੀਆ ਸਬੰਧਾਂ ਵਿਚ ਇਕ ਮਹੱਤਵਪੂਰਨ ਉਪਲਬਧੀ ਕਰਾਰ ਦਿੱਤਾ। ਇਕ ਸੋਸ਼ਲ ਮੀਡੀਆ ਪੋਸਟ ਵਿਚ ਸ੍ਰੀ ਗੋਇਲ ਨੇ ਕਿਹਾ ਕਿ ਭਾਰਤ ਬਰਤਾਨੀਆ ਵਿਆਪਕ ਆਰਥਿਕ ਤੇ ਵਪਾਰ ਸਮਝੌਤਾ ਤੇ ਸਮਾਜਿਕ ਸੁਰੱਖਿਆ ਸਮਝੌਤਾ ਲਾਗੂ ਹੋ ਗਏ ਨੇ। ਇਹ ਭਾਰਤ ਦੀ ਕਰੀਬ 99% ਬਰਾਮਦ ਉਤੇ ਸਿਫਰ ਟੈਰਿਫ ਦੇ ਨਾਲ ਬਾਜ਼ਾਰ ਪਹੁੰਚ ਪ੍ਰਦਾਨ ਕਰੇਗਾ ਤੇ ਦੁਵੱਲੇ ਵਪਾਰ ਮੁੱਲ ਦਾ ਕਰੀਬ 100% ਹਿੱਸਾ ਇਸ ਦੇ ਅਧੀਨ ਹੋਵੇਗਾ। ਉਨਾਂ ਕਿਹਾ ਕਿ ਭਾਰਤ ਬਰਤਾਨੀਆ ਮੁਕਤ ਵਪਾਰ ਸਮਝੌਤਾ ਭਾਰਤ ਦੇ ਕੱਪੜਾ, ਚਮੜਾ, ਰਤਨ ਤੇ ਗਹਿਣੇ, ਇੰਜੀਨੀਅਰਿੰਗ ਉਤਪਾਦ, ਸਮੁੰਦਰੀ ਉਤਪਾਦ, ਰਸਾਇਣ, ਪ੍ਰੋਸੈਸਡ ਫੂਡ ਉਤਪਾਦ, ਸੂਖਮ, ਛੋਟੇ ਤੇ ਦਰਮਿਆਨੇ ਉੱਦਮਾਂ, ਕਿਸਾਨਾਂ ਅਤੇ ਨਿਰਮਾਤਾਵਾਂ ਲਈ ਬੇਮਿਸਾਲ ਮੌਕੇ ਪੈਦਾ ਕਰੇਗਾ। ਉਨਾਂ ਕਿਹਾ ਕਿ ਇਹ ਸਮਝੌਤਾ ਦੇਸ਼ ਦੇ IT ਪੇਸ਼ੇਵਰ, ਮਾਲੀ ਸਿੱਖਿਆ ਤੇ ਵਪਾਰਕ ਸੇਵਾ ਖੇਤਰਾਂ ਲਈ ਨਵੇਂ ਰਾਹ ਖੋਲਦਾ ਤੇ ਨਾਲ ਹੀ ਭਾਰਤੀ ਪ੍ਰਤਿਭਾ ਦੀ ਗਤੀਸ਼ੀਲਤਾ ਨੂੰ ਵੀ ਵਧਾਉਂਦਾ ਏ। ਸ੍ਰੀ ਗੋਇਲ ਨੇ ਕਿਹਾ ਕਿ ਸਮਾਜਿਕ ਸੁਰੱਖਿਆ ਸਮਝੌਤਾ ਬਰਤਾਨੀਆ 'ਚ ਸਥਾਈ ਤੌਰ ਤੇ ਕੰਮ ਕਰ ਰਹੇ ਭਾਰਤੀ ਪੇਸ਼ੇਵਰਾਂ ਨੂੰ 5 ਸਾਲਾਂ ਲਈ ਦੋਹਰੇ ਸਮਾਜਿਕ ਸੁਰੱਖਿਆ ਯੋਗਦਾਨ ਤੋਂ ਛੋਟ ਦੇ ਕੇ ਭਾਈਵਾਲੀ ਨੂੰ ਹੋਰ ਮਜ਼ਬੂਤ ਕਰਦਾ ਜਿਸ ਨਾਲ ਭਾਰਤ ਦੇ ਕਾਰਜਬਲ ਦੀ ਆਲਮੀ ਮੁਕਾਬਲੇਬਾਜ਼ੀ ਵੱਧਦੀ ਹੈ। ਉਨਾਂ ਕਿਹਾ ਕਿ ਭਾਰਤ ਤੇ ਬਰਤਾਨੀਆ ਇੱਕ ਮਜ਼ਬੂਤ, ਨਵੀਨਤਾ ਆਧਾਰਿਤ ਪਾਈਵਲੀ ਬਣਾਉਣ ਲਈ ਵਚਨਬੱਧ ਨੇ ਜੋ ਆਉਣ ਵਾਲੀਆਂ ਪੀੜ੍ਹੀਆਂ ਲਈ ਵਿਕਾਸ, ਨਿਵੇਸ਼ ਤੇ ਸਾਂਝੀ ਖੁਸ਼ਹਾਲੀ ਨੂੰ ਉਤਸ਼ਾਹਿਤ ਕਰੇਗੀ। ਭਾਰਤ ਬਰਤਾਨੀਆ ਮੁਕਤ ਵਪਾਰ ਸਮਝੌਤਾ ਅੱਜ ਤੋਂ ਲਾਗੂ ਹੋਣ ਦੇ ਨਾਲ ਵਣਜ ਤੇ ਉਦਯੋਗ ਮੰਤਰੀ ਪਿਊਸ਼ ਗੋਇਲ ਨੇ ਕਿਹੈ ਕਿ ਇਹ ਸਮਝੌਤਾ ਵਪਾਰ, ਨਿਵੇਸ਼ ਤੇ ਨਵੀਨਤਾ ਲਈ ਨਵੇਂ ਰਾਹ ਖੋਲੇਗਾ। ਇੱਕ ਅੰਗਰੇਜ਼ੀ ਰੋਜ਼ਾਨਾ ਲੇਖ 'ਚ ਲਿਖੇ ਲੇਖ ਵਿੱਚ ਸ੍ਰੀ ਗੋਇਲ ਨੇ ਕਿਹਾ ਕਿ ਮੁਕਤ ਵਪਾਰ ਸਮਝੌਤਾ ਕਾਰੋਬਾਰਾਂ ਲਈ ਵਿਲੱਖਣ ਮੌਕੇ ਪੈਦਾ ਕਰੇਗਾ। ਉਧਰ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਵੀ ਕਿਹਾ ਕਿ ਭਾਰਤ ਬਰਤਾਨੀਆ ਵਿਆਪਕ ਆਰਥਿਕ ਤੇ ਵਪਾਰ ਸਮਝੌਤਾ ਭਾਰਤ ਦੇ ਆਰਥਿਕ ਵਿਕਾਸ ਤੇ ਆਲਮੀ ਭਾਈਵਾਲੇ ਨੂੰ ਮਜ਼ਬੂਤ ਕਰਨ ਵੱਲ ਇੱਕ ਮਹੱਤਵਪੂਰਨ ਕਦਮ ਹੈ। ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਰਾਜਨਾਥ ਸਿੰਘ ਨੇ ਕਿਹਾ ਕਿ ਇਹ ਸਮਝੌਤਾ ਬਰਾਬਰ ਨੂੰ ਵਧਾਏਗਾ, ਸੂਖਮ, ਛੋਟੇ ਤੇ ਦਰਮਿਆਨੇ ਉੱਦਮਾਂ ਲਈ ਨਵੇਂ ਮੌਕੇ ਪੈਦਾ ਕਰੇਗਾ ਤੇ ਭਾਰਤੀ ਸਨਅਤਾਂ ਦਾ ਸਮਰਥਨ ਕਰੇਗਾ ਤੇ ਬਰਤਾਨੀਆ 'ਚ ਕੰਮ ਕਰਨ ਵਾਲੇ ਪੇਸ਼ੇਵਰਾਂ ਨੂੰ ਫਾਇਦਾ ਪਹੁੰਚਾਏਗਾ। ਕੇਂਦਰੀ ਖਪਤਕਾਰ ਮਾਮਲਿਆਂ ਬਾਰੇ ਮੰਤਰੀ ਪ੍ਰਹਲਾਦ ਜੋਸ਼ੀ ਨੇ ਕਿਹਾ ਕਿ ਇਹ ਸਮਝੌਤਾ ਇੱਕ ਇਤਿਹਾਸਕ ਕਦਮ ਹੈ ਜੋ ਦੇਸ਼ ਦੇ ਆਰਥਿਕ ਹਿੱਤ ਅਤੇ ਕਿਸਾਨਾਂ ਦੇ ਖੇਤੀਬਾੜੀ ਖੇਤਰ ਨੂੰ ਮਜ਼ਬੂਤ ਕਰਦਾ ਹੈ। ਉਧਰ ਉਦਯੋਗ ਜਗਤ ਨੇ ਵੀ ਭਾਰਤ ਬਰਤਾਨੀਆ ਮੁਕਤ ਵਪਾਰ ਸਮਝੌਤੇ ਨੂੰ ਇੱਕ ਇਤਿਹਾਸਕ ਮੀਲ ਪੱਥਰ ਕਰਾਰ ਦਿੱਤਾ। ਫਿੱਕੀ ਦੇ ਸਕੱਤਰ ਜਨਰਲ ਅਨੰਤ ਸਵਰੂਪ ਨੇ ਕਿਹਾ ਕਿ ਇਹ ਸਮਝੌਤਾ ਆਲਮੀ ਮੁੱਲ ਲੜੀ 'ਚ ਭਾਰਤ ਦੀ ਹਿੱਸੇਦਾਰੀ ਨੂੰ ਵਧਾਉਣ ਅਤੇ ਨਵੀਨਤਾ ਆਧਾਰਿਤ ਵਿਕਾਸ ਨੂੰ ਉਤਸ਼ਾਹਿਤ ਕਰਨ 'ਚ ਮੁੱਖ ਭੂਮਿਕਾ ਨਿਭਾਏਗਾ। ਸ੍ਰੀ ਸਵਰੂਪ ਨੇ ਭਾਰਤ ਬਰਤਾਨੀਆ ਮੁਕਤ ਵਪਾਰ ਸਮਝੌਤੇ ਲਾਗੂ ਹੋਣ 'ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਵਧਾਈ ਦਿੱਤੀ। ਐਸੋਚੈਮ ਦੇ ਪ੍ਰਧਾਨ ਨਿਰਮਲ ਕੁਮਾਰ ਮਿੰਡਾ ਨੇ ਕਿਹਾ ਕਿ ਇਹ ਸਮਝੌਤਾ ਭਾਰਤ ਦੇ ਮੁਕਤ ਵਪਾਰ ਸਮਝੌਤੇ ਦੀ ਯਾਤਰਾ 'ਚ ਇੱਕ ਇਤਿਹਾਸਕ ਉਪਲਬਧੀ ਹੈ ਜੋ ਦੁਨੀਆ ਦੇ ਸਭ ਤੋਂ ਪੁਰਾਣੇ ਲੋਕਤੰਤਰ ਨੂੰ ਇੱਕ ਵਿਆਪਕ ਮੁਕਤ ਵਪਾਰ ਸਮਝੌਤੇ ਰਾਹੀਂ ਜੋੜਦਾ ਏ। ਭਾਰਤ ਦੇ ਵਪਾਰ ਪ੍ਰੋਤਸਾਹਨ ਕੌਂਸਲ ਦੇ ਚੇਅਰਮੈਨ ਮੋਹਿਤ ਸਿੰਗਲਾ ਨੇ ਵੀ ਭਾਰਤ ਬਰਤਾਨੀਆ ਵਪਾਰਕ ਸਮਝੌਤੇ ਨੂੰ ਲਾਗੂ ਕਰਨਾ ਭਾਰਤ ਦੀਆਂ ਸਭ ਤੋਂ ਮਹੱਤਵਪੂਰਨ ਆਰਥਿਕ ਭਾਈਚਾਰਿਆਂ ਵਿੱਚੋਂ ਇੱਕ ਹੈ। ਉਨ੍ਹਾਂ ਕਿਹਾ ਕਿ ਇਹ ਸਮਝੌਤਾ ਭਾਰਤੀ ਬਰਾਮਦਕਾਰਾਂ ਲਈ ਮੌਕਿਆਂ ਦਾ ਇੱਕ ਨਵਾਂ ਅਧਿਆਇ ਖੋਲ੍ਹਦਾ ਏ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸ ਹੈਂਡਲ ਹੈ @AIRRNU ਜਲੰਧਰ। ਸਾਡਾ ਫੇਸਬੁੱਕ ਪੇਜ ਹੈ RNU-AIR ਜਲੰਧਰ ਅਤੇ ਯੂਟਿਊਬ 'ਤੇ ਸਾਡਾ ਚੈਨਲ ਹੈ @AIR ਜਲੰਧਰ। ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਨਵੀਂ ਊਰਜਾ ਨਾਲ ਆਯੁਰਵੇਦ ਤੇ ਯੋਗ ਨੂੰ ਆਲਮੀ ਪੱਧਰ ਤੇ ਸਥਾਪਿਤ ਕੀਤਾ। ਅੱਜ ਨਵੀਂ ਦਿੱਲੀ 'ਚ ਸ਼ੌਸ਼ਰੁਤਮ 2026 ਦੇ ਉਦਘਾਟਨੀ ਸਮਾਰੋਹ ਨੂੰ ਸੰਬੋਧਨ ਕਰਦਿਆਂ ਰਾਸ਼ਟਰਪਤੀ ਨੇ ਇਸ ਗੱਲ 'ਤੇ ਸੰਤੁਸ਼ਟੀ ਜ਼ਾਹਰ ਕੀਤੀ ਕਿ ਆਯੁਰਵੇਦਿਕ ਸਰਜਰੀ ਦੀ ਪ੍ਰਾਚੀਨ ਰਵਾਇਤ ਨੂੰ ਵਿਗਿਆਨਕ ਮਾਪਦੰਡਾਂ 'ਤੇ ਸਥਾਪਿਤ ਕਰਨ ਦੇ ਉਪਰਾਲੇ ਕੀਤੇ ਜਾ ਰਹੇ ਨੇ। ਰਾਸ਼ਟਰਪਤੀ ਨੇ ਕਿਹਾ ਕਿ ਆਯੁਸ਼ ਮੰਤਰਾਲਾ ਆਯੁਰਵੇਦਿਕ ਸਿਹਤ ਸੰਭਾਲ ਦੇ ਆਲਮੀ ਪੱਧਰੀ ਮਿਆਰੀਕਰਨ ਨੂੰ ਮਜ਼ਬੂਤ ਕਰਨ ਵਾਸਤੇ ਵਿਸ਼ਵ ਸਿਹਤ ਸੰਗਠਨ ਨਾਲ ਮਿਲ ਕੇ ਕੰਮ ਕਰ ਰਿਹਾ ਹੈ।
1: मुझे ये जानकर प्रसन्नता हुई है कि आयुष मंत्रालय WHO के माध्यम

0: से उनके साथ मिलकर आयुर्वेदिक स्वास्थ्य सेवा के वैश्विक मानकीकरण को मजबूत करने के लिए सक्रिय रूप से काम कर रहे हैं। स्टैंडर्डाइज्ड डॉक्यूमेंटेशन, डिजिटल हेल्थ इंटीग्रेशन और आधुनिक विज्ञान की अनुसंधान टेक्निकों का सम्यक उपयोग करने से इस प्राणी की व्यापक वैश्विक स्वीकृति को बल मिलेगा।
1: ਉਨ੍ਹਾਂ ਕਿਹਾ ਕਿ ਮਿਆਰੀ ਦਸਤਾਵੇਜ਼ੀਕਰਨ, ਡਿਜੀਟਲ ਸਿਹਤ ਏਕੀਕਰਨ ਅਤੇ ਆਧੁਨਿਕ ਵਿਗਿਆਨਕ ਖੋਜ ਤਕਨੀਕਾਂ ਦੀ ਪ੍ਰਭਾਵਸ਼ਾਲੀ ਵਰਤੋਂ ਆਯੁਰਵੇਦ ਦੀ ਵਿਸ਼ਵ ਵਿਆਪੀ ਸਵੀਕ੍ਰਿਤੀ ਨੂੰ ਵਧਾਉਣ 'ਚ ਸਹਾਇਤਾ ਕਰੇਗੀ। ਰਾਸ਼ਟਰਪਤੀ ਨੇ ਭਰੋਸਾ ਜਤਾਇਆ ਕਿ ਸੰਪੋਜ਼ੀਅਮ 'ਚ ਹੋਣ ਵਾਲੇ ਵਿਚਾਰ ਵਟਾਂਦਰੇ ਨਵਾਂ ਗਿਆਨ ਪ੍ਰਦਾਨ ਕਰਨਗੇ ਅਤੇ ਆਯੁਰਵੈਦਿਕ ਸਰਜਰੀ ਦੇ ਖੇਤਰ 'ਚ ਆਲਮੀ ਸਹਿਯੋਗ ਨੂੰ ਹੋਰ ਮਜ਼ਬੂਤ ਕਰਨਗੇ। ਉਪ ਰਾਸ਼ਟਰਪਤੀ ਅਤੇ ਰਾਜ ਸਭਾ ਦੇ ਸਭਾਪਤੀ ਸੀ ਪੀ ਰਾਧਾ ਕ੍ਰਿਸ਼ਨਨ ਨੇ ਅੱਜ ਰਾਜ ਸਭਾ ਦੇ ਨਵੇਂ ਚੁਣੇ ਗਏ ਮੈਂਬਰਾਂ ਨੂੰ ਸਹੁੰ ਚੁਕਾਈ। ਇਸ ਵਿੱਚ ਕਰਨਾਟਕ ਤੋਂ ਮਨਸੂਰ ਅਲੀ ਖਾਨ ਅਤੇ ਮੱਧ ਪ੍ਰਦੇਸ਼ ਤੋਂ ਰਜਨੀਸ਼ ਕੁਮਾਰ ਅਗਰਵਾਲ ਸ਼ਾਮਲ ਨੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ 17 ਜੁਲਾਈ ਨੂੰ ਪੰਜਾਬ ਦੇ ਜਲੰਧਰ ਵਿੱਚ ਹੋਣ ਵਾਲੇ ਦੌਰੇ ਦੀਆਂ ਤਿਆਰੀਆਂ ਚੱਲ ਰਹੀਆਂ ਨੇ। ਇਸ ਦੌਰੇ ਦੌਰਾਨ ਜਲੰਧਰ ਛਾਉਣੀ ਰੇਲਵੇ ਸਟੇਸ਼ਨ ਦਾ ਉਦਘਾਟਨ ਕੀਤਾ ਜਾਵੇਗਾ ਅਤੇ ਨਾਲ ਹੀ ਅੰਮ੍ਰਿਤ ਭਾਰਤ ਸਟੇਸ਼ਨ ਯੋਜਨਾ ਤਹਿਤ ਦੇਸ਼ ਭਰ ਵਿੱਚ 74 ਹੋਰ ਪੁਨਰ ਵਿਕਸਿਤ ਰੇਲਵੇ ਸਟੇਸ਼ਨਾਂ ਦਾ ਵੀ ਵਰਚੁਅਲ ਮਾਧਿਅਮ ਰਾਹੀਂ ਉਦਘਾਟਨ ਕੀਤਾ ਜਾਵੇਗਾ। ਪ੍ਰਧਾਨ ਮੰਤਰੀ ਅੰਮ੍ਰਿਤਸਰ ਨੂੰ ਉੱਤਰ ਪ੍ਰਦੇਸ਼ ਦੇ ਵਾਰਾਣਸੀ ਨਾਲ ਜੋੜਨ ਵਾਲੀ ਸੰਤ ਰਵਿਦਾਸ ਐਕਸਪ੍ਰੈਸ ਰੇਲਗੱਡੀ ਨੂੰ ਵੀ ਰਵਾਨਾ ਕਰਨਗੇ। ਜਲੰਧਰ ਪਹੁੰਚਣ ਤੋਂ ਪਹਿਲਾਂ ਸ੍ਰੀ ਮੋਦੀ ਪੰਜਾਬ ਇੰਜੀਨੀਅਰਿੰਗ ਕਾਲਜ ਚੰਡੀਗੜ੍ਹ ਦਾ ਵੀ ਦੌਰਾ ਕਰਨਗੇ, ਜਿੱਥੇ ਉਨ੍ਹਾਂ ਵੱਲੋਂ ਵੱਖ ਵੱਖ ਬੁਨਿਆਦੀ ਢਾਂਚੇ ਦੇ ਪ੍ਰੋਜੈਕਟਾਂ ਦਾ ਉਦਘਾਟਨ ਕਰਨ ਦੀ ਸੰਭਾਵਨਾ ਏ। ਭਾਰਤ ਦੀ ਪ੍ਰਧਾਨਗੀ ਹੇਠ ਹੈਦਰਾਬਾਦ ਵਿੱਚ 12ਵੀਂ ਬ੍ਰਿਕਸ ਕਿਰਤ ਅਤੇ ਰੁਜ਼ਗਾਰ ਮੰਤਰੀਆਂ ਦੀ ਮੀਟਿੰਗ ਸ਼ੁਰੂ ਹੋ ਗਈ ਹੈ। ਕੇਂਦਰੀ ਮੰਤਰੀ ਡਾ. ਮਨਸੁਖ ਮਾਂਡਵੀਆ ਅਤੇ ਰਾਜ ਮੰਤਰੀ ਸੋਭਾ ਕਰਨ ਰਾਜੇ ਦੀ ਪ੍ਰਧਾਨਗੀ ਹੇਠ ਹੋਈ ਇਸ ਉੱਚ ਪੱਧਰੀ ਚਰਚਾ ਵਿੱਚ ਸਮਾਜਿਕ ਸੁਰੱਖਿਆ ਨੂੰ ਉਤਸ਼ਾਹਿਤ ਕਰਨ, ਕਾਰਜਬਲ ਵਿੱਚ ਔਰਤਾਂ ਦੀ ਸ਼ਮੂਲੀਅਤ ਵਧਾਉਣ, ਆਲਮੀ ਹੁਨਰ ਦਾ ਮੁਲਾਂਕਣ ਕਰਨ ਅਤੇ ਹੋਰਨਾਂ ਪਲੇਟਫਾਰਮਾਂ ਲਈ ਡਿਜੀਟਲ ਤਕਨਾਲੋਜੀਆਂ ਦਾ ਲਾਭ ਉਠਾਉਣ ਵਰਗੇ ਵਿਸ਼ਿਆਂ 'ਤੇ ਧਿਆਨ ਕੇਂਦਰਿਤ ਕੀਤਾ ਜਾ ਰਿਹਾ ਹੈ। ਕ੍ਰਿਕਟ ਵਿੱਚ ਭਾਰਤ ਨੇ ਕੱਲ੍ਹ ਪਹਿਲੇ ਇੱਕ ਰੋਜ਼ਾ ਅੰਤਰਰਾਸ਼ਟਰੀ ਮੈਚ ਵਿੱਚ ਇੰਗਲੈਂਡ ਨੂੰ 6 ਵਿਕਟਾਂ ਨਾਲ ਹਰਾ ਦਿੱਤਾ। ਬਰਮਿੰਘਮ ਦੇ ਐਡਬੈਸਟਨ 'ਚ ਖੇਡੇ ਗਏ ਮੈਚ ਵਿੱਚ ਪਹਿਲਾਂ ਬੱਲੇਬਾਜ਼ੀ ਕਰਦਿਆਂ ਇੰਗਲੈਂਡ ਨੇ 258 ਦੌੜਾਂ ਬਣਾਈਆਂ, ਜਵਾਬ 'ਚ ਭਾਰਤ ਨੇ ਟੀਚੇ ਦਾ ਪਿੱਛਾ ਕਰਦਿਆਂ 45.2 ਓਵਰਾਂ 4 ਵਿਕਟਾਂ ਦੇ ਨੁਕਸਾਨ 'ਤੇ 262 ਦੌੜਾਂ ਦਾ ਬਣਾ ਕੇ ਟੀਚਾ ਹਾਸਲ ਕਰ ਲਿਆ। ਅਤੇ ਆਖਰ 'ਚ ਖਾਸ ਖ਼ਬਰਾਂ ਇੱਕ ਵਾਰ ਫਿਰ ਤੋਂ। ਭਾਰਤ ਬਰਤਾਨੀਆ ਮੁਕਤ ਵਪਾਰ ਸਮਝੌਤਾ ਅੱਜ ਤੋਂ ਲਾਗੂ ਹੋਇਆ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਇਹ ਸਮਝੌਤਾ ਭਾਰਤ ਬਰਤਾਨੀਆ ਦੀ ਭਾਈਵਾਲੀ ਵਿੱਚ ਇੱਕ ਮਹੱਤਵਪੂਰਨ ਪਲ ਹੈ। ਕੇਂਦਰੀ ਮੰਤਰੀਆਂ ਅਤੇ ਉਦਯੋਗ ਜਗਤ ਨੇ ਭਾਰਤ ਬਰਤਾਨੀਆ ਮੁਕਤ ਵਪਾਰ ਸਮਝੌਤੇ ਦੀ ਸ਼ਲਾਘਾ ਕੀਤੀ। ਭਾਰਤ ਤੋਂ ਬਰਤਾਨੀਆ ਨੂੰ ਵੱਖ ਵੱਖ ਉਤਪਾਦ ਰਵਾਨਾ ਕਰਨ ਦੀ ਲੜੀ ਵਿੱਚ ਅੱਜ ਪੰਜਾਬ ਦੇ ਅੰਮ੍ਰਿਤਸਰ ਅਤੇ ਲੁਧਿਆਣਾ ਤੋਂ ਵੀ ਉਤਪਾਦਾਂ ਦੀ ਖੇਪ ਰਵਾਨਾ ਕੀਤੀ ਗਈ। ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਕਿਹਾ ਕੇਂਦਰ ਸਰਕਾਰ ਨੇ ਨਵੀਂ ਊਰਜਾ ਨਾਲ ਆਯੁਰਵੇਦ ਅਤੇ ਯੋਗ ਨੂੰ ਆਲਮੀ ਪੱਧਰ 'ਤੇ ਸਥਾਪਿਤ ਕੀਤਾ। ਭਾਰਤ ਦੀ ਪ੍ਰਧਾਨਗੀ ਹੇਠ 12ਵੀਂ ਬ੍ਰਿਕਸ ਕਿਰਤ ਅਤੇ ਰੁਜ਼ਗਾਰ ਮੰਤਰੀਆਂ ਦੀ ਮੀਟਿੰਗ ਹੈਦਰਾਬਾਦ ਵਿੱਚ ਸ਼ੁਰੂ ਹੋ ਗਈ ਹੈ ਅਤੇ ਭਾਰਤ ਨੇ ਕੱਲ੍ਹ ਪਹਿਲੇ ਇੱਕ ਰੋਜ਼ਾ ਅੰਤਰਰਾਸ਼ਟਰੀ ਕ੍ਰਿਕਟ ਮੈਚ ਵਿੱਚ ਇੰਗਲੈਂਡ ਨੂੰ 6 ਵਿਕਟਾਂ ਨਾਲ ਹਰਾਇਆ। ਅਤੇ ਇਸ ਦੇ ਨਾਲ ਹੀ ਰਾਸ਼ਟਰ ਖਬਰਾਂ ਦਾ ਇਹ ਬੁਲੇਟਿਨ ਖਤਮ ਹੁੰਦਾ ਹੈ। ਪ੍ਰਦੇਸ਼ਕ ਖਬਰਾਂ ਦਾ ਅਗਲਾ ਬੁਲੇਟਿਨ ਤੁਸੀਂ ਸੁਣੋਗੇ ਸ਼ਾਮ 6:20 'ਤੇ। ਨਮਸਕਾਰ।

ਜਾਰੀ ਹੈ ਪ੍ਰੋਗਰਾਮ ਮਿਡ ਡੇ ਮੈਲੋਡੀਜ਼, ਅਗਲਾ ਗੀਤ ਕਿਸ਼ੋਰ ਕੁਮਾਰ ਦੀ ਆਵਾਜ਼ ਚ, ਸਟੇ ਟਿਊਨਡ।

ਦੇਖੋ ਜੀ, ਯਾਦ ਵੀ ਕਰਨਾ ਚਾਹੁੰਦੇ ਹੋ, ਅੱਖਾਂ ਖੋਲ੍ਹ ਕੇ ਸਾਹਮਣੇ ਦੇਖਣਾ ਵੀ ਚਾਹੁੰਦੇ ਹੋ, ਸੁਪਨੇ 'ਚ ਵੀ ਸਾਰਾ ਕੁਝ ਯਾਦ ਕਰਨਾ ਚਾਹੁੰਦੇ ਹੋ, ਚਿਹਰਾ ਖਾਬਾਂ 'ਚ ਲਿਆਉਣਾ ਚਾਹੁੰਦੇ ਹੋ, ਇਹ ਸਾਰੇ ਕੁਝ ਮੁਮਕਿਨ ਨਹੀਂ ਹੋ ਪਾ ਰਿਹਾ। ਇਹਦਾ ਇੱਕੋ ਸਲਿਊਸ਼ਨ ਹੈ ਜੀ। ਕੀ ਹੈ ਸਲਿਊਸ਼ਨ? ਇਹ ਵਾਲਾ ਗੀਤ।

ਸੋ ਦੋਸਤੋ, ਇਹ ਸੀ ਤੁਹਾਡੇ ਦਿਲ ਦੇ ਵਿੱਚ ਵਸੇ ਹੋਏ ਅਹਿਸਾਸ ਅਤੇ ਉਹਨਾਂ ਦਾ ਤਰਜਮਾ। ਸੋ ਕੋਈ ਵੀ ਯਾਦ, ਕੋਈ ਵੀ ਸ਼ਾਇਰੀ ਜੋ ਤੁਹਾਡੇ ਦਿਲ ਦੇ ਵਿੱਚ ਵੱਸਦੀ ਹੋਵੇ, ਤੁਸੀਂ ਸਾਨੂੰ ਸਾਡੇ ਇਸ ਪ੍ਰੋਗਰਾਮ ਦਿਲ ਅੱਜ ਸ਼ਾਇਰ ਹੈ ਦੇ ਵਿੱਚ ਸਾਂਝਾ ਕਰ ਸਕਦੇ ਹੋ। ਇਸ ਉਮੀਦ ਦੇ ਨਾਲ ਕਿ ਅਗਲੀ ਵਾਰ ਜਲਦ ਮੁਲਾਕਾਤ ਹੋਵੇਗੀ, ਇਸੇ ਹੀ ਪ੍ਰੋਗਰਾਮ ਦੇ ਵਿੱਚ ਤੁਹਾਡੀਆਂ ਸ਼ਾਇਰੀਆਂ ਨੂੰ ਅਸੀਂ ਜ਼ਰੂਰ ਪੜ੍ਹਾਂਗੇ ਅਤੇ ਉਹਨਾਂ ਦੇ ਨਾਲ ਮਿਲਦੇ ਜੁਲਦੇ ਗਜ਼ਲ ਗੀਤ ਵੀ ਪਲੇ ਕਰਾਂਗੇ। ਸੋ ਜਾਂਦੇ ਜਾਂਦੇ ਇੱਕ ਸ਼ਾਇਰੀ ਅਰਜ਼ ਕਰ ਰਿਹਾ ਕਿ ਲਫ਼ਜ਼ ਮੁੱਕ ਜਾਂਦੇ ਨੇ, ਅਹਿਸਾਸ ਨਹੀਂ ਮੁੱਕਦੇ, ਸਫ਼ਰ ਲੰਘ ਜਾਂਦੇ ਨੇ, ਵਿਸ਼ਵਾਸ ਨਹੀਂ ਮੁੱਕਦੇ, ਫਿਰ ਮਿਲਾਂਗੇ ਨਵੀਂ ਸ਼ਾਇਰੀਆਂ ਦੇ ਨਾਲ। ਦਿਲਾਂ ਦੇ ਇਹ ਜੋ ਰਿਸ਼ਤੇ ਨੇ ਕਦੇ ਖਾਸ ਨਹੀਂ ਮੁੱਕਦੇ।

ਜਵਾਬ ਦੋ ਨਾ ਲਓ ਜੀ, ਮੈਂ ਕਿਹਾ ਜੀ ਸਵਾਲ ਲੈ ਕੇ ਮੈਂ ਤੇ ਹਾਜ਼ਰ ਹੋ ਗਿਆ ਜੀ, ਤੁਹਾਡਾ ਆਪਣਾ ਦੋਸਤ ਤੇ ਪ੍ਰੋਗਰਾਮ ਹੈਲੋ ਜਲੰਧਰ ਹੈ ਜੀ, ਜਿਸ ਦੀ ਸ਼ੁਰੂਆਤ ਹੋ ਚੁੱਕੀ ਇੰਨੇ ਖੂਬਸੂਰਤ ਮਿਊਜ਼ਿਕ ਸੌਂਗ ਦੇ ਨਾਲ। ਐਸ ਪੀ ਬਾਲਾ ਸੁਬਰੀਮਨੀਅਮ ਸਾਹਿਬ ਦੀ ਆਵਾਜ਼ ਜਿਹੜੀ ਹੈ ਨਾ, ਉਹ ਪਾਰਾਪਨ ਜਿਹੜਾ ਆਵਾਜ਼ ਦੇ ਵਿੱਚ ਮਜਬੂਰ ਕਰ ਦਿੰਦਾ। ਅਤੇ ਬਸ ਫਿਰ ਮੈਂ ਵੀ ਮਜਬੂਰ ਹੋ ਗਿਆ ਜੀ ਤੁਹਾਡੇ ਕੋਲੋਂ ਫਨੀ ਫਨੀ ਜਿਹੇ ਸਵਾਲ ਪੁੱਛਣ ਦੇ ਲਈ। ਸੋ ਫਨੀ ਸਵਾਲਾਂ ਦੇ ਜਵਾਬ ਤੁਸੀਂ ਦੇਣੇ ਨੇ ਜੀ, ਬਹੁਤ ਹੀ ਪ੍ਰੋਗਰਾਮ ਜਿਹੜਾ ਅੱਜ ਦਾ, ਤੁਹਾਡੀਆਂ ਫਰਮਾਇਸ਼ਾਂ ਵੀ ਪੂਰੀਆਂ ਕਰਾਂਗੇ। ਪਰ ਇੰਤਜ਼ਾਰ ਰਹੇਗਾ ਕਦੋਂ ਸਾਡੇ ਕਾਲਰ ਦੋਸਤ ਸਾਡੇ ਤੱਕ ਪਹੁੰਚਦੇ ਨੇ, ਮੇਰੇ ਸਵਾਲਾਂ ਦੇ ਜਵਾਬ ਦਿੰਦੇ ਨੇ, ਅਤੇ ਬਾਅਦ 'ਚ ਉਹਨਾਂ ਦੀ ਫਰਮਾਇਸ਼ ਪੂਰੀ ਕਰਦੇ ਹਾਂ। ਫਿਲਹਾਲ ਪਹਿਲੇ ਕਾਲਰ ਦੋਸਤ ਆਉਣ ਪਹੁੰਚਣੇ, ਆਓ ਜੀ ਉਹਨਾਂ ਦੇ ਕੋਲੋਂ ਪੁੱਛਦੇ ਹਾਂ ਸਵਾਲ। ਹੈਲੋ ਹੈਲੋ ਹੈਲੋ ਹੈਲੋ ਬੇ ਭਾਈ, ਆਵਾਜ਼ ਆਉਂਦੀ ਆ? ਹੈਲੋ ਹੈਲੋ ਪਤਾ ਨਹੀਂ ਜੀ ਫੋਨ ਡੱਕ ਕੇ ਕਿੱਥੇ ਚਲੇ ਗਏ, ਦੱਸੋ ਹੁਣੇ ਤਾਂ ਹੈਲੋ ਹੈਲੋ ਕਰ ਰਹੇ ਸੀਗੇ ਜੀ। ਖੈਰ ਕੋਈ ਗੱਲ ਨਹੀਂ, ਪਤਾ ਨਹੀਂ, ਮੈਂ ਤਾਂ ਉਹਨਾਂ ਨੂੰ ਆਖਿਆ ਸੀ ਕਿ ਸਵਾਲ ਤੁਹਾਨੂੰ ਸੌਖਾ ਜਿਹਾ ਪੁੱਛਾਂਗਾ, ਔਖਾ ਨਹੀਂ ਪੁੱਛਾਂਗਾ, ਪਰ ਪਤਾ ਨਹੀਂ ਕਿੱਧਰਲੇ ਪਾਸੇ ਚਲੇ ਗਏ। ਚਲੋ ਅਸੀਂ ਵੀ ਹੁਣ ਗਾਣਾ ਲਾ ਦਿੰਦੇ, ਕਿਹੜੇ ਪਾਸੇ ਜਾਈਏ ਸੱਜਣਾ? ਮਤਲਬ ਇਹ ਗਾਣਾ ਨਹੀਂ ਲਾਉਣਾ, ਆਪਾਂ ਮਾਹੌਲ ਨੂੰ ਥੋੜ੍ਹਾ ਵਧੀਆ ਬਣਾਉਣਾ ਹੈ ਨਾ, ਰੋਣ ਵਾਲਾ ਗੀਤ ਨਹੀਂ ਲਾਉਣਾ। ਇਹ ਗਾਣਾ ਜਿਨ੍ਹਾਂ ਨੇ ਗਾਇਆ ਉਹਨਾਂ ਦਾ ਗੀਤ ਸੁਣਾਉਂਦਾ ਜੀ ਤੁਹਾਨੂੰ, ਸਤਿੰਦਰ ਸਰਤਾਜ ਦੀ ਆਵਾਜ਼ 'ਚ ਆਪਾਂ ਟਰੈਕ ਪਲੇ ਕਰਦੇ ਹਾਂ ਜੀ ਪ੍ਰੋਗਰਾਮ ਹੈਲੋ ਜਲੰਧਰ ਦਾ, ਔਰ ਉਮੀਦ ਕਰਦੇ ਹਾਂ ਕਿ ਉਨੀ ਦੇਰ ਤੱਕ ਸਾਡੇ ਦੋਸਤ ਸਾਡੇ ਕੋਲ ਪਹੁੰਚ ਜਾਣਗੇ।

0: ਬੈਕ ਜੀ, ਪ੍ਰੋਗਰਾਮ ਚੱਲ ਰਿਹਾ ਹੈਲੋ ਜਲੰਧਰ। ਅਤੇ ਹੈਲੋ ਜਲੰਧਰ ਪ੍ਰੋਗਰਾਮ ਦੇ ਵਿੱਚ ਸਾਡੇ ਕੋਲ ਸਾਡੇ ਕਾਲਰ ਦੋਸਤ ਆਉਣ ਪਹੁੰਚੇ ਨੇ ਜੀ। ਆਓ ਕਰਦੇ ਉਹਨਾਂ ਦੇ ਨਾਲ ਗੱਲਬਾਤ ਅਤੇ ਜਾਣਦੇ ਹਾਂ ਜੀ ਕੀ ਦਿਮਾਗੀ ਕਸਰਤ ਕਰਕੇ ਆਏ ਨੇ ਜਾਂ ਨਹੀਂ। ਹੈਲੋ ਜੀ, ਬਹੁਤ ਬਹੁਤ ਸਵਾਗਤ ਪ੍ਰੋਗਰਾਮ ਹੈਲੋ ਜਲੰਧਰ ਦੇ ਵਿੱਚ। ਕੌਣ ਜਨਾਬ ਆਏ ਨੇ ਅੱਜ? ਹੈਲੋ ਜੀ,
1: ਪ੍ਰਵੀਨ ਬੋਲਦਾ ਗੋਪਾਲ ਨਗਰ ਜਲੰਧਰ।
0: ਜੀ ਪ੍ਰਵੀਨ ਜੀ, ਬਹੁਤ ਬਹੁਤ ਸਵਾਗਤ ਕਰਦੇ ਹਾਂ ਜੀ, ਕੀ ਹਾਲ ਚਾਲ ਨੇ ਤੁਹਾਡੇ?
2: ਸ਼ੁਕਰੀਆ ਜੀ, ਬੜੇ ਚਿਰਾਂ ਬਾਅਦ ਕਾਲ ਲੱਗੀ ਹੈ।
0: ਕਿਆ ਬਾਤ ਹੈ, ਬਸ ਚਿਰਾਂ ਬਾਅਦ ਕਾਲ ਲੱਗੀ ਹੋ, ਇਸੇ ਕਰਕੇ ਲੱਗੀ ਹੈ ਕਿਉਂਕਿ ਮੈਨੂੰ ਪਤਾ ਸੀ ਕਿ ਦਿਮਾਗ ਦੀ ਕਸਰਤ ਹੋਣੀ ਹੈ ਤਾਂ ਸਭ ਤੋਂ ਪਹਿਲਾਂ ਪ੍ਰਵੀਨ ਜੀ ਦੀ ਕਾਲ ਆਉਣੀ ਹੈ। ਤਿਆਰ ਹੋ ਜੀ ਫਿਰ?
2: ਹਾਂਜੀ।
0: ਚਲੋ, ਤੁਹਾਡੇ ਵਾਸਤੇ ਪਹਿਲਾ ਸਵਾਲ ਹੈ ਜੀ ਕਿ ਚੈਕੋ ਸਲਵਾਕੀਆ ਦਾ ਜਿਹੜਾ ਝੰਡਾ ਹੈ ਪਹਿਲੀ ਵਾਰੀ ਕਿੱਥੇ ਲਹਿਰਾਇਆ ਗਿਆ ਸੀ?
2: ਕਿਸ ਤਰ੍ਹਾਂ ਜੀ?
0: ਚੈਕੋ ਸਲਵਾਕੀਆ ਦਾ ਝੰਡਾ ਪਹਿਲੀ ਵਾਰੀ ਕਿੱਥੇ ਲਹਿਰਾਇਆ ਗਿਆ ਸੀ? ਨਹੀਂ ਹੈਗੀ, ਲੈ ਦੱਸੋ। ਸੌਖਾ ਜਿਹਾ ਤਾਂ ਜਵਾਬ ਆ ਜੀ ਇਹਦਾ, ਇਹਦਾ ਜਵਾਬ ਆ ਜੀ ਹਵਾ 'ਚ। ਹਵਾ 'ਚ ਹੀ ਲਹਿਰਾਇਆ ਗਿਆ ਸੀ ਨਾ। ਚਲੋ ਕੋਈ ਨਹੀਂ, ਅਗਲਾ ਸਵਾਲ ਪੁੱਛਦੇ ਜੀ ਤੁਹਾਨੂੰ, ਠੀਕ ਆ ਜੀ? ਤੁਸੀਂ ਤੁਹਾਡਾ ਅਗਲਾ ਸਵਾਲ ਹੈਗਾ ਜੀ, ਇੰਡੋਨੇਸ਼ੀਆ ਦਾ ਝੰਡਾ ਪਹਿਲੀ ਵਾਰੀ ਕਿੱਥੇ ਲਹਿਰਾਇਆ ਗਿਆ ਸੀ?
2: ਉਹ ਵੀ ਹਵਾ 'ਚ ਹੀ?
0: ਨਹੀਂ, ਉਹ

0: ਆ ਗਿਆ ਸੀ।
1: ਨਹੀਂ ਭਾਈ ਇੰਨੀ ਨੌਲੇਜ
0: ਨਹੀਂ ਹੈਗੀ, ਲੈ ਦੱਸੋ ਸੌਖਾ ਜਿਹਾ
1: ਹੋਰ
0: ਤਾਂ
1: ਕੀ
0: ਜਵਾਬ
1: ਸਵਾਲ
0: ਆ ਜੀ
1: ਪੁੱਛੋ।
0: ਇਹਦਾ ਜਵਾਬ ਆ ਜੀ ਹਵਾ 'ਚ।
1: ਸੋਰੀ ਸੋਰੀ ਸਵਾਲ
0: ਹਵਾ 'ਚ ਹੀ ਲਹਿਰਾਇਆ ਗਿਆ ਸੀ ਨਾ। ਚਲੋ ਕੋਈ ਨਹੀਂ, ਅਗਲਾ
1: ਬਿਲਕੁਲ
0: ਸਵਾਲ ਪੁੱਛਦੇ
1: ਬਿਲਕੁਲ
0: ਜੀ
1: ਜੀ।
0: ਤੁਹਾਨੂੰ, ਠੀਕ ਆ ਜੀ। ਤੁਸੀਂ ਤੁਹਾਡਾ ਅਗਲਾ ਸਵਾਲ ਹੈਗਾ ਜੀ, ਇੰਡੋਨੇਸ਼ੀਆ ਦਾ ਝੰਡਾ ਪਹਿਲੀ ਵਾਰੀ ਕਿੱਥੇ ਲਹਿਰਾਇਆ ਗਿਆ ਸੀ?
1: ਉਹ ਵੀ ਹਵਾ 'ਚ ਹੀ?
0: ਨਹੀਂ, ਉਹ ਡੰਡੇ ਤੇ ਜੀ।
1: ਵਾਹ ਜੀ ਵਾਹ,
0: ਪ੍ਰਵੀਨ ਜੀ ਹੱਸੋ।
1: ਮੈਂ ਹੱਸ ਗਿਆ ਜੀ, ਬਹੁਤ ਸੋਹਣਾ
0: ਨਹੀਂ,
1: ਹੱਸਾ ਜੀ,
0: ਤੁਹਾਡੇ ਹਾਸੇ ਦੀ ਆਵਾਜ਼ ਨਹੀਂ ਸੁਣੀ।
1: ਸਵਾਲ ਹੀ ਬਹੁਤ ਵਧੀਆ ਜੀ,
0: ਨਹੀਂ
1: ਕੁਐਸਚਨ
0: ਸਵਾਲ
1: ਬਹੁਤ ਵਧੀਆ ਜੀ ਤੁਹਾਡੇ।
0: ਨਹੀਂ, ਇੱਕ ਵਾਰੀ ਹੱਸ ਕੇ ਦੇ ਦਿਖਾ ਦਿਓ।
1: ਹੱਸ ਕੇ
0: ਚਲੋ, ਬਹੁਤ ਬਹੁਤ ਸ਼ੁਕਰੀਆ।
1: ਕਸਰਤ ਹੋ ਗਈ ਜੀ।
0: ਕਿਆ ਬਾਤ ਹੈ, ਬਹੁਤ ਬਹੁਤ ਸ਼ੁਕਰੀਆ ਪ੍ਰਵੀਨ ਜੀ। ਤੇ ਗਾਣਾ ਕਿਹੜਾ ਸੁਣੋਗੇ ਜਨਾਬ?
1: ਗਾਣਾ ਦੇਸ਼ ਪ੍ਰੇਮੀ ਦਾ ਲਾ ਦੇ, ਜਾਤੇ ਹਿੱਤੇ ਜਾਓ, ਤੇ ਪਰ ਇੱਕ ਰਿਕੁਐਸਟ ਹੈ ਸਾਹਿਬ ਜੀ।
0: ਜੀ ਜਨਾਬ, ਤੁਹਾਡਾ ਗਾਣਾ ਜਿਹੜਾ ਜੀ ਆਪਾਂ ਜ਼ਰੂਰ, ਪਰ ਤੁਸੀਂ ਗਾਣੇ ਕਿਸੇ ਹੋਰ ਦੀ ਫਰਮਾਇਸ਼ ਕੀਤੀ ਸੀ। ਖੈਰ, ਜਿਸ ਚੀਜ਼ ਦੀ ਫਰਮਾਇਸ਼ ਆਈ ਸੀ ਜੀ, ਉਹ ਅਸੀਂ ਤੁਹਾਡੇ ਵਾਸਤੇ ਜ਼ਰੂਰ ਪਲੇ ਕਰਾਂਗੇ। ਥੈਂਕ ਯੂ ਸੋ ਮੱਚ, ਤੁਸੀਂ ਸਾਡੇ ਨਾਲ ਜੁੜੇ, ਸਵਾਲਾਂ ਦੇ ਜਵਾਬ ਦੇਣ ਦੀ ਕੋਸ਼ਿਸ਼ ਕੀਤੀ ਜੀ, ਸਾ ਇੰਟਰਟੇਨਮੈਂਟ ਦੀ ਦੁਨੀਆ ਦੇ ਵਿੱਚ ਸਾਡਾ ਸਾਥ ਨਿਭਾਉਣ ਦੇ ਲਈ। ਪ੍ਰਵੀਨ ਜੀ, ਬਹੁਤ ਬਹੁਤ ਸ਼ੁਕਰੀਆ ਜੀ। ਸੋ ਸੁਣਦੇ ਆ ਜੀ ਇਹਨਾਂ ਦਾ ਫਰਮਾਇਸ਼ੀ ਗੀਤ, ਅਤੇ ਉਡੀਕ ਰਹੇਗੀ ਸਾਡੇ ਅਗਲੇ ਗੋਲਰ ਦੋਸਤ ਦੀ। ਜਿਹਨਾਂ ਤੋਂ ਪੁੱਛਾਂਗੇ ਅਸੀਂ ਇੱਕ ਹੋਰ ਇੱਦਾਂ ਦੇ, ਮਤਲਬ ਸਵਾਲ ਦਿਮਾਗ ਦੀ ਕਸਰਤ ਕਸਰ ਕੀ ਹੋਣੀ ਹੈ, ਕੀ ਕਹਿੰਦੇ ਹੁੰਦੇ ਉਹਨੂੰ, ਮਤਲਬ ਜੋ ਵੀ ਐਕਸਰਸਾਈਜ਼ ਅੰਗਰੇਜ਼ੀ 'ਚ ਹੈ ਨਾ, ਉਹ ਹੋਣੀ ਆ। ਪਰ ਫਿਲਹਾਲ ਦੇ ਲਈ ਸੁਣਦੇ ਆ ਜੀ ਸਾਡਾ ਟਰੈਕ ਪ੍ਰਵੀਨ ਜੀ ਦੀ ਫਰਮਾਇਸ਼ 'ਤੇ, ਜੇ ਚਾਹੁੰਦੇ ਹੋ ਤੁਸੀਂ ਵੀ ਕਾਲ ਕਰਨਾ। ਨੰਬਰ ਹੈ ਜੀ 0181 2342174।

0: जरा।
1: आजो जी आजो आजो, लग गया जी, आओ देखें जरा किसमें कितना है दम। जम के रखना कदम मेरे साथी, सो मेरे चाहण वाले, इस प्रोग्राम नू चाहण वाले FM रेनबो नू प्यार करने वाले दोस्त सानू कॉल कर रहे ने जी, और हल्कियां फुल्कियां गल्लां मजाक मस्ती दे नाल हो रही है फरमाइश पूरी। अगले दोस्त कित्थों आए ने आओ जी जानदे हां। हैलो
2: हैलो,
1: नमस्कार, सत श्री अकाल, आदाब जी, कौन जनाब कित्थों गल कर रहे ने?
2: नमस्कार सर, मैं रविंदर कुमार बोल रहे हैं जी, गुराए तो।
1: रविंदर जी की हाल चाल ने? ਲੰਘ ਲੈਣ ਦੋ, ਲੰਘ ਲੈਣ ਦੋ, ਸਾਈਡ ਤੇ ਹੋ ਜਾਓ।
2: ਇਹ ਟ੍ਰੇਨ ਜਦੋਂ ਫੋਨ ਲੱਗਦਾ ਨਾ ਸਪੈਸ਼ਲ ਆਉਂਦੀ ਆ।
1: ਮੈਂ ਉਹੀ ਕਿਹਾ ਜੀ, ਮੈਂ ਕਿਹਾ ਲੰਘ ਲੈਣ ਦੋ ਟ੍ਰੇਨ ਨੂੰ, ਸਾਈਡ ਤੇ ਹੋ
2: ਜਾਓ।
1: ਹਾਂਜੀ,
2: ਮੇਰੇ ਨਾਲ ਜ਼ਿਆਦਾ ਕਾਲੀ ਰਹਿੰਦੀ ਆ
1: ਤੁਹਾਡੇ ਨਾਲ? ਨਹੀਂ ਬਿਲਕੁਲ ਜੀ, ਦੇਖੋ ਤੁਸੀਂ ਇਕੱਲੇ ਹੋ ਉਹਦੇ ਵਿੱਚ, ਮੇਰੇ ਖਿਆਲ ਨਾਲ 250-300 ਬੰਦਾ ਸਵਾਰ ਹੁੰਦਾ, ਆਪੋ ਆਪਣੇ ਥਾਂ ਤੇ ਛੱਡਣਾ ਹੁੰਦਾ ਉਹਨੇ ਵੀ ਆਪਣੇ ਘਰੇ ਜਾਣਾ ਜੀ, ਜਵਾਬ ਦੇਣਾ ਹੁੰਦਾ ਘਰਦਿਆਂ ਨੂੰ। ਹਾਂ ਬਿਲਕੁਲ। ਅੱਛਾ ਰਵਿੰਦਰ ਜੀ, ਆਪਾਂ ਤਾਂ ਪਹਿਲਾਂ ਹੀ ਹੱਸ ਲਿਆ, ਚਲੋ ਕੋਈ ਨਹੀਂ, ਹਾਸੇ ਵਾਲੀ ਇੱਕ ਹੋਰ ਅਗਲੀ ਗੱਲ ਤੁਹਾਡੇ ਵਾਸਤੇ। ਸਾਡਾ ਸਵਾਲ ਅੱਜ ਦੇ ਇਸ ਪ੍ਰੋਗਰਾਮ 'ਚ ਖਾਸ ਤੌਰ 'ਤੇ ਕਿ ਕਹਿੰਦੇ ਨੇ ਕਿ ਜੇਕਰ ਸਿੱਧੀ ਉਂਗਲੀ ਦੇ ਨਾਲ ਘਿਓ ਨਾ ਨਿਕਲੇ,
2: ਹਾਂਜੀ,
1: ਜੇ ਸਿੱਧੀ ਉਂਗਲੀ ਨਾਲ ਘਿਓ ਨਾ ਨਿਕਲੇ ਤਾਂ ਫਿਰ ਕੀ ਕਰਨਾ ਚਾਹੀਦਾ ਜੀ?
2: ਉਦਾਂ ਤਾਂ ਲੋਕੀ ਤਾਂ ਇਹ ਕਹਿੰਦੇ ਵੀ ਟੇਢੀ ਕਰ ਲੈਣੀ ਚਾਹੀਦੀ ਹੈ ਫਿਰ ਨਿਕਲਿਆ ਦਾ।
1: ਨਹੀਂ, ਗਲਤ ਗੱਲ ਹੈ ਜੀ, ਉਂਗਲੀ ਟੇਢੀ ਕਾਹਦੇ ਕਰਨੀ ਜੀ? ਕਿਸੇ ਦੀ ਉਂਗਲੀ ਅਸੀਂ ਟੇਢੀ ਕਿਉਂ ਕਰਨੀ? ਕਿੰਨੀ ਗਲਤ ਗੱਲ ਆ ਜੀ। ਆਪਰੇਸ਼ਨ ਕਰਾਉਂਦਾ ਫਿਰ ਲੋ, ਦੱਸੋ ਨਾ ਖਰਚਾ ਪੈ ਗਿਆ ਨਾ, ਕਹਿਣਾ ਕੀ ਹੋਇਆ ਜੀ? ਕਹਿਣਾ ਜੀ ਬਸ ਘੇ ਕੱਢਣਾ ਸੀਗਾ ਡੱਬੀ ਚੋਂ ਤੇ ਤਾਂ ਕਰਕੇ ਹੋ ਗਿਆ ਹੈ ਨਾ। ਬੰਦਾ ਚਮਚ ਕੜਛੀ ਕਿੰਨਾ ਕੁਛ ਹੈ ਨਾ ਜੀ, ਉਹ ਕੱਢਣਾ ਹੋਵੇ ਤਾਂ ਬੰਦਾ ਉਹ ਵੀ ਤਾਂ ਯੂਜ਼ ਕਰ ਸਕਦਾ ਨਾ ਜੀ। ਹਾਂ ਇਹ ਵੀ ਗੱਲ ਹੈ, ਦੱਸੋ ਲੋਕ ਕਿੱਡੀ ਵੱਡੀ ਗੱਲ ਕਰਤੀ, ਕਹਿੰਦੇ ਘੇ ਗਰਮ ਹੋਵੇ। ਲੈ ਤੁਸੀਂ ਤਾਂ ਜੋ ਮੇਰਾ ਅਗਲਾ ਮੈਂ ਸਵਾਲ ਦੁਬਾਰਾ ਪੁੱਛਣਾ ਸੀਗਾ ਉਹਦਾ ਮੈਂ ਜਵਾਬ ਇਹੀ ਦੇਣਾ ਸੀ ਵੀ ਘੇ ਗਰਮ ਕਰ ਲੈਣਾ ਚਾਹੀਦਾ, ਪਰ ਕੋਈ ਗੱਲ ਨਹੀਂ, ਮੈਨੂੰ ਲੱਗਦਾ ਸਾਡੇ ਦੋਸਤਾਂ ਨੇ ਸਾਡੀ ਗੱਲਬਾਤ ਸੁਣੀ ਨਹੀਂ। ਮੈਂ ਦੁਬਾਰਾ ਸਵਾਲ ਪੁੱਛਦਾ, ਤੁਸੀਂ ਪਤਾ ਜਵਾਬ ਦੇਣਾ ਕਿ ਚਮਚ ਕੜਛੀ ਇਸਤੇਮਾਲ ਕਰਨੀ ਚਾਹੀਦੀ ਹੈ, ਉਂਗਲੀ ਟੇਢੀ ਨਹੀਂ ਕਰਨੀ ਚਾਹੀਦੀ, ਠੀਕ ਆ ਜੀ? ਚਲੋ ਅੱਛਾ, ਆਪਣੇ ਰਵਿੰਦਰ ਜੀ ਤੁਸੀਂ ਦੱਸਣਾ ਜੀ, ਜੇਕਰ ਸਿੱਧੀ ਉਂਗਲੀ ਨਾਲ ਘੇ ਨਾ ਨਿਕਲੇ ਫਿਰ ਕੀ ਕਰਨਾ ਚਾਹੀਦਾ? ਹਾਂ ਬਿਲਕੁਲ ਜੀ, ਪਰ ਗਰਮ ਵੀ ਤਾਂ ਕਰ ਸਕਦੇ ਹਾਂ ਨਾ ਜੀ ਆਪਾਂ ਘੇ ਨੂੰ। ਸੋ ਹੁਣ ਸਾਡੇ ਦੋਸਤਾਂ ਨੇ ਸੁਣ ਲਿਆ ਸਾਡਾ ਜੋਕ, ਹੁਣ ਦੋਸਤ ਬਹੁਤ ਹੱਸੇ ਹੋਣਗੇ, ਦੋਸਤ ਵੀ ਕਹਿ ਰਹੇ ਹੋਣਗੇ ਕਿੰਨੀ। ਹਾਂ ਲਓ ਜੀ ਦੱਸੋ ਕਿੰਨੀਆਂ ਤਰਕੀਬਾਂ, ਪੰਜਾਬੀਆਂ ਨੂੰ ਤਰਕੀਬਾਂ ਇਹ ਤਾਂ ਆਉਂਦੀਆਂ ਨੇ, ਪੰਜਾਬੀਆਂ ਦੇ ਕੋਲ ਹੋਰ ਹੈ ਕੀ?
2: ਹਾਂ
1: ਬਿਲਕੁਲ ਜੀ ਬਿਲਕੁਲ, ਇੱਕ ਵਾਰੀ ਨਾ ਚਲੋ ਮੈਂ ਹੁਣ ਅਗਲੀ ਨੈਕਸਟ ਕਾਲ 'ਤੇ ਕਰਾਂਗੇ, ਆਪਣੀ ਕਾਲ ਜ਼ਿਆਦਾ ਲੰਬੀ ਹੋ ਰਹੀ ਹੈ। ਫਿਲਹਾਲ ਆਪਾਂ ਤੁਹਾਡੀ ਫਰਮਾਇਸ਼ ਪੁੱਛਦੇ ਹਾਂ ਜੀ ਕਿ

0: ਚਮਚ ਕੜਛੀ ਕਿੰਨਾ ਕੁਛ ਹੈ ਨਾ ਜੀ, ਉਹ ਕੱਢਣਾ ਹੋਵੇ ਤਾਂ ਬੰਦਾ ਉਹ ਵੀ ਤਾਂ ਯੂਜ਼ ਕਰ ਸਕਦਾ ਨਾ ਜੀ।
1: ਹਾਂਜੀ ਹਾਂਜੀ, ਉਂਗਲੀ ਵੈਸੇ ਵੀ ਨਹੀਂ ਪਾਉਣੀ ਚਾਹੀਦੀ, ਹੋ ਸਕਦਾ ਘੇ ਗਰਮ ਨਹੀਂ ਹੋਵੇ,
0: ਹਾਂ ਇਹ ਵੀ ਗੱਲ ਹੈ, ਦੱਸੋ
1: ਫਿਰ ਵੀ ਨੁਕਸਾਨ ਹੋ ਸਕਦਾ ਹੈ।
0: ਲੋਕ ਕਿੱਡੀ ਵੱਡੀ ਗੱਲ ਕਰਤੀ, ਕਹਿੰਦੇ ਘੇ ਗਰਮ ਹੋਵੇ। ਲੈ ਤੁਸੀਂ ਤਾਂ, ਜੋ ਮੇਰਾ ਅਗਲਾ ਮੈਂ ਸਵਾਲ ਦੁਬਾਰਾ ਪੁੱਛਣਾ ਸੀਗਾ ਉਹਦਾ ਮੈਂ ਜਵਾਬ ਇਹੀ ਦੇਣਾ ਸੀ ਵੀ ਘੇ ਗਰਮ ਕਰ ਲੈਣਾ ਚਾਹੀਦਾ, ਪਰ ਕੋਈ ਗੱਲ ਨਹੀਂ, ਮੈਨੂੰ ਲੱਗਦਾ ਸਾਡੇ ਦੋਸਤਾਂ ਨੇ ਸਾਡੀ ਗੱਲਬਾਤ ਸੁਣੀ ਨਹੀਂ। ਮੈਂ ਦੁਬਾਰਾ ਸਵਾਲ ਪੁੱਛਦਾ, ਤੁਸੀਂ ਪਤਾ ਜਵਾਬ ਦੇਣਾ ਕਿ ਚਮਚ ਕੜਛੀ ਇਸਤੇਮਾਲ ਕਰਨੀ ਚਾਹੀਦੀ ਹੈ, ਉਂਗਲੀ ਟੇਢੀ ਨਹੀਂ ਕਰਨੀ ਚਾਹੀਦੀ, ਠੀਕ ਆ ਜੀ?
1: ਹਾਂਜੀ
0: ਚਲੋ ਅੱਛਾ, ਆਪਣੇ ਰਵਿੰਦਰ ਜੀ ਤੁਸੀਂ ਦੱਸਣਾ ਜੀ, ਜੇਕਰ ਸਿੱਧੀ ਉਂਗਲੀ ਨਾਲ ਘੇ ਨਾ ਨਿਕਲੇ ਫਿਰ ਕੀ ਕਰਨਾ ਚਾਹੀਦਾ?
1: ਚਮਚੇ ਜਾਂ ਕੜਛੀ ਨਾਲ ਕੱਢ ਲੈਣਾ ਚਾਹੀਦਾ ਜੀ।
0: ਹਾਂ ਬਿਲਕੁਲ ਜੀ, ਪਰ ਗਰਮ ਵੀ ਤਾਂ ਕਰ ਸਕਦੇ ਹਾਂ ਨਾ ਜੀ ਆਪਾਂ ਘੇ ਨੂੰ।
1: ਬਿਲਕੁਲ,
0: ਸੋ ਹੁਣ ਸਾਡੇ ਦੋਸਤਾਂ ਨੇ ਸੁਣ ਲਿਆ ਸਾਡਾ ਜੋਕ, ਹੁਣ ਦੋਸਤ ਬਹੁਤ ਹੱਸੇ ਹੋਣਗੇ, ਦੋਸਤ ਇਹ ਵੀ ਕਹਿ ਰਹੇ ਹੋਣਗੇ ਕਿੰਨੀ। ਹਾਂ ਲਓ ਜੀ ਦੱਸੋ ਕਿੰਨੀਆਂ ਤਰਕੀਬਾਂ ਪੰਜਾਬੀਆਂ ਨੂੰ, ਤਰਕੀਬਾਂ ਤਾਂ ਆਉਂਦੀਆਂ ਨੇ ਪੰਜਾਬੀਆਂ ਦੇ ਕੋਲ, ਹੋਰ ਹੈ ਕੀ ਹੈ। ਹਾਂ ਬਿਲਕੁਲ ਜੀ ਬਿਲਕੁਲ, ਇੱਕ ਵਾਰੀ ਨਾ ਚਲੋ ਮੈਂ ਹੁਣ ਅਗਲੀ ਨੈਕਸਟ ਕਾਲ 'ਤੇ ਕਰਾਂਗੇ, ਆਪਣੀ ਕਾਲ ਜ਼ਿਆਦਾ ਲੰਬੀ ਹੋ ਰਹੀ ਹੈ, ਫਿਲਹਾਲ ਆਪਾਂ ਤੁਹਾਡੀ ਫਰਮਾਇਸ਼ ਪੁੱਛਦੇ ਹਾਂ ਜੀ ਕਿ